0: ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਭਨਾਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਗੁਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਤਿਨ੍ਹਾਂ ਦੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰ, ਬਾਲੀਏ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ, ਲੋਕ ਪਰਲੋਕ ਦੇ ਰੱਖਿਅਕ, ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ, ਪਿਆਰ ਨਾਲ ਆਖੋ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ, ਗੁਰੂ ਪਿਆਰਿਓ, ਜਿਹੜੀ ਵੱਡੇ ਭਾਗਾਂ ਨਾਲ ਨਸੀਬ ਹੁੰਦੀ ਹੈ, ਸਾਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਰਾਮਦਾਸ ਹੈ ਮਹਾਰਾਜ, ਗੁਰੂ ਕੀ ਗੋਦ ਵਿੱਚ ਸੰਗਤ ਵਿੱਚ ਸਜਣ ਵਾਲੇ ਸਿੱਖਾਂ ਨੂੰ ਕਹਿੰਦੇ ਨੇ, ਜਿਹੜਾ ਸੰਗਤ ਵਿੱਚ ਸਿੱਖ ਆਉਂਦਾ ਮੈਨੂੰ ਬੜਾ ਹੀ ਸੋਹਣਾ ਲੱਗਦਾ ਹੈ। ਸੰਸਾਰ ਦਾ ਸੁਭਾਅ ਹੈ, ਜਾਂ ਕਹਿ ਲਈਏ ਮਨੁੱਖਾ ਬਿਰਤੀ ਹੈ, ਜੂਠ ਦੇ ਅੰਦਰ ਇਹ ਬਿਰਤੀ ਬੜੀ ਪ੍ਰਧਾਨ ਪ੍ਰਬਲ ਹੁੰਦੀ ਹੈ। ਕੀ ਹੁੰਦੀ ਹੈ? ਸੋਹਣਾ ਦਿਖਣ ਦਾ ਸ਼ੌਂਕ, ਵੀ ਦੁਨੀਆਂ ਨੂੰ ਮੈਂ ਸੋਹਣਾ ਲੱਗਾਂ। ਸੋਹਣਾ ਦਿਸਣ ਵਾਸਤੇ ਬੜੇ ਯਤਨ ਕੀਤੇ ਜਾਂਦੇ ਨੇ, ਸਹਾਰਾ ਲਿਆ ਜਾਂਦਾ ਹੈ ਕੱਪੜੇ ਦਾ, ਕਿਹੋ ਜਿਹਾ ਰੰਗ ਪਹਿਨਾਂ, ਕਿਹੜਾ ਬ੍ਰਾਂਡ ਮੈਂ ਵਰਤਾਂ, ਕਿਸ ਤਰ੍ਹਾਂ ਦਾ ਡਿਜ਼ਾਈਨ ਪਹਿਨਾਂ ਤਾਂ ਕਿ ਮੈਂ ਦੁਨੀਆਂ ਨੂੰ ਸੋਹਣਾ ਲੱਗਾਂ। ਸੋਹਣਾ ਦਿਸਣ ਵਾਸਤੇ ਕਹੀਏ ਵੀ ਜੁੱਤੀ ਕੱਪੜੇ ਦਾ ਸਹਾਰਾ ਲਿਆ, ਪਰ ਇੱਥੇ ਸੰਤੁਸ਼ਟੀ ਨਾ ਹੋਈ, ਫਿਰ ਸੋਹਣਾ ਦਿਸਣ ਵਾਸਤੇ ਕਈਆਂ ਨੇ ਕੇਸਾਂ ਦੇ ਰੰਗ ਵੀ ਬਦਲੇ। ਰੱਬੀ ਰੰਗ ਪ੍ਰਵਾਨ ਨਾ ਚੜਿਆ, ਜਿਹੜਾ ਰੱਬ ਨੇ ਦਿੱਤਾ ਸੀ ਕੇਸਾਂ ਦਾ ਰੰਗ, ਰੰਗ ਬਦਲ ਲਏ। ਅਨੇਕਾਂ ਤਰ੍ਹਾਂ ਦੀਆਂ ਡਾਈਆਂ ਅੱਜ ਬਾਜ਼ਾਰ ਦੇ ਵਿੱਚ ਰੰਗ ਮਿਲ ਰਹੇ ਨੇ ਤੇ ਲੋਕ ਕੇਸਾਂ ਨੂੰ ਡਾਈ ਕਰ ਰਹੇ ਨੇ। ਰਹੋ ਵਿਚਾਰ, ਇੱਥੇ ਵੀ ਸੰਤੁਸ਼ਟੀ ਨਾ ਹੋਈ, ਫਿਰ ਚਮੜੀ ਦਾ ਰੰਗ ਬਦਲਣ ਦਾ ਵੀ ਸ਼ੌਕ ਪੈਦਾ ਹੋ ਗਿਆ, ਭਾਵੇਂ ਕਿਸੇ ਕੋਸਮੈਟਿਕ ਦੀ ਵਰਤੋਂ ਕਰਕੇ, ਜਾਂ ਅੱਜ ਦੇ ਸਮੇਂ ਵੇਖਣ ਨੂੰ ਮਿਲਦਾ ਕਈ ਤਰ੍ਹਾਂ ਦੇ ਟੈਟੂ ਬਣਵਾ ਕੇ ਚਮੜੀ ਦਾ ਰੰਗ ਬਦਲਿਆ। ਸੋਚ ਕੇਵਲ ਇੱਕ ਹੈ, ਦੁਨੀਆਂ ਨੂੰ ਸੋਹਣਾ ਲੱਗਾ। ਹਾਂ, ਦੁਨੀਆਂ ਨੂੰ ਸੋਹਣਾ ਲੱਗ ਸਕਦਾ ਸੀ ਕਿਤੇ ਸੋਚ ਬਦਲ ਲੈਂਦਾ, ਵਿਚਾਰ ਬਦਲ ਲੈਂਦਾ, ਚੰਗੇ ਵਿਚਾਰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ, ਸੋਹਣੇ ਗੁਣਾਂ ਨੂੰ ਅਪਣਾ ਕੇ ਵੀ ਦੁਨੀਆਂ ਨੂੰ ਸੋਹਣਾ ਲੱਗਿਆ ਜਾ ਸਕਦਾ। ਜਾਂ ਕੋਈ ਆਰਟ ਆਪਣੇ ਵਿੱਚ ਪੈਦਾ ਕਰਕੇ ਵੀ ਮਨੁੱਖ ਸੋਹਣਾ ਲੱਗ ਸਕਦਾ। ਬਹੁਤ ਸਾਰੇ ਆਰਟਿਸਟ ਕੈਟਾਗਰੀ ਦੇ ਲੋਕ, ਜਾਂ ਕਹੀਏ ਵੀ ਕੋਈ ਵੀ ਗੁਣ ਉਹਨਾਂ ਦੇ ਵਿੱਚ ਹੁੰਦਾ ਹੈ, ਵੇਖਣ ਨੂੰ ਭਾਵੇਂ ਉਹਨਾਂ ਦੇ ਸਰੀਰ ਦੀ ਬਣਤਰ ਇੰਨੀ ਸੋਹਣੀ ਨਾ ਹੋਵੇ, ਪਰ ਉਹਨਾਂ ਦਾ ਗੁਣ ਉਹਨਾਂ ਨੂੰ ਸੋਹਣੇ ਬਣਾ ਦਿੰਦਾ। ਬਹੁਤ ਸਾਰੇ ਖਿਡਾਰੀਆਂ ਨੂੰ ਵੇਖਿਆ ਜਾ ਸਕਦਾ, ਭਾਵੇਂ ਸਕਿਨ ਕਰਕੇ ਉਹ ਇੰਨੇ ਸੋਹਣੇ ਨਾ ਹੋਣ, ਪਰ ਉਹਨਾਂ ਦੀ ਕਲਾ ਨੇ ਦੁਨੀਆਂ ਨੂੰ ਸੋਹਣਾ ਲੱਗਣ ਲਾ ਦਿੱਤਾ। ਮੈਂ ਬੇਨਤੀ ਤਾਂ ਕਰ ਰਿਹਾ ਵੀ ਇੱਕ ਤੇ ਸਰੀਰ ਨੂੰ ਸੋਹਣਾ ਵਿਖਾਉਣਾ, ਇਹਦੇ ਵਾਸਤੇ ਯਤਨ ਕਰਨੇ, ਇੱਕ ਹੈ ਗੁਰਮੁਖੋ ਆਪਣੀ ਰੂਹ ਨੂੰ ਸੋਹਣਾ ਕਰਨਾ, ਆਪਣੇ ਸੁਭਾਅ ਨੂੰ ਸੋਹਣਾ ਕਰਨਾ। ਸੁਭਾਅ ਦੇ ਵਿੱਚ ਚੰਗੇ ਗੁਣ ਆਉਣੇ, ਨਿਮਰਤਾ ਹੋਣੀ, ਪਰਉਪਕਾਰ ਦੀ ਭਾਵਨਾ ਹੋਣੀ, ਸਭਨਾਂ ਦੇ ਪ੍ਰਤੀ ਸਤਿਕਾਰ ਹੋਣਾ, ਇਹ ਗੁਣ ਵੀ ਮਨੁੱਖ ਨੂੰ ਸੋਹਣਾ ਬਣਾ ਦਿੰਦੇ ਨੇ ਰੂਹਾਨੀ ਤੌਰ ਤੇ। ਗੁਰੂ ਰਾਮਦਾਸ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਵੀ ਜਿਹੜਾ ਸਿੱਖ ਸੰਗਤ ਵਿੱਚ ਆਉਂਦਾ ਨਾ, ਉਹਦਾ ਸੁਭਾਅ ਤਬਦੀਲ ਹੋਣਾ ਸ਼ੁਰੂ ਹੁੰਦਾ। ਇਹ ਗੁਰੂ ਕੀ ਸੰਗਤ ਹੀ ਹੈ ਜਿਹੜੀ ਰਾਕਸ਼ਾਂ ਨੂੰ ਸੰਤ ਬਣਾ ਦਿੰਦੀ ਹੈ। ਕੌਡਾ ਰਾਕਸ ਸੀ ਨਾ, ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ, ਔਰ ਲੰਮਾ ਮਿਲਾਪ ਨਹੀਂ ਸੀ, ਬੜੇ ਥੋੜੇ ਸਮੇਂ ਦਾ ਸੀ,
ਤੇ ਉਹਦੀ ਕਲਿਆਣ ਕਰ ਦਿੱਤੀ, ਉਹਦੀ ਸੋਚ ਬਦਲ ਦਿੱਤੀ ਮੇਰੇ ਪਾਤਸ਼ਾਹ ਨੇ। ਭੂਮੀਆਂ ਇੱਕ ਚੋਰ ਸੀ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਦੀ ਸੰਗਤ ਕਰਕੇ ਗੁਰਮੁਖੋ ਸੁਭਾਅ ਬਦਲ ਗਿਆ, ਸੋਹਣਾ ਲੱਗਿਆ ਦੁਨੀਆਂ ਨੂੰ। ਸੱਜਣ ਇੱਕ ਠੱਗ ਸੀ, ਮੇਰੇ ਪਾਤਸ਼ਾਹ ਨੇ ਉਹਦੇ ਕੰਨ ਵਿੱਚ ਇੱਕ ਗੱਲ ਕਹੀ, ਮਾਨੋ ਪਾਈ ਕੰਨ ਵਿੱਚ, ਕਹਿੰਦੇ ਸੱਜਣਾ ਤੂੰ ਤੇ ਨਾਮ ਹੀ ਬਦਨਾਮ ਕੀਤਾ ਹੋਇਆ, ਸੱਜਣ ਦੇ ਅਰਥ ਸਮਝੇ ਨੇ ਕਦੇ? ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਸੱਜਣ ਦੀ ਪਰਿਭਾਸ਼ਾ ਨੂੰ ਸਮਝ, ਡੈਫੀਨੇਸ਼ਨ ਨੂੰ ਸਮਝ, ਨਾ ਨਾ ਬਦਨਾਮ ਕਰ, ਅਸਲੀ ਸੱਜਣ ਬਣ ਜਾ। ਬਸ ਇੱਕੋ ਸ਼ਬਦ ਉਹਦੇ ਕੰਨੀ ਪਾਇਆ, ਉਹ ਸੱਜਣ ਵੀ ਭਗਤ ਬਣ ਗਿਆ, ਠੱਗ ਤੋਂ ਭਗਤ ਬਣ ਗਿਆ। ਸੰਗਤ ਨੇ ਤੇ ਗੁਰਮੁਖੋ ਰੁੱਖ ਵੀ ਬਦਲ ਦਿੱਤੇ, ਰੁੱਖਾਂ ਦੇ ਸੁਭਾਅ ਬਦਲ ਦਿੱਤੇ। ਰੀਠੇ ਦਾ ਸੁਭਾਅ ਕੌੜਾ ਸੀ, ਗੁਰੂ ਕਾ ਸੰਗ ਪ੍ਰਾਪਤ ਹੋਇਆ, ਸੁਭਾਅ ਹੀ ਬਦਲ ਗਿਆ, ਮਿੱਠਾ ਹੋ ਗਿਆ। ਪੱਥਰ ਬੜਾ ਕਠੋਰ ਹੁੰਦਾ, ਪਰ ਗੁਰੂ ਕੀ ਸੰਗਤ ਕਰਕੇ ਪੱਥਰ ਵੀ ਕੋਮਲ ਹੁੰਦੇ ਵੇਖੇ ਗਏ, ਸੁਭਾਅ ਬਦਲ ਗਿਆ। ਹਸਨ ਅਬਦਾਲ ਪੰਜਾ ਸਾਹਿਬ ਵਾਲੇ ਤੇ ਕਈ ਸ਼ੱਕ ਕਰਦੇ ਹੋਣਗੇ, ਪਰ ਕਿਤੇ ਲੇਹ ਲਦਾਖ ਵਿੱਚ ਜਾ ਕੇ ਗੁਰੂ ਸਾਹਿਬ ਦਾ ਗੁਰਦੁਆਰਾ, ਪੱਥਰ ਸਾਹਿਬ ਹੀ ਉਹਦਾ ਨਾਮ ਹੈ, ਤੇ ਗੁਰੂ ਸਾਹਿਬ ਦੇ ਪਿੱਠ ਦਾ ਟੇਢਾ ਨਿਸ਼ਾਨ ਉਹਦੇ ਤੇ ਅੱਜ ਵੀ ਵੇਖਿਆ ਜਾਂਦਾ ਹੈ। ਸੁਭਾਅ ਬਦਲਣਾ ਹੀ ਤਰੱਕੀ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸੰਗਤ ਵਿੱਚ ਆਉਣ ਵਾਲੇ ਸਿੱਖ ਦਾ ਸੁਭਾਅ ਬਦਲਦਾ, ਇਸ ਕਰਕੇ ਸੰਗਤ ਵਿੱਚ ਆ ਕੇ ਬੈਠਣ ਵਾਲੇ ਸਿੱਖ ਮੈਨੂੰ ਬਹੁਤੇ ਸੋਹਣੇ ਲੱਗਦੇ ਨੇ। ਬਚਨ ਹੈ ਮੇਰੇ ਸਤਿਗੁਰਾਂ ਦਾ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮੈਂ ਚੇਤੇ ਕਰਵਾ ਦਿਆਂ, ਤੁਸੀਂ ਵਡਭਾਗੇ ਹੋ, ਪਾਤਸ਼ਾਹ ਨੂੰ ਬੜੇ ਚੰਗੇ ਲੱਗਦੇ ਹੋ, ਸੋਹਣੇ ਲੱਗਦੇ ਹੋ। ਆਓ ਗੁਰਮੁਖੋ ਪ੍ਰਕਰਨ ਅਨੁਸਾਰ ਆਈਏ ਆਪਾਂ ਲੜੀਵਾਰ ਕਥਾ ਵੱਲ। ਸ੍ਰੀ ਗੁਰੂ ਪੰਥ ਪ੍ਰਕਾਸ਼ ਜਾਂ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਜਿਹੜੀ ਚੱਲ ਰਹੀ ਹੈ, ਸਰਦਾਰ ਰਤਨ ਸਿੰਘ ਭੰਗੂ ਸਿੱਖ ਇਤਿਹਾਸ ਨੂੰ ਆਪਣੇ ਸ਼ਬਦਾਂ ਵਿੱਚ ਪਰੋ ਕੇ ਸਾਡੇ ਸਾਹਮਣੇ ਰੱਖਦੇ ਨੇ, ਤੇ ਉੱਧਰ ਹੁਣ ਇਹ ਜਿਹੜਾ ਪ੍ਰਸੰਗ ਚੱਲ ਰਿਹਾ, ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਖਾਲਸੇ ਦਾ ਯੁੱਧ ਹੋ ਰਿਹਾ। ਭਾਈ ਸੁੱਖਾ ਸਿੰਘ ਸਿੱਖਾਂ ਦੀ ਅਗਵਾਈ ਕਰ ਰਹੇ ਨੇ ਇਸ ਜੰਗ ਦੇ ਵਿੱਚ। ਲਾਹੌਰ ਦੇ ਇਲਾਕੇ ਦੇ ਵਿੱਚ ਰਾਵੀ ਨਦੀ ਦੇ ਕਿਨਾਰੇ ਦੇ ਉੱਤੇ ਇਹ ਜੰਗ ਹੋਇਆ, ਇਹ ਵਿਚਾਰ ਚੱਲ ਰਹੀ ਸੀ। ਭਾਈ ਸੁੱਖਾ ਸਿੰਘ ਦੀ ਗਿਣਤੀ ਦੇ ਸਿੱਖਾਂ ਦੇ ਨਾਲ, ਸਿੰਘਾਂ ਦੀ ਗਿਣਤੀ ਇੱਥੇ ਬਹੁਤ ਘੱਟ ਹੈ, ਕਵੀ ਨੇ ਰਿਪੀਟ ਕੀਤੀ ਹੈ ਇਹ ਗੱਲ ਵਾਰ ਵਾਰ, ਵੀ ਇੰਨਾ ਫਰਕ ਹੈ ਫੌਜ ਦੀ ਗਿਣਤੀ ਦਾ, ਵੀ ਇੱਕ ਪਾਸੇ ਆਟਾ ਤੇ ਇੱਕ ਪਾਸੇ ਲੂਣ, ਇੰਨਾ ਅਨੁਪਾਤ ਵਿੱਚ ਡਿਸਟੈਂਸ ਹੈ ਦੋਨਾਂ ਦਾ। ਵੈਸੇ ਤੇ ਸਿੱਖ ਲੜਾਈ ਇਸ ਅਨੁਪਾਤ ਵਿੱਚ ਨੇ, ਚਮਕੌਰ ਦੇ ਮੈਦਾਨ ਵਿੱਚ 10 ਲੱਖ ਦਾ ਘੇਰਾ ਤੇ ਅੰਦਰਲੇ ਪਾਸੇ 40 ਸਰੀਰ, ਕਿੰਨਾ ਅਨੁਪਾਤ ਦਾ ਫਰਕ ਹੈ। ਸੋ ਇੱਥੇ ਵੀ ਅਨੁਪਾਤ ਦਾ ਬਹੁਤ ਵੱਡਾ ਫਰਕ ਹੈ, ਤੇ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ। ਭਾਈ ਸੁੱਖਾ ਸਿੰਘ ਸਿੰਘਾਂ ਨੂੰ ਪ੍ਰੇਰਨਾ ਕਰਦੇ ਨੇ, ਕੁਛ ਗੱਲਬਾਤ ਕਰਦੇ ਨੇ, ਬਤੌਰ ਇੱਕ ਜਰਨੈਲ ਦੇ ਅਗਵਾਈ ਕਰਦਿਆਂ ਹੋਇਆਂ ਕੀ ਆਖਦੇ ਨੇ, ਇੱਥੇ ਵਿਚਾਰ ਚੱਲ ਰਹੀ ਸੀ। ਆਓ ਅੱਗੇ ਕੀ ਆਖਦੇ ਨੇ, ਕੀ ਲਿਖਦੇ ਨੇ ਸਰਦਾਰ ਰਤਨ ਸਿੰਘ ਭੰਗੂ। ਸ਼ਰਧਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਵਿਚਾਰਨਾ ਕਰੀਏ, ਇਕਾਗਰਤਾ ਬਣਾਉਂਦਿਆਂ ਹੋਇਆਂ ਇੱਕ ਵਾਰੀ ਰਸਨਾ ਦੀ ਹਾਜ਼ਰੀ ਲਵਾਓ, ਪਿਆਰ ਨਾਲ ਬੁਲੰਦ ਆਵਾਜ਼ ਵਿੱਚ

0: ਭਾਈ ਸੁੱਖਾ ਸਿੰਘ ਜੀ ਸਾਥੀ ਸਿੰਘਾਂ ਨੂੰ ਆਖਦੇ ਨੇ, ਪਹਿਲਾਂ ਆਖ ਦਿੱਤਾ ਸੀ ਵੀ ਜਿਹਨੂੰ ਸ਼ਹਾਦਤ ਦਾ ਅਜੇ ਚਾਅ ਨਹੀਂ ਚੜਿਆ, ਰੰਗ ਨਹੀਂ ਚੜਿਆ, ਉਹ ਭਾਵੇਂ ਚਲਾ ਜਾਵੇ, ਪਰ ਜਿਨ੍ਹਾਂ ਨੇ ਜੂਝਣਾ ਹੈ ਫਿਰ ਸ਼ਹਾਦਤ ਤੱਕ ਲੜਨਾ ਹੋਵੇਗਾ, ਪਿੱਛੇ ਪੈਰ ਨਹੀਂ ਜੇ ਪਾਉਣਾ ਹੈ।
1: ਇਨਾ ਸ਼ਹੀਦ ਹਮ ਹੋਏਗੇ ਲਰਕਨ ਮਜਬੇ ਦੀਨਾ।
0: ਅੱਜ ਆਪਾਂ ਇਸ ਮੈਦਾਨ ਦੇ ਅੰਦਰ ਲੜ ਕੇ ਜੂਝ ਕੇ ਸ਼ਹੀਦੀਆਂ ਪਾਵਾਂਗੇ ਧਰਮ ਵਾਸਤੇ।
1: ਚੁਪਈ ਕਯੋ ਸੁਕਾ।

0: ਸੁੱਖਾ ਸਿੰਘ ਜੀ ਕਹਿਣ ਲੱਗੇ ਕਹਿੰਦੇ ਜਿਹਨੂੰ ਜਿੰਦ ਪਿਆਰੀ ਹੈ ਜ਼ਿੰਦਗੀ ਪਿਆਰੀ ਹੈ ਨਾ ਉਹ ਬੇਸ਼ੱਕ ਚਲਾ ਜਾਵੇ।
1: ਸਿੰਘਨ ਕਹਿਓ ਹਮ ਕੀ ਮਨਠ ਜਾਹੀ।
0: ਅੱਗੇ ਉਹ ਸਿੰਘ ਕਹਿਣ ਲੱਗੇ ਕਹਿੰਦੇ ਇਹ ਕਿਸ ਤਰ੍ਹਾਂ ਹੋ ਸਕਦਾ ਬਈ ਤੁਹਾਡਾ ਸਾਥ ਛੱਡ ਕੇ ਜਾਂ ਮੁਦਾਨ ਛੱਡ ਕੇ ਅਸੀਂ ਚਲੇ ਜਾਈਏ। ਪਾਵਨ ਗੁਰਬਾਣੀ ਦਾ ਫੁਰਮਾਨ ਹੈ ਰਣ ਦੇਖ ਸੂਰੇ ਚਿੱਤ ਉਲਾਸ। ਉਦਾਹਰਣ ਲੈ ਲਈਏ ਜਿਵੇਂ ਇੱਕ ਖਿਡਾਰੀ ਹੈ ਕਿਸੇ ਵੀ ਗੇਮ ਦਾ, ਬੜਾ ਸ਼ੌਕ ਹੈ ਗੇਮ ਦੇ ਨਾਲ, ਮਿਹਨਤ ਬੜੀ ਕੀਤੀ ਹੋਈ ਹੈ, ਕਿਤੇ ਵਕਤ ਆਇਆ ਉਹਨੂੰ ਖੇਡ ਦੇ ਮੈਦਾਨ ਵਿੱਚ ਉਤਰਨ ਦਾ, ਕੋਈ ਟੂਰਨਾਮੈਂਟ ਆਇਆ, ਕੋਈ ਵੀ ਮੌਕਾ ਮਿਲਿਆ ਨਾ, ਉਹ ਖਿਡਾਰੀ ਨੂੰ ਮੈਦਾਨ ਵਿੱਚ ਜਾ ਕੇ ਖੇਡਣ ਦਾ ਬੜਾ ਚਾਅ ਚੜ ਜਾਂਦਾ ਵੀ ਅੱਜ ਆਪਣੀ ਪਰਫੋਰਮੈਂਸ ਦਿਖਾਉਣ ਦਾ ਮੈਨੂੰ ਮੌਕਾ ਮਿਲ ਰਿਹਾ। ਕੋਈ ਵਧੀਆ ਵਿਦਿਆਰਥੀ ਹੈ, ਸੂਝਵਾਨ ਹੈ, ਮਿਹਨਤੀ ਹੈ, ਇੰਟੈਲੀਜੈਂਟ ਹੈ, ਜਦੋਂ ਐਗਜ਼ਾਮ ਦਾ ਵਕਤ ਆਉਂਦਾ ਉਸ ਵਿਦਿਆਰਥੀ ਨੂੰ ਬੜਾ ਚਾਅ ਆਉਂਦਾ ਵੀ ਮੇਰੀ ਕੀਤੀ ਹੋਈ ਮਿਹਨਤ ਹੁਣ ਸਾਹਮਣੇ ਆਵੇਗੀ, ਪਤਾ ਮੈਨੂੰ ਵੀ ਲੱਗੇਗਾ ਅਤੇ ਦੂਜਿਆਂ ਨੂੰ ਵੀ ਲੱਗੇਗਾ ਵੀ ਮੈਂ ਮਿਹਨਤ ਕਿੰਨੀ ਕੁ ਕੀਤੀ ਹੈ ਜਾਂ ਕਿਸ ਤਰ੍ਹਾਂ ਦਾ ਮੇਰਾ ਰਿਜ਼ਲਟ ਹੈ। ਖਿਡਾਰੀ ਨੂੰ ਚਾਅ ਹੈ, ਵਿਦਿਆਰਥੀ ਨੂੰ ਚਾਅ ਹੈ, ਹਰ ਖਿੱਤੇ ਦੇ ਲੋਕਾਂ ਨੂੰ ਇਹੋ ਜਿਹੇ ਮੌਕਿਆਂ 'ਤੇ ਬੜਾ ਚਾਅ ਹੁੰਦਾ ਅਤੇ ਗੁਰੂ ਪਿਆਰਿਓ ਸੂਰਮਿਆਂ ਨੂੰ ਇਹੋ ਜਿਹਾ ਚਾਅ ਭਖਿਆ ਹੋਇਆ ਮੈਦਾਨ ਜਾਂ ਜੂਝਣ ਦਾ ਕੋਈ ਮੌਕਾ ਮਿਲੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਰਣ ਦੇਖ ਸੂਰੇ ਚਿੱਤ ਉਲਾਸ। ਸੂਰ ਕੇ ਸਨਮੁਖ ਰਣ ਪੇ ਡਰਪੈ ਸਤੀ ਕੇ ਸੱਚੈ ਭਾਂਡੇ ਸੱਚੈ ਭਾਂਡੇ। ਉਹ ਸੂਰਮਈ ਕਾਹਦਾ ਹੈ, ਸਾਹਮਣੇ ਮੈਦਾਨ ਗਰਮ ਹੋਵੇ, ਜੰਗ ਸ਼ੁਰੂ ਹੋ ਚੁੱਕਿਆ ਹੋਵੇ ਅਤੇ ਉਹ ਡਰ ਕੇ ਭੱਜ ਜਾਵੇ, ਫਿਰ ਉਹਨੂੰ ਸੂਰਮਾ ਨਹੀਂ ਕਹੀਦਾ, ਇਹ ਗੁਰਬਾਣੀ ਦਾ ਬਚਨ ਹੈ। ਡਗਮਗ ਛਾੜ ਰੇ ਮਨ ਬੌਰਾ, ਡਗ ਮਗਾਉਣਾ ਛੱਡ ਦੇ ਹੁਣ ਚਿੱਤ ਨਾ ਡੁਲਾ, ਐ ਭੋਲਿਆ ਮਨ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ। ਹੁਣ ਤੇ ਮਰ ਕੇ ਹੀ ਸਿੱਧੀ ਪ੍ਰਾਪਤ ਹੋਣੀ ਹੈ, ਭਾਵ ਸ਼ਹੀਦ ਹੋ ਕੇ ਹੀ ਮੁਕਾਮ ਪ੍ਰਾਪਤ ਹੋਣਾ। ਸੋ ਇੱਥੇ ਵੀ ਸਿੰਘ ਕਹਿਣ ਲੱਗੇ ਭਾਈ ਸੁੱਖਾ ਸਿੰਘ ਨੂੰ, ਜਥੇਦਾਰ ਜੀ ਇਹ ਕਿਵੇਂ ਹੋ ਸਕਦਾ ਅਸੀਂ ਮੈਦਾਨ ਛੱਡ ਕੇ ਭੱਜੀਏ।
1: ਸਾਥ ਸਾਡੇ ਸਣੇ ਰੋਖਾਹੀ,
0: ਤੁਹਾਡੇ ਨਾਲ ਡਟ ਕੇ ਅਸੀਂ ਜੰਗ ਕਰਾਂਗੇ,
1: ਅਸੀਂ ਸ਼ਹੀਦੀ ਸਾਥ ਕਮਾਵੇ,
0: ਅਸੀਂ ਸ਼ਹੀਦੀ ਕਮਾਉਣੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਕਮਾਈਆਂ ਨੇ, ਆ ਮਾਇਆ ਦੀ ਕਮਾਈ ਤੇ ਲਗਭਗ ਸਾਰਾ ਹੀ ਸੰਸਾਰ ਕਰਦਾ, ਇਹ ਵੀ ਇੱਕ ਕਮਾਈ ਹੈ। ਕਈ ਆਪਣੀ ਸਿਹਤ ਦੀ ਕਮਾਈ ਕਰਦੇ ਨੇ, ਕੋਈ ਪਹਿਲਵਾਨ ਕੋਈ ਖਿਡਾਰੀ ਹੈ ਨਾ ਉਹ ਸਿਹਤ ਕਮਾਉਂਦਾ ਹੈ। ਐਸੇ ਤਰ੍ਹਾਂ ਕਈ ਬੰਦੇ ਨਾਮ ਦੀ ਕਮਾਈ ਕਰਦੇ ਨੇ, ਨਾਮ ਤੋਂ ਭਾਵ ਬੰਦਗੀ ਵਾਲਾ ਨਹੀਂ ਮੈਂ ਕਹਿ ਰਿਹਾ, ਉਹ ਦੁਨੀਆਂ ਵਿੱਚ ਇਹੋ ਜਿਹੇ ਕਾਰਜ ਕਰਦੇ ਨੇ, ਉਹਨਾਂ ਦੇ ਨਾਂ ਦੀ ਬੜੀ ਪ੍ਰਸਿੱਧੀ ਹੋ ਜਾਂਦੀ ਹੈ। ਕਈ ਬਿਜ਼ਨਸਮੈਨ ਇਹ ਗੱਲ ਕਹਿੰਦੇ ਸੁਣੇ ਹੋਣਗੇ ਜੀ ਅਸੀਂ ਬੱਚਤ ਨਹੀਂ ਵੇਖੀ ਕਦੇ, ਮਾਰਜਨ ਨਹੀਂ ਵੇਖਿਆ, ਅਸੀਂ ਤੇ ਆਪਣੇ ਪ੍ਰੋਡਕਟ ਦਾ ਜਾਂ ਕੰਪਨੀ ਦਾ ਨਾਂ ਕਮਾਇਆ, ਅਸੀਂ ਤੇ ਕੇਵਲ ਨਾਮ ਹੀ ਕਮਾਇਆ, ਬੱਚਤ ਵੱਲ ਵੇਖਿਆ ਨਹੀਂ, ਇਹ ਵੀ ਨਾਂ ਕਮਾਉਣਾ ਹੈ। ਸੰਸਾਰ ਦੇ ਅੰਦਰ ਭਲੇ ਦੇ ਕਾਰਜ ਕਰਨੇ, ਸੇਵਾ ਕਰਨੀ ਸਮਾਜ ਦੀ, ਇਸ ਤਰ੍ਹਾਂ ਵੀ ਨਾਮ ਕਮਾਇਆ ਜਾਂਦਾ। ਸੋ ਇਹ ਵੱਖ ਵੱਖ ਤਰ੍ਹਾਂ ਦੀਆਂ ਕਮਾਈਆਂ ਨੇ ਤੇ, ਪਰ ਜਿਹੜੇ ਸੂਰਮੇ ਨੇ ਗੁਰੂ ਕੇ ਲਾਡਲੇ ਹਨ ਉਹ ਕਹਿੰਦੇ ਅਸੀਂ ਤੇ ਅੱਜ ਸ਼ਹੀਦੀ ਕਮਾਉਣੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਇੱਕ ਕਮਾਈ ਯਾਰ, ਦੁਨੀਆਂ ਦੀ ਬੜੀ ਮਹਾਨ ਕਮਾਈ ਹੈ, ਨਾਮ ਬੰਦਗੀ ਤੇ ਸ਼ਹੀਦੀ, ਇਹ ਕਮਾਈਆਂ। ਅੱਜ ਆਪਾਂ ਨਜ਼ਰ ਮਾਰ ਕੇ ਵੇਖੀਏ ਸੰਸਾਰ ਦੇ ਵਿੱਚ, ਭਗਤ ਧਰੂ, ਭਗਤ ਪ੍ਰਹਲਾਦ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਭਗਤਾਂ ਨੇ ਬੰਦਗੀ ਕੀਤੀ, ਕਿਸੇ ਵੀ ਰੂਪ ਦੇ ਵਿੱਚ ਨਾਂ ਕਮਾਇਆ, ਅੱਜ ਵੀ ਦੁਨੀਆਂ ਵਿੱਚ ਨਾਮ ਪ੍ਰਚਲਿਤ ਹੈ। ਸਦੀਆਂ ਨਹੀਂ, ਯੁੱਗ ਬਦਲ ਗਏ, ਹਜ਼ਾਰਾਂ ਸਾਲ ਲੰਘ ਗਏ, ਪਰ ਨਾਂ ਅੱਜ ਵੀ ਚਮਕਦਾ। ਇਹ ਹੈ ਨਾਮ ਕਮਾਉਣਾ ਬੰਦਗੀ ਰਾਹੀਂ। ਇਸੇ ਤਰ੍ਹਾਂ ਸ਼ਹਾਦਤ ਦੇ ਰਾਹੀਂ ਨਾਮ ਕਮਾਉਣਾ। ਆਪਾਂ ਸਿੱਖ ਇਤਿਹਾਸ ਦੀ ਜੇ ਗੱਲ ਕਰੀਏ, ਅਣਗਿਣਤ ਸਾਡੇ ਸ਼ਹੀਦ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਬੜੀ ਮੁਸ਼ਕਲ ਹੈ। ਮੇਰੇ ਸੱਜਣ ਮਿੱਤਰ ਨੇ ਗਿਆਨੀ ਸੁਖਦੇਵ ਸਿੰਘ ਚੰਡੀਗੜ੍ਹ ਤੋਂ, ਉਹਨਾਂ ਨੇ ਇੱਕ ਸ਼ਹੀਦ ਡਾਇਰੈਕਟਰੀ ਤਿਆਰ ਕੀਤੀ ਹੈ ਸਿੱਖ ਇਤਿਹਾਸ ਦੇ ਸਿੱਖ ਸ਼ਹੀਦਾਂ ਦੇ ਉੱਤੇ। ਜਿੰਨੇ ਕੁ ਅੰਕੜੇ ਉਹਨਾਂ ਨੂੰ ਮਿਲੇ, ਨਾਮ ਵੀ ਮਿਲੇ ਪਰ ਬਹੁਤਿਆਂ ਦੇ ਨਾਮ ਨਹੀਂ ਵੀ ਮਿਲੇ, ਅੰਕੜੇ ਮਿਲ ਗਏ ਵੀ ਇੰਨੀ ਗਿਣਤੀ ਸ਼ਹੀਦਾਂ ਦੀ ਹੈ। ਜਿਵੇਂ ਏਸੇ ਅਬਦਾਲੀਆਂ ਟਾਕਰੇ ਦੇ ਉੱਤੇ ਜਦੋਂ ਵੱਡਾ ਘੱਲੂਘਾਰਾ ਕੋਪਰ ਹੀੜੇ ਦੀ ਧਰਤੀ 'ਤੇ ਹੋਇਆ, ਉੱਥੇ ਸ਼ਹਾਦਤ ਹੋਈਆਂ ਲਗਭਗ 35,000 ਇੱਕ ਦਿਨ ਵਿੱਚ, ਕੁਝ ਘੰਟਿਆਂ ਵਿੱਚ ਕਹਿ ਲਓ। ਨਾਮ ਸਾਰਿਆਂ ਦੇ ਨਹੀਂ ਸੀ ਮਿਲ ਸਕਦੇ ਪਰ ਅੰਕੜਾ ਮਿਲ ਗਿਆ ਵੀ ਲਗਭਗ 35,000। ਇਸ ਤਰ੍ਹਾਂ ਜਿੰਨੇ ਵੀ ਅੰਕੜੇ ਇਤਿਹਾਸ ਵਿੱਚੋਂ ਮਿਲੇ ਉਹਨਾਂ ਨੇ ਉਸ ਸ਼ਹੀਦ ਡਾਇਰੈਕਟਰੀ ਵਿੱਚ ਦਰਜ ਕੀਤੇ ਨੇ ਅਤੇ ਲਗਭਗ 10.25 ਲੱਖ ਸ਼ਹੀਦ ਸਿੱਖ ਕੌਮ ਦਾ ਹੁਣ ਤੱਕ ਹੋ ਚੁੱਕਿਆ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਛੋਟੀ ਜਿਹੀ ਕੌਮ ਗਿਣਤੀ ਦੇ ਪੱਖ ਤੋਂ, ਉਮਰ ਜੀ ਦੀ ਬਹੁਤ ਘੱਟ ਹੈ, 5 ਸਦੀਆਂ ਦਾ ਸਫ਼ਰ ਹੈ ਜੇ। ਇੰਨਾ ਘੱਟ ਸਮਾਂ ਇੰਨੀ ਛੋਟੀ ਕੌਮ, ਪੂਰੇ ਸੰਸਾਰ ਵਿੱਚੋਂ ਸ਼ਹਾਦਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਵੇ, ਕਹਿ ਸਕਦੇ ਹਾਂ ਵੀ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸੋ ਇਸ ਤਰ੍ਹਾਂ ਸ਼ਹੀਦੀ ਦਾ ਚਾਅ ਰਿਹਾ ਹਮੇਸ਼ਾ ਸਿੱਖ ਨੂੰ, ਖਾਲਸੇ ਨੂੰ, ਗੁਰੂ ਕੇ ਲਾਡਲੇ ਅੰਮ੍ਰਿਤਧਾਰੀ ਸਿੰਘਾਂ ਨੂੰ। ਅਤੇ ਇੱਥੇ ਸਿੰਘ ਕਹਿੰਦੇ ਜੀ ਅਸੀਂ ਤੇ ਸ਼ਹਾਦਤ ਕਮਾਉਣੀ ਹੈ, ਬਸ ਇਹੋ ਕਮਾਈ ਕਰਨੀ ਹੈ।
1: ਸਾਈ ਧਨ ਮੈਂ ਡੇਰਾ ਪਾਵਾਂ।
0: ਤੇ ਸ਼ਹੀਦਾਂ ਦੀ ਜਿਹੜੀ ਪੁਰੀ ਹੈ ਨਾ, ਭਾਵ ਗੁਰੂ ਚਰਨ, ਜਿਹਨੂੰ ਸੱਚਖੰਡ ਵੀ ਕਹਿ ਦਿੱਤਾ, ਗੁਰਪੁਰੀ ਵੀ ਸ਼ਬਦ ਵਰਤ ਲਿਆ ਜਾਂਦਾ ਹੈ, ਕਹਿੰਦੇ ਅਸੀਂ ਉਹ ਸ਼ਹੀਦਾਂ ਦੀ ਨਗਰੀ ਵਿੱਚ ਜਾ ਕੇ ਵਸ ਜਾਣਾ ਹੈ।
1: ਜਸ ਗੌਰੀਓ ਤੋ ਪਖੜ ਪੱਪੜ ਹਮਾਰਾ।
0: ਤੇ ਜੰਗ ਦੇ ਵਿੱਚ ਹਥਿਆਰ ਜਿਹੜੇ ਵਰਤੇ ਜਾਣ ਵਾਲੇ ਹਨ, ਤੁਪਕਾਂ, ਬੰਦੂਕਾਂ, ਗੋਲੀਆਂ ਆਦਿਕ,
1: ਨੈ ਮੁੜਿਓ ਵਹਿ ਬਾਲ ਵਿਚਾਰਾ।
0: ਤੇ ਸਿੰਘ ਜੂਝਣ ਵਾਸਤੇ ਅੱਗੇ ਵਧਣ ਲੱਗੇ, ਤਿਆਰ ਹੋ ਗਏ, ਪਰਵਾਹ ਨਹੀਂ ਕੀਤੀ ਗੋਲੀਆਂ ਤੀਰਾਂ ਦੀ, ਆਪਣਾ ਬਚਾਅ ਤੱਕ ਨਹੀਂ ਵੇਖਿਆ। ਜਿਵੇਂ ਕਹੀਏ ਵੀ ਨੰਗੇ ਧੜ ਲੜਨ ਵਾਸਤੇ ਤਿਆਰ, ਨੰਗੇ ਧੜ ਦਾ ਭਾਵ ਕੀ ਹੁੰਦਾ, ਕੋਈ ਓਟ ਨਾ ਲੈਣੀ, ਜੇ ਢਾਲ ਨਹੀਂ ਵੀ ਮਿਲੀ ਤੇ ਢਾਲ ਤੋਂ ਬਿਨਾਂ ਹੀ ਜੂਝਣਾ ਸ਼ੁਰੂ ਕਰ ਦਿੱਤਾ, ਆਪਣੇ ਬਚਾਅ ਦਾ ਕੋਈ ਪੱਖ ਨਹੀਂ ਵੇਖਿਆ। ਇਸ ਤਰ੍ਹਾਂ ਬੜੇ ਚਾਹ ਉਤਸ਼ਾਹ ਦੇ ਨਾਲ,
1: ਪਿਤਾ ਹਮਾਰਾ ਉਨ ਦਿਓ ਮੜੋਵਾ।
0: ਤੇ ਕਹਿੰਦੇ ਜੀ ਸਾਡੇ ਪਿਤਾ ਪੁਰਖੇ ਸ਼ਹੀਦ ਹੋਏ ਹਨ ਔਰ ਇਹਨਾਂ ਨਾਲ ਲੜਦਿਆਂ ਹੀ ਸ਼ਹੀਦੀਆਂ ਪਾਈਆਂ ਨੇ।
1: ਭਾਈ ਸ਼ਾਮ ਸਿੰਘ ਪਾਸ ਖਲੋਵਾ।
0: ਭਾਈ ਸ਼ਾਮ ਸਿੰਘ, ਸਿੰਘ ਦਾ ਨਾਮ ਹੈ ਇਹ। ਇਸ ਵੇਲੇ ਜਦੋਂ ਭਾਈ ਸੁੱਖਾ ਸਿੰਘ ਜੀ ਸੰਬੋਧਨ ਕਰਕੇ ਗੱਲਬਾਤ ਕਰ ਰਹੇ ਸੀ, ਇਹ ਬਿਲਕੁਲ ਕੋਲ ਖੜਾ ਸੀ।
1: ਇਤਨੇ ਮੈਂ ਫੌਜ ਪਹੁੰਚੀ ਆਏ।
0: ਅਜੇ ਇਹ ਗੱਲਾਂ ਚੱਲਦੀਆਂ ਸੀ, ਬਿਲਕੁਲ ਤਿਆਰੀ ਹੋ ਗਈ ਸੀ, ਦੁਸ਼ਮਣ ਫੌਜ ਇੰਨੇ ਸਮੇਂ ਦੇ ਵਿੱਚ ਨੇੜੇ ਆ ਗਈ।
1: ਮੁੜ ਸਿੰਘਣ ਦੇ ਘੋੜੇ ਰਲਾਏ।
0: ਤੇ ਗੁਰੂ ਕੇ ਸਿੱਖਾਂ ਨੇ ਘੋੜਿਆਂ ਤੇ ਸਵਾਰੀ ਕੀਤੀ,
1: ਬੰਦੂਕ ਤੀਰ ਤਲਵਾ ਚਲਾਈ।
0: ਚੱਲਣ ਲੱਗੀਆਂ ਬੰਦੂਕਾਂ, ਹੋਣ ਲੱਗੀ ਤਾੜ ਤਾੜ, ਤੀਰ ਸਰ ਸਰ ਕਰਕੇ ਕਮਾਨਾਂ ਵਿੱਚੋਂ ਨਿਕਲਣ ਲੱਗੇ, ਕਿਸੇ ਨੇ ਤਲਵਾਰ ਆਪਣੇ ਹੱਥ ਵਿੱਚ ਕੱਢ ਲਈ ਹੈ ਦੋਵੇਂ ਪਾਸਿਓਂ।
1: ਆਫਤ ਗਿਲਦੇ ਦੇ ਹਟਾਈ।
0: ਤੇ ਜਿਹੜੇ ਆਏ ਸੀ ਚੜ ਕੇ, ਐਸੀ ਮਾਰ ਮਾਰੀ ਪਹਿਲੇ ਹੱਲੇ ਦੇ ਵਿੱਚ, ਖਾਲਸੇ ਦੇ ਪੈਰ ਜ਼ਮੀਨ ਤੇ ਜੰਮੇ ਰਹੇ ਤੇ ਦੁਸ਼ਮਣ ਦੇ ਪੈਰ ਥਿੜਕ ਗਏ। ਪਾਪ ਕੁਛ ਮਾਰ ਦਿੱਤੇ, ਕੁਛ ਭਜਾ ਦਿੱਤੇ।
1: ਖੜਗੜ ਲੜੇ ਨਾ ਆਏ ਚਾਲਾ।
0: ਤੇ ਇਹ ਜਿਹੜਾ ਪਹਿਲੀ ਕਹੀਏ ਵੀ ਦੁਸ਼ਮਣ ਫੌਜ ਦੀ ਟੁਕੜੀ ਸੀ, ਉਹਦੇ ਤੇ ਖਾਲਸਾ ਭਾਰੂ ਪੈ ਗਿਆ, ਕਹਿ ਲਈਏ ਉਹਨਾਂ ਨੂੰ ਫਤਿਹ ਕਰ ਲਿਆ ਹੈ।
1: ਚੁਗ ਗਏ ਸਿੰਘ ਯਾ ਤੇ ਗਾਲਾ।
0: ਤੇ ਇਹਨਾਂ ਨੂੰ ਤੇ ਕਹੀਏ ਵੀ ਫਤਿਹ ਕਰ ਲਿਆ, ਪਰ ਬਾਅਦ ਵਿੱਚ ਜਿਹੜੀ ਪਿਛਲੇ ਪਾਸੇ ਵੱਡੀ ਗਿਣਤੀ ਵਿੱਚ ਫੌਜ ਸੀ ਉਹਦੇ ਬਾਰੇ ਬਹੁਤਾ

0: ਤਾਂ ਇੱਕ ਟੁਕੜੀ ਤੇ ਦਿੱਤੀ, ਮੋੜ ਖੰਡਾ ਪੁੰਡਾ ਦਿੱਤੀ, ਕੁਛ ਮਾਰ ਦਿੱਤੇ, ਪਰ ਪਿਛਲੇ ਪਾਸੇ ਹੋਰ ਫੌਜ ਚੜ ਕੇ ਆ ਗਈ।
1: ਐਸ ਪੈਸੋ ਸਿੰਘ ਤੈ ਜਿਵ ਆਟੇ ਮੈਂ ਲੋਣਾ।
0: ਫਿਰ ਗਿਣਤੀ ਦਾ ਜ਼ਿਕਰ ਕਰਦੇ ਨੇ ਕਵੀ ਜੀ, ਕਹਿੰਦੇ ਪਰ ਫਾਸਲਾ ਬਹੁਤ ਵੱਡਾ ਹੈ ਗਿਣਤੀ ਦਾ, ਆਟੇ ਵਿੱਚ ਲੋਣ ਸਮਾਨ ਹੈ।
1: ਸੁੱਖਾ ਸਿੰਘ ਦਿਲ ਇਮ ਆਈ।
0: ਭਾਈ ਸੁੱਖਾ ਸਿੰਘ ਦੇ ਮਨ ਵਿੱਚ ਇਸ ਸਮੇਂ ਇੱਕ ਫੁਰਨਾ ਫੁਰਿਆ, ਵਿਚਾਰ ਫੁਰਿਆ ਹੈ।
1: ਜੈ ਹੋਵੇ ਅਹਿਮਦ ਸ਼ਾਹੇ।
0: ਸੋਚਦੇ ਨੇ ਵੀ ਜਿਹੜੀ ਆਹ ਫੌਜ ਅੱਗੇ ਆਈ ਹੈ ਨਾ, ਕਿਤੇ ਇਹਦੇ ਵਿੱਚ ਅਹਿਮਦ ਸ਼ਾਹ ਖੁਦ ਆਪ ਹੋਵੇ। ਕੁਦਰਤੀ ਗੱਲ ਹੈ, ਜੰਗ ਦੇ ਅੰਦਰ ਦੁਸ਼ਮਣ ਪ੍ਰਧਾਨ ਸੈਨਾਪਤੀ ਦੇ ਉੱਤੇ ਹਮੇਸ਼ਾ ਨਜ਼ਰ ਰਿਹਾ ਕਰਦੀ ਹੈ। ਸਾਡੇ ਸਿੱਖ ਜਾਂ ਗੁਰ ਇਤਿਹਾਸ ਦੇ ਜੰਗਾਂ ਦੇ ਵਿੱਚ, ਪੰਘਾਣੀ ਦੇ ਜੰਗ ਦੇ ਅੰਦਰ ਹਰੀਚੰਦ ਹਡੂਰੀਆ ਮਹਾਨ ਤੀਰ ਅੰਦਾਜ਼ ਪਹਾੜੀ ਰਾਜਾ, ਇਤਿਹਾਸ ਦੇ ਵਿਦਵਾਨਾਂ ਨੇ ਇਹਨੂੰ ਜਿਹੜਾ ਦੁਆਪਰ ਯੁੱਗ ਦੇ ਸਮੇਂ ਦਾ, ਮਹਾਂਭਾਰਤ ਦੇ ਸਮੇਂ ਦਾ ਅਰਜਨ ਹੋਇਆ ਨਾ, ਉਹਨੂੰ ਬੜਾ ਮਹਾਨ ਤੀਰ ਅੰਦਾਜ਼ ਮੰਨਿਆ ਗਿਆ। ਇਸ ਹਰੀਚੰਦ ਹਡੂਰੀਏ ਨੂੰ ਵੀ ਅਰਜਨ ਦਾ ਵਾਰਸ ਕਹਿ ਕੇ, ਜਾਂ ਕਹਿ ਲਈਏ ਵੀ ਅਰਜਨ ਦਾ ਖਿਤਾਬ ਇਹਨੂੰ ਦਿੱਤਾ ਗਿਆ, ਇਹਦੀ ਤੀਰ ਅੰਦਾਜ਼ੀ ਨੂੰ ਮੁੱਖ ਰੱਖਦਿਆਂ ਹੋਇਆਂ। ਨਿਸ਼ਾਨਾ ਨਹੀਂ ਸੀ ਖੁੰਝਦਾ ਇਹਦਾ, ਮੈਦਾਨ ਵਿੱਚ ਆਇਆ ਇਹਨੇ ਸਾਰੇ ਮੈਦਾਨ ਦੀ ਸਕਰੀਨਿੰਗ ਕੀਤੀ ਆਪਣੀਆਂ ਅੱਖਾਂ ਦੇ ਨਾਲ, ਤੇ ਵੇਖਦਿਆਂ ਵੇਖਦਿਆਂ ਇਹਦੀ ਨਜ਼ਰ ਪਹੁੰਚ ਗਈ ਕਲਗੀਧਰ ਸੱਚੇ ਪਾਤਸ਼ਾਹ ਦੇ ਉੱਤੇ। ਪਿਛਲੇ ਪਾਸੇ ਉੱਚੀ ਥਾਂ ਤੇ ਅਗਵਾਈ ਕਰ ਰਹੇ ਸੀ। ਕਿਉਂ ਨਜ਼ਰ ਗਈ? ਵੀ ਜੇਕਰ ਇਹਨਾਂ ਸਿੱਖਾਂ ਦਾ ਪ੍ਰਧਾਨ ਸੈਨਾਪਤੀ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੀ ਮਾਰ ਵਿੱਚ ਆ ਜਾਣ, ਤੇ ਜੰਗ ਦਾ ਬੜਾ ਛੇਤੀ ਅੰਤ ਕਰ ਦਿਆਂਗਾ, ਮੈਂ ਫਤਿਹ ਕਰ ਲਿਆਂਗਾ। ਇਸ ਸੋਚ ਨਾਲ ਇਹਨੇ ਸਤਿਗੁਰਾਂ ਵੱਲ ਤੀਰ ਚਲਾਉਣੇ ਸ਼ੁਰੂ ਕੀਤੇ। ਇੱਕ ਤੀਰ ਸਤਿਗੁਰਾਂ ਦੇ ਕੰਨ ਦੇ ਨੇੜਿਓਂ ਲੰਘਿਆ, ਇੱਕ ਤੀਰ ਗੁਰਮੁਖ ਪਿਆਰਿਓ, ਨਿਸ਼ਾਨਾ ਉਹਦਾ ਵੀ ਖਾਲੀ ਗਿਆ, ਤੇ ਤੀਜਾ ਤੀਰ ਆ ਕੇ ਲੱਕ ਦੇ ਉੱਤੇ, ਪੇਟ ਦੇ ਉੱਤੇ ਬੰਨੀ ਹੋਈ ਪੇਟੀ, ਪੇਟੀ ਇਹਦਾ ਨਾਮ ਹੀ ਪੇਟ ਤੋਂ ਪੈਂਦਾ ਹੈ। ਅੱਜ ਕੱਲ੍ਹ ਇੰਗਲਿਸ਼ ਦਾ ਸ਼ਬਦ ਆਪਾਂ ਬੈਲਟ ਵਰਤਦੇ ਹਾਂ ਨਾ, ਜੰਗੀ ਵਸਤਰਾਂ ਅਤੇ ਸ਼ਸਤਰਾਂ ਵਿੱਚੋਂ, ਸ਼ਸਤਰ ਤੇ ਤੁਸੀਂ ਜਾਣਦੇ ਹੋ, ਪਰ ਜੰਗੀ ਵਸਤਰ ਹੁੰਦਾ ਸੀ ਉਸ ਸਮੇਂ ਦਾ ਬੁਲਟ ਪਰੂਫ, ਲੋਹ ਵਰਦੀ ਸਰੀਰ ਤੇ ਪਾਈ ਜਾਂਦੀ ਸੀ। ਕਈ ਸੂਰਮੇ ਜੋਧੇ ਪੂਰਾ ਸਰੀਰ ਢੱਕ ਲੈਂਦੇ ਸੀ, ਲੋਹੇ ਦੇ ਪੱਤਰਿਆਂ ਦੀ ਵਰਦੀ ਇਸ ਤਰ੍ਹਾਂ ਬਣਾਈ ਜਾਂਦੀ ਸੀ, ਨਹੀਂ ਤੇ ਗੁਰਮੁਖੋ ਮੱਥਾ ਢੱਕ ਲੈਣਾ, ਸਿਰ ਢੱਕ ਲੈਣਾ ਇਤਿਆਦਿਕ, ਜਿੱਥੇ ਜਿੱਥੇ ਦੁਸ਼ਮਣ ਦਾ ਨਿਸ਼ਾਨਾ ਸੌਖਿਆਂ ਬੈਠਣ ਦੇ ਚਾਂਸ ਹੋਣ, ਉਹ ਚੀਜ਼ਾਂ ਉਹ ਅੰਗ ਬਚਾ ਲੈਣੇ, ਤੇ ਲੱਕ ਦੇ ਉੱਤੇ ਲੋਹ ਪੇਟੀ ਬੰਨ ਲੈਣੀ, ਚੌੜੀ ਬੈਲਟ ਕਹਿ ਲਈਏ ਲੋਹੇ ਦੀ ਬਣਤਰ ਵਾਲੀ, ਇਹ ਲੱਕ ਦੇ ਉੱਤੇ ਪੇਟੀ ਬੰਨੀ ਕਲਗੀਧਰ ਸੱਚੇ ਪਾਤਸ਼ਾਹ ਨੇ ਅੱਜ ਮੈਦਾਨ ਵਿੱਚ ਜਾਣ ਤੋਂ ਪਹਿਲਾਂ। ਹਰੀਚੰਦ ਹਡੂਰੀਏ ਨੇ ਆਪਣਾ ਨਿਸ਼ਾਨਾ ਬਿੰਨਿਆ, ਤੇ ਨਿਸ਼ਾਨਾ ਇਹਦਾ ਹੁਣ ਖੁੰਝਿਆ ਨਹੀਂ, ਦੋ ਨਿਸ਼ਾਨੇ ਤੇ ਖਾਲੀ ਚਲੇ ਗਏ ਸੀ, ਤੀਜਾ ਖਾਲੀ ਨਾ ਗਿਆ, ਆ ਕੇ ਸਤਿਗੁਰਾਂ ਦੇ ਪੇਟ ਤੇ ਲੱਗਿਆ, ਉਹ ਲੋਹ ਪੇਟੀ ਵਿੱਚ ਤੀਰ ਲੱਗਿਆ। ਉਸ ਤੀਰ ਦੀ ਚੁੰਝ ਨੇ ਉਹ ਪੇਟੀ ਪਾੜ ਦਿੱਤੀ, ਪਰ ਪੇਟੀ ਪਾੜਦਿਆਂ ਪਾੜਦਿਆਂ ਇਹਦੀ ਸਪੀਡ ਘੱਟ ਗਈ, ਅੱਗੇ ਤਾਂ ਨਾ ਜਾ ਸਕਿਆ, ਤੀਰ ਦੀ ਥੋੜ੍ਹੀ ਜਿਹੀ ਚੁੰਝ ਪਾਰ ਕਰ ਗਈ ਪੇਟੀ ਨੂੰ, ਜੋ ਸਤਿਗੁਰਾਂ ਦੇ ਪੇਟ ਵਿੱਚ ਹਲਕਾ ਜਿਹਾ ਉਹਨੇ ਜ਼ਖਮ ਦਿੱਤਾ। ਤੇ ਜਦੋਂ ਇਹ ਤੀਰ ਸਤਿਗੁਰਾਂ ਦੇ ਸਰੀਰ ਤੇ ਜਾ ਕੇ ਲੱਗਿਆ, ਟੱਚ ਹੋਇਆ ਤੀਰ ਦਾ, ਉੱਥੇ ਮੇਰੇ ਸਤਿਗੁਰਾਂ ਨੇ ਇਸ ਵੰਗਾਣੀ ਦੇ ਜੰਗ ਦਾ ਵਰਣਨ ਕਰਦਿਆਂ ਇਹ ਸ਼ਬਦ ਕਹੇ, ਕਹਿੰਦੇ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਜਦੋਂ ਆ ਕੇ ਤੀਰ ਸਾਨੂੰ ਲੱਗਿਆ, ਸਾਡਾ ਵੀਰ ਰਸ ਪ੍ਰਗਟ ਹੋ ਗਿਆ, ਮੇਰੇ ਸਤਿਗੁਰਾਂ ਨੇ ਮੁਕਾਬਲੇ ਵਿੱਚ ਤੀਰ ਚਲਾਏ ਤੇ ਹਰੀਚੰਦ ਹੰਡੂਰੀਏ ਨੂੰ ਚਿੱਤ ਕੀਤਾ। ਇਹ ਬੇਨਤੀ ਮੈਂ ਤਾਂ ਕਰੀ ਹੈ ਵੀ ਜਦੋਂ ਵੀ ਕੋਈ ਜੰਗ ਹੁੰਦਾ, ਦੁਸ਼ਮਣ ਦਾ ਪ੍ਰਧਾਨ ਸੈਨਾਪਤੀ ਜਿਹੜਾ ਮੁਖੀ ਹੈ, ਚੀਫ ਕਮਾਂਡਰ ਹੈ, ਉਹਦੇ ਉੱਤੇ ਹਮੇਸ਼ਾ ਨਜ਼ਰ ਹੁੰਦੀ ਹੈ। 1984 ਦੇ ਵਿੱਚ ਗੁਰੂ ਪਿਆਰਿਓ ਇੰਦਰਾ ਦੀਆਂ ਫੌਜਾਂ ਦੀਆਂ ਨਜ਼ਰਾਂ ਵਿੱਚ ਕੇਵਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਰੜਕਦੇ ਨੇ, ਉਹ ਨਿਸ਼ਾਨਾ ਨੇ। ਬਾਕੀ ਤੇ ਚਾਹੇ ਉਹ ਸਿੰਘ ਸ਼ਹੀਦ ਹੋਏ ਨੇ ਜਾਂ ਹੋਰ ਜੋ ਕੁਝ ਵਾਪਰਿਆ, ਉਹ ਨਿਸ਼ਾਨਾ ਨਹੀਂ ਸੀ। ਜਾਂ ਕਹਿ ਲਈਏ ਵੀ ਅਕਾਲ ਤਖ਼ਤ ਸਾਹਿਬ ਢਾਉਣਾ ਵੀ ਨਿਸ਼ਾਨਾ ਨਹੀਂ ਸੀ, ਅਸਲ ਨਿਸ਼ਾਨਾ ਸੰਤ ਗਿਆਨੀ ਜਰਨੈਲ ਸਿੰਘ ਸੀ। ਇੱਥੇ ਮੈਦਾਨ ਦੇ ਅੰਦਰ ਕਵੀ ਜੀ ਇਹ ਜ਼ਿਕਰ ਕਰਦੇ ਨੇ ਵੀ ਭਾਈ ਸੁੱਖਾ ਸਿੰਘ ਦਾ ਧਿਆਨ ਗਿਆ ਦੁਸ਼ਮਣ ਦਾ ਪ੍ਰਧਾਨ ਜਾਂ ਚੀਫ ਕਮਾਂਡਰ ਜਿਹੜਾ ਹੈ ਅਹਿਮਦ ਸ਼ਾਹ, ਕਿਤੇ ਉਹਦੇ ਨਾਲ ਮੇਰਾ ਟਾਕਰਾ ਹੋ ਜਾਵੇ, ਉਹਦੇ ਨਾਲ ਟਾਕਰਾ ਹੋਵੇ ਤੇ ਉਸ ਦੇ ਨਾਲ ਹੀ ਜੰਗ ਦਾ ਫੈਸਲਾ ਹੋਵੇ, ਇਸ ਤਰ੍ਹਾਂ ਸੋਚਿਆ ਹੈ।
1: ਜਿਸੋ ਹੱਥ ਮੈਂ ਜਾ ਕਰਾਂ ਜੇ ਕੋ ਦੇ ਬਤਾਏ,
0: ਜੇਕਰ ਮੈਨੂੰ ਪਤਾ ਲੱਗ ਜਾਵੇ ਵੀ ਅਹਿਮਦ ਸ਼ਾਹ ਕਿਸ ਪਾਸੇ ਹੈ। ਹੁਣ ਵੱਡੀ ਫੌਜ ਸੀ, ਘੇਰਾ ਵੱਡਾ ਸੀ, ਦਾਇਰਾ ਵੱਡਾ ਸੀ, ਤੇ ਇੰਨੇ ਵੱਡੇ ਇਕੱਠ ਵਿੱਚ ਉਹਨੂੰ ਪਛਾਣਨਾ ਬੜਾ ਔਖਾ ਸੀ। ਤੇ ਆਮ ਤੌਰ ਤੇ ਇਹ ਜਿਹੜੇ ਰਾਜੇ ਲੋਕ ਲੜਦੇ ਸੀ ਨਾ, ਪਿਛਲੇ ਪਾਸੇ ਰਹਿ ਕੇ ਹੀ ਲੜਿਆ ਕਰਦੇ ਸੀ, ਆਮ ਤੌਰ ਤੇ ਇੱਦਾਂ ਹੀ ਹੁੰਦਾ। ਹੁਣ ਨਜ਼ਰ ਤੇ ਨਹੀਂ ਪੈਂਦਾ, ਪਰ ਭਾਈ ਸੁੱਖਾ ਸਿੰਘ ਸੋਚਦੇ ਨੇ, ਕਹਿੰਦੇ ਕੋਈ ਮੈਨੂੰ ਦੱਸ ਹੀ ਦੇਵੇ ਪਤਾ ਕਰਕੇ ਵੀ ਅਹਿਮਦ ਸ਼ਾਹ ਕਿੱਥੇ ਕ ਹੈ।
1: ਚਪਈ ਸੁੱਖਾ ਸਿੰਘ ਕੱਛ ਅੱਗੇ ਗਇਓ,
0: ਇਸ ਖਿਆਲ ਦੇ ਨਾਲ ਵੀ ਅਹਿਮਦ ਸ਼ਾਹ ਨੂੰ ਵੇਖਾਂ ਕਿੱਥੇ ਕ, ਅੱਗੇ ਵੱਧ ਗਿਆ ਦੁਸ਼ਮਣ ਵੱਲ, ਤੇ ਹੈ ਤੇ ਬਹੁਤ ਵੱਡਾ ਖਤਰਾ ਮੁੱਲ ਲੈਣ ਵਾਲੀ ਗੱਲ ਸੀ, ਪਰ ਇਹਨਾਂ ਚਾਹ ਇਹ ਧਰਮ ਯੁੱਧ ਦਾ ਵੀ ਮੌਤ ਦੀ ਪਰਵਾਹ ਹੀ ਕੋਈ ਨਹੀਂ ਹੈ।
1: ਪੁੱਛਤ ਚਾਹੇ ਕਿਨ ਨਾਏ ਬਦਲਿਓ,
0: ਪੁੱਛਣ ਦੀ ਕੋਸ਼ਿਸ਼ ਕੀਤੀ, ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪੁੱਛਿਆ ਜਿਹੜਾ ਕੋਈ ਨੇੜੇ ਆਇਆ, ਸਿੰਘਾਂ ਨੂੰ ਵੀ ਪੁੱਛਿਆ, ਪਰ ਕੋਈ ਕਿਸੇ ਨੇ ਦੱਸਿਆ ਨਹੀਂ, ਜਾਂ ਕਹਿ ਲਈਏ ਵੀ ਕਿਸੇ ਦੇ ਧਿਆਨ ਵਿੱਚ ਨਹੀਂ ਸੀ ਵੀ ਅਹਿਮਦ ਸ਼ਾਹ ਕਿੱਥੇ ਕ ਹੈ।
1: ਸਮਝੇ ਨਾ ਕਹੋ ਤਿਸ ਕੀ ਬਾਤ,
0: ਸੋ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਵੀ ਸੁੱਖਾ ਸਿੰਘ ਚਾਹੁੰਦਾ ਕੀ ਹੈ।
1: ਗਰਦ ਗੁਬਾਰ ਹੋਵੇ ਪਰ ਗਈ ਰਾਤ,
0: ਬੜਾ ਗੁਬਾਰ ਛਾਇਆ ਮੈਦਾਨ ਦੇ ਅੰਦਰ ਜਦੋਂ ਘੋੜਿਆਂ ਦੀਆਂ ਟਾਪਾਂ ਪੈਰ ਮਿੱਟੀ ਦੇ ਉੱਤੇ ਟੱਚ ਕਰਦੇ ਨੇ, ਤੁਹਾਨੂੰ ਪਤਾ ਮਿੱਟੀ ਪੁੱਟ ਪੁੱਟ ਸੁੱਟਦੇ ਨੇ, ਤੇ ਜਿਸ ਥਾਂ ਤੇ ਘੋੜੇ ਇੱਧਰ ਉੱਧਰ ਨੱਚਦੇ ਫਿਰਦੇ ਹੋਣ, ਘੁੰਮਦੇ ਫਿਰਦੇ ਹੋਣ, ਧੂੜ ਆਕਾਸ਼ ਵੱਲ ਉੱਡਣੀ ਸ਼ੁਰੂ ਹੋ ਜਾਂਦੀ ਹੈ, ਤੇ ਇੱਥੇ ਵੀ ਮੈਦਾਨ ਵਿੱਚ ਇੰਨੀ ਧੂੜ ਉੱਡ ਚੁੱਕੀ ਹੈ, ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ, ਆਕਾਸ਼ ਮਨ ਨੂੰ ਢੱਕ ਲਿਆ ਹੈ।
1: ਸਿੰਘ ਕੀ ਕੱਚ ਉਵਾਂ ਲਗੀ ਨਾ ਘਾਤ,
0: ਤੇ ਸਿੰਘ ਜਿਹੜੇ ਹਨ ਉਹ ਦੁਸ਼ਮਣ ਦੇ ਮੁਕਾਬਲੇ ਜਿਹੜੇ ਘੱਟ ਨੇ, ਪਹਿਲਾਂ ਜ਼ਿਕਰ ਆਇਆ, ਤੇ ਇਸ ਵੇਲੇ ਸਿੰਘਾਂ ਨੂੰ ਕਹੀਏ ਵੀ ਐਸਾ ਮੌਕਾ ਨਹੀਂ ਮਿਲ ਰਿਹਾ ਵੀ ਸੌਖਿਆਂ ਦੁਸ਼ਮਣ ਤੇ ਹਮਲਾ ਕਰ ਸਕਣ।
1: ਰਹਿ ਗਿਲ ਜਨ ਪਰ ਸਿੰਘ ਤੈ ਹਾਤ,
0: ਪਰ ਫਿਰ ਵੀ ਬੇਪਰਵਾਹ ਹੋ ਕੇ ਨਾ ਪਰਵਾਹ ਕਰਦਿਆਂ ਹੋਇਆਂ ਆਪਣੇ ਬਚਾਅ ਦੀ ਗਿਲਜਿਆਂ ਦੇ ਉੱਤੇ, ਦੁਸ਼ਮਣਾਂ ਦੇ ਉੱਤੇ ਟੁੱਟ ਕੇ ਪੈ ਗਏ।
1: ਮਾਰ ਪਿਓ ਤੈ ਪਿਓ ਸ਼ਹੀਦਾ,
0: ਵਾਰ ਹੁੰਦੇ ਨੇ ਦੋਵੇਂ ਪਾਸਿਓਂ, ਸ਼ਹੀਦੀਆਂ ਹੋ ਰਹੀਆਂ ਹਨ।
1: ਕਰੀ ਦੇ ਰਿਉਨ ਹੱਠ ਸੋ ਜੀਂਦਾ,
0: ਬੜੀ ਜਿੱਦ ਨਾਲ ਹੱਠ ਦੇ ਨਾਲ ਦੁਸ਼ਮਣ ਦੇ ਮੁਕਾਬਲੇ ਤੇ ਖਾਲਸਾ ਫੌਜ ਡਟੀ ਹੈ।
1: ਦੋਹਰਾ ਸੁੱਖਾ ਸਿੰਘ ਉਹਾਂ ਮੂਹੇ ਫੌਜ ਮੁੜੀ ਸੋ ਤਰਫ ਲਾਹੌਰਾ,
0: ਭਾਈ ਸੁੱਖਾ ਸਿੰਘ ਇਸ ਵੱਡੇ ਟਾਕਰੇ ਦੇ ਵਿੱਚ ਸ਼ਹੀਦ ਹੋ ਗਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸੁੱਖਾ ਸਿੰਘ ਹੋ ਗਏ ਸ਼ਹੀਦ, ਉਧਰੋਂ ਸਮਾਂ ਰਾਤ ਦਾ ਹੋ ਗਿਆ, ਭਾਵ ਸੂਰਜ ਡੁੱਬ ਗਿਆ, ਤੇ ਦੋਵੇਂ ਫੌਜਾਂ ਮੈਦਾਨ ਵਿੱਚੋਂ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ।
1: ਅੱਗੇ ਛਲਕ ਲਾਹੌਰੀਅਨ ਦਈ ਸਿੰਘਨ ਪਰ ਜੋਰਾ,
0: ਪਰ ਪਿਛਲੇ ਪਾਸੇ ਲਾਹੌਰ ਸ਼ਹਿਰ ਬਹੁਤਾ ਦੂਰ ਨਹੀਂ ਇੱਥੋਂ, ਜੋ ਰਾਵੀ ਦੀ ਅੱਜ ਦੀ ਬਣਤਰ ਹੈ, ਜਿਹੜੇ ਡੇਰਾ ਬਾਬਾ ਨਾਨਕ ਗਏ ਨੇ ਦਰਸ਼ਨ ਕਰਨ ਵਾਸਤੇ, ਜਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਨੇ, ਉਹਨਾਂ ਨੂੰ ਰਾਵੀ ਨਦੀ ਦਾ ਵਹਿਣ ਅੱਜ ਵੀ ਪਤਾ ਵੀ ਕਿੱਥੇ ਕੁ ਚੱਲਦਾ। ਲਾਹੌਰ ਦੇ ਨੇੜੇ ਜਾ ਕੇ ਇਹ ਸ਼ਹਿਰ ਦੇ ਨੇੜੇ ਹੋ ਜਾਂਦੀ ਹੈ, ਇਹਦਾ ਇਤਿਹਾਸਕ ਪ੍ਰਮਾਣ ਵੀ ਹੈ ਵੀ ਜਿਸ ਵੇਲੇ ਲਾਹੌਰ ਦੇ ਕਿਲ੍ਹੇ ਵਿੱਚੋਂ ਭਾਈ ਵਿਧੀ ਚੰਦ ਜੀ ਦਿਲਬਾਗ ਤੇ ਗੁਲਬਾਗ ਨਾਮ ਦੇ ਘੋੜਿਆਂ ਨੂੰ ਲੈਣ ਵਾਸਤੇ ਗਏ ਨੇ ਆਪਣੀ ਵਿਧੀ ਦੇ ਨਾਲ, ਇਤਿਹਾਸ ਕਹਿੰਦਾ ਵੀ ਕਿਲ੍ਹੇ ਦੀ ਕੰਧ ਦੇ ਨਾਲ ਰਾਵੀ ਉਸ ਵੇਲੇ ਵਹਿੰਦੀ ਸੀ, ਘੋੜੇ ਦੇ ਦੋਵੇਂ ਘੋੜਿਆਂ ਦੀ ਛਾਲ ਵਾਰੋ ਵਾਰੀ ਭਾਈ ਵਿਧੀ ਚੰਦ ਜੀ ਨੇ ਰਾਵੀ ਦੇ ਪਾਣੀ ਵਿੱਚ ਮਰਵਾਈ ਸੀ। ਸੋ ਅੱਜ ਵੀ ਤਕਰੀਬਨ ਲਾਹੌਰ ਸ਼ਹਿਰ ਦੇ ਬਹੁਤ ਨੇੜੇ ਹੈ ਰਾਵੀ, ਤੇ ਹੁਣ ਰਾਵੀ ਜਿਹੜਾ ਸ਼ਹਿਰ ਵਾਲਾ ਪਾਸਾ ਹੈ, ਤੇ ਉੱਧਰ ਵੀ ਦੁਸ਼ਮਣ ਫੌਜ ਹੈ ਨਾ, ਰਾਜ ਤੇ ਮੁਗਲਾਂ ਦਾ ਚੱਲ ਰਿਹਾ, ਮੀਰ ਮੰਨੂ ਦਾ ਵਕਤ ਹੈ, ਤੇ ਉਧਰ ਵੀ ਫੌਜ ਹੈ ਤੇ ਸਾਹਮਣੇ ਵੀ ਫੌਜ ਹੈ ਦੋਵੇਂ ਪਾਸੇ ਸਿੱਖਾਂ ਦੇ।
1: ਛੋ ਪਈ ਜਬ ਤੋਂ ਵੱਲ ਸਿੰਘ ਪਈ ਮਾਰੇ,
0: ਉਧਰੋਂ ਵੀ ਹਮਲਾ ਕਰ ਦਿੱਤਾ, ਭਾਵੇਂ ਵਕਤ ਰਾਤ ਦਾ ਹੋ ਚੁੱਕਿਆ ਸੀ ਜਾਂ ਸ਼ਾਮ ਦਾ ਕਹਿ ਲਓ ਹੋ ਚੁੱਕਿਆ ਸੀ। ਹੁਣ ਦੋਵੇਂ ਪਾਸਿਓਂ ਦੁਸ਼ਮਣ ਦੀਆਂ ਫੌਜਾਂ ਵਿੱਚ ਸਿੱਖ ਘਿਰ ਗਏ ਹਨ।
1: ਤਬ ਖਾਲਸੇ ਕੋ ਪਈ ਖੁਆਰੀ,
0: ਕਵੀ ਜੀ ਲਿਖਦੇ ਨੇ ਕਹਿੰਦੇ ਐਸ ਵੇਰੇ ਖਾਲਸਾ ਫੌਜ ਨੂੰ ਗੁਰੂ ਕੇ ਸਿੱਖਾਂ ਨੂੰ ਖੁਆਰੀ ਦਾ ਵਕਤ ਸੀ, ਪਰੇਸ਼ਾਨੀ ਦਾ ਵਕਤ ਸੀ। ਜੰਗ ਤੇ ਲੜਨਾ ਹੈ, ਸ਼ਹਾਦਤ ਵੀ ਪਾਉਣੀ ਹੈ, ਪਰ ਫਿਰ ਵੀ ਗੁਰਮੁਖੋਂ ਕੋਈ ਜੰਗੀ ਤਕਨੀਕ ਤੇ ਵਰਤਣੀ ਹੁੰਦੀ ਹੈ ਨਾ, ਕਿਸੇ ਢੰਗ ਨਾਲ ਹੀ ਲੜਿਆ ਜਾਂਦਾ। ਇਸ ਵੇਲੇ ਇੱਕ ਤਾਂ ਜਰਨੈਲ ਸ਼ਹੀਦ ਹੋ ਗਿਆ ਭਾਈ ਸੁੱਖਾ ਸਿੰਘ ਜੀ, ਦੂਜੇ ਪਾਸੇ ਦੋਵੇਂ ਪਾਸਿਓਂ ਦੁਸ਼ਮਣ ਦੇ ਘੇਰੇ ਵਿੱਚ ਆ ਗਏ, ਪਰੇਸ਼ਾਨੀ ਖੜੀ ਹੋ ਗਈ ਹੈ।
1: ਤਬ ਖਾਲਸੋ ਆਏ ਡੇਰੇ ਅੜਾ,
0: ਚਲੋ ਥੋੜਾ ਜਿਹਾ ਟਾਕਰਾ ਹੋਇਆ, ਪਰ ਰਾਤ ਹੋਣ ਕਾਰਨ ਦੋਵੇਂ ਪਾਸਿਆਂ ਦਾ ਦੁਸ਼ਮਣ ਜਦੋਂ ਪਿੱਛੇ ਹਟ ਗਿਆ, ਆਪੋ ਆਪਣੇ ਡੇਰਿਆਂ ਵੱਲ ਚੱਲ ਪਏ, ਤੇ ਗੁਰੂ ਕੇ ਸਿੱਖਾਂ ਨੇ ਵੀ ਆਪਣਾ ਡੇਰਾ ਕੀਤਾ, ਟਿਕਾਣਾ ਕੀਤਾ।
1: ਰਾਤ ਪਵਾਈ ਹੋ ਕੇ ਖੜਾ,
0: ਰਾਤ ਸਿੱਖ ਫੌਜ ਨੇ ਸਿੰਘਾਂ ਨੇ ਨਾ ਖੜਕੀ ਬਤੀਤ ਕੀਤੀ ਹੈ। ਖੜਨ ਦਾ ਭਾਵ ਕੀ ਹੈ, ਵੀ ਨਾ ਤੇ ਕੋਈ ਆਰਾਮ ਦਾ ਸਾਧਨ ਹੈ, ਕੋਈ ਡੇਰਾ ਆਪਣਾ ਪੱਕਾ ਨਹੀਂ, ਦੂਸਰਾ ਦੁਸ਼ਮਣ ਰਾਤ ਨੂੰ ਵੀ ਅਚਨਚੇਤ ਹਮਲਾ ਕਰ ਸਕਦਾ, ਖੜਾ ਪਹਿਰਾ ਹੀ ਰੱਖਿਆ।

0: ਜਿਹੜਾ ਸਿੰਘਾਂ ਨੇ ਡੇਰਾ ਕੀਤਾ ਨਾ ਰਾਵੀ ਦਾ ਜਿਹੜਾ ਮਾਝੇ ਵਾਲਾ ਪਾਸਾ ਹੈ, ਪੰਜਾਬ ਦੀ ਵੰਡ ਦਰਿਆਵਾਂ ਨੇ ਜਿਹੜੀ ਕੀਤੀ ਹੈ, ਇਹਦੇ ਨਾਮ ਵੀ ਉਸ ਢੰਗ ਨਾਲ ਰੱਖੇ ਗਏ ਨੇ। ਹੁਣ ਇੱਧਰੋਂ ਆਪਾਂ ਚੜ੍ਹਦੇ ਪਾਸਿਓਂ ਕਹਿ ਲਈਏ, ਜੋ ਮਾਲਵੇ ਦਾ ਇਲਾਕਾ ਹੈ ਇਹ ਪੰਜਾਬ ਦਾ ਪਹਿਲਾ ਹਿੱਸਾ, ਪਾਣੀ ਦੀ ਵੰਡ ਜਾਂ ਦਰਿਆਵਾਂ ਦੀ ਵੰਡ ਅਨੁਸਾਰ ਧਰਤੀ ਦੇ ਟੁਕੜੇ। ਦੂਜਾ ਹਿੱਸਾ ਹੈ ਦੁਆਬਾ, ਦੋ ਆਬ, ਜਿਵੇਂ ਪੰਜਾਬ ਸ਼ਬਦ ਹੈ ਇਸ ਤਰ੍ਹਾਂ ਹੀ ਦੁਆਬ ਸ਼ਬਦ ਹੈ ਇਹ, ਦੋ ਪਾਣੀਆਂ ਦੇ ਵਿਚਕਾਰਲਾ ਹਿੱਸਾ ਸਤਲੁਜ ਅਤੇ ਬਿਆਸ ਦੇ ਵਿਚਾਲੇ, ਇਹ ਦੁਆਬਾ ਹੈ। ਫਿਰ ਤੀਜਾ ਹਿੱਸਾ ਆਉਂਦਾ ਪੰਜਾਬ ਦਾ, ਦੋ ਟੁਕੜੇ ਇੱਕ ਪਾਸੇ ਅਤੇ ਦੋ ਟੁਕੜੇ ਇੱਕ ਪਾਸੇ, ਬਿਲਕੁਲ ਵਿਚਕਾਰਲਾ ਜਿਹੜਾ ਇਲਾਕਾ ਹੈ ਰਾਵੀ ਅਤੇ ਬਿਆਸ ਦੇ ਵਿਚਾਲੇ, ਇਸ ਇਲਾਕੇ ਨੂੰ ਮੱਧ ਵਿਚਕਾਰ ਮੱਝ ਜਾਂ ਮਾਝਾ, ਮੱਝ ਦਾ ਅਰਥ ਵੀ ਵਿਚਕਾਰ ਹੀ ਹੁੰਦਾ ਮਾਝੇ ਦਾ, ਤੇ ਇਹ ਮੱਧ ਦਾ ਇਲਾਕਾ ਹੋਣ ਕਰਕੇ ਇਹਦਾ ਨਾਮ ਹੈ ਮਾਝਾ। ਹੁਣ ਰਾਵੀ ਦੇ ਕਿਨਾਰਿਓਂ ਜਿਹੜਾ ਬਿਆਸ ਵਾਲਾ ਪਾਸਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾ ਪਾਸਾ ਹੈ, ਇਸ ਪਾਸੇ ਸਿੱਖ ਫੌਜਾਂ ਦਾ ਡੇਰਾ ਹੈ।
1: ਤੁਰਕ ਦੋ ਬੇਈਮਾਨ ਹੈ, ਲੂਟ ਖਾਓ ਦੁਨੀਆ ਨਰਾਲਾ,
0: ਦੋਵੇਂ ਪਾਸੇ ਜਿਹੜੀ ਦੁਸ਼ਮਣ ਫੌਜ ਹੈ ਉਹਨਾਂ ਦਾ ਈਮਾਨ ਕੋਈ ਨਹੀਂ ਹੈ, ਧਰਮ ਕੋਈ ਨਹੀਂ ਹੈ। ਯਾਦ ਰੱਖਣਾ, ਰਾਜਨੀਤਿਕ ਬੰਦੇ ਦਾ ਧਰਮ ਹੋਇਆ ਹੀ ਨਹੀਂ ਕਰਦਾ। ਜਿਹਦਾ ਨਿਸ਼ਾਨਾ ਕੇਵਲ ਰਾਜ ਹੋਵੇ ਨਾ, ਉਹ ਕਦੇ ਧਰਮ ਦੀ ਮਰਯਾਦਾ ਨੂੰ ਫੋਲੋ ਨਹੀਂ ਕਰਿਆ ਕਰਦਾ। ਹਾਂ, ਧਰਮ ਦਾ ਨਾਂ ਜ਼ਰੂਰ ਵਰਤ ਲਿਆ ਕਰਦਾ, ਧਰਮ ਦੇ ਨਾਂ ਦੇ ਉੱਤੇ ਉਹ ਰਾਜ ਕਰਦਾ ਹੋ ਸਕਦਾ, ਧਰਮ ਦੇ ਬੁਰਕੇ ਵਿੱਚ ਰਾਜ ਕਰਦਾ ਹੋ ਸਕਦਾ। ਔਰੰਗਜ਼ੇਬ ਇੱਕ ਰਾਜਨੀਤਿਕ ਬੰਦਾ, ਧਰਮ ਦਾ ਬੁਰਕਾ ਵੀ ਪਾ ਕੇ ਰੱਖਦਾ, ਕਹਿੰਦਾ ਕੁਰਾਨ ਦੀਆਂ ਜਿਲਦਾਂ ਬੰਨ ਕੇ ਉਸ ਆਮਦਨ ਤੋਂ ਮੈਂ ਰੋਟੀ ਖਾਂਦਾ ਪਰਿਵਾਰ ਦੀ, ਇੱਕ ਪਾਸੇ ਇੰਨਾ ਵੱਡਾ ਧਰਮ ਦਾ ਵਿਖਾਵਾ, ਦੂਜੇ ਪਾਸੇ ਧਰਮ ਦੇ ਨਾਂ ਦੇ ਉੱਤੇ ਕਤਲੋ ਕਾਰਤ, ਪਿਤਾ ਜੇਲ੍ਹ ਵਿੱਚ, ਭਰਾ ਮਾਰ ਦਿੱਤਾ, ਭਤੀਜਾ ਮਾਰ ਦਿੱਤਾ।

0: ਨੇ ਮਾਂ ਦੀ ਸਹੁੰ ਖਾ ਕੇ ਧਰਮ ਨੂੰ ਵਰਤਿਆ, ਕੇਵਲ ਵਰਤਿਆ ਧਰਮ ਕਮਾਇਆ ਨਹੀਂ। ਆ ਸਾਡਾ ਵੀ ਇੱਕ ਲੀਡਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਤੋਂ ਵੋਟਾਂ ਲੈ ਗਿਆ, ਤੇ ਕਿੰਨਾ ਕੁ ਉਹਨੇ ਕਮਾਇਆ ਧਰਮ ਨੂੰ, ਕੇਵਲ ਧਰਮ ਨੂੰ ਵਰਤਿਆ। ਭਾਵ ਰਾਜਨੀਤਿਕ ਬੰਦੇ ਧਰਮ ਦੀ ਆੜ ਲੈ ਕੇ, ਧਰਮ ਦੀ ਵਰਤੋਂ ਕਰਕੇ ਆਪਣਾ ਰਾਜ ਕਾਇਮ ਕਰਦੇ ਨੇ ਜਾਂ ਚਲਾਉਂਦੇ ਨੇ, ਅੰਦਰੋਂ ਧਰਮੀ ਨਹੀਂ ਹੁੰਦੇ। ਹੁਣ ਜਿਹੜੀਆਂ ਇੱਥੇ ਦੋ ਪਾਸਿਓਂ ਫੌਜਾਂ ਨੇ, ਭਾਵੇਂ ਉਹ ਮੀਰ ਮੰਨੂ ਵਾਲੀਆਂ ਲਾਹੌਰ ਵਾਲੀਆਂ ਫੌਜਾਂ ਨੇ, ਭਾਵੇਂ ਬਾਹਰਲਾ ਹਮਲਾਵਰ ਅਬਦਾਲੀ ਹੈ, ਸੋ ਉਹਦੀਆਂ ਫੌਜਾਂ ਨੇ, ਪਰ ਦੋਨਾਂ ਵਿੱਚ ਧਰਮ ਦੀ ਗੱਲ ਕੋਈ ਨਹੀਂ। ਦੋਵੇਂ ਪਾਸੇ ਰਾਜਨੀਤਿਕ ਬੰਦੇ ਹਨ, ਜਦਕਿ ਗੁਰੂ ਕੇ ਸਿੱਖ ਧਰਮ ਦੇ ਨਾਂ ਤੇ, ਧਰਮ ਦੇ ਨਾਂ ਤੇ ਲੜ ਰਹੇ ਨੇ। ਇਹ ਨਹੀਂ ਵੀ ਕੇਵਲ ਦੋ ਮਜ਼ਹਬਾਂ ਦੀ ਲੜਾਈ ਹੈ, ਵੀ ਮੁਸਲਮਾਨਾਂ ਔਰ ਸਿੱਖਾਂ ਦੀ ਲੜਾਈ ਹੈ, ਇਸ ਤਰ੍ਹਾਂ ਨਹੀਂ। ਇੱਥੇ ਧਰਮ ਦਾ ਭਾਵ ਹੈ ਵੀ ਕੋਈ ਸਿਧਾਂਤ ਹੈ ਇਹਨਾਂ ਦੇ ਪੱਲੇ, ਕਿਸੇ ਪ੍ਰਿੰਸੀਪਲ ਨੂੰ ਲੈ ਕੇ ਚੱਲ ਰਹੇ ਨੇ ਸਿੱਖ। ਭਾਵ ਇਨਸਾਫ ਦੀ ਜੰਗ ਹੈ, ਆਜ਼ਾਦੀ ਦੀ ਜੰਗ ਹੈ, ਆਪਣੇ ਹੱਕਾਂ ਦੀ ਜੰਗ ਹੈ, ਗਰੀਬ ਅਤੇ ਮਜ਼ਲੂਮ ਲਈ ਲੜਾਈ ਹੈ ਹਮੇਸ਼ਾ ਖਾਲਸੇ ਦੀ। ਇਸ ਕਰਕੇ ਇਹ ਧਰਮ ਦੇ ਨਾਂ ਤੇ ਲੜ ਰਹੇ ਨੇ, ਧਰਮ ਨੂੰ ਆਸਰਾ ਲੈ ਕੇ ਲੜ ਰਹੇ ਨੇ, ਪਰ ਦੂਜੇ ਪਾਸੇ ਬੇਈਮਾਨ ਹਨ।
1: ਬਿਕਰਮ 1800 ਉੱਪਰ 10ਵੇਂ ਸਾਲ,
0: ਕਵੀ ਜੀ ਸਾਲ ਦਾ ਜ਼ਿਕਰ ਕਰਦੇ ਨੇ, ਜੰਤਰੀ ਮੁਤਾਬਕ ਕਹਿ ਲਈਏ 1710। ਇਹ ਸੰਮਤ ਬਿਕਰਮੀ ਹੈ 1710। ਕਿੰਨਾ ਦੁਆਰਾ ਪੜੋ ਜੀ,
1: ਬਿਕਰਮ 1800,
0: ਹਾਂਜੀ 1810 ਹੈ। ਤੇ ਇਹਦੇ ਵਾਸਤੇ ਜੇ ਆਪਾਂ ਈਸਵੀ ਸੰਨ ਵਿੱਚ ਆਉਣਾ ਹੋਵੇ ਨਾ, ਇਹਦੇ ਵਿੱਚੋਂ 55 ਸਾਲ ਮਾਈਨਸ ਕਰ ਲਓ, ਤੇ 1810 ਵਿੱਚੋਂ ਆਪਾਂ 55 ਸਾਲ ਜਦੋਂ ਕੱਢਾਂਗੇ ਨਾ, ਸੰਨ ਈਸਵੀ ਮੁਤਾਬਕ ਇਹ ਬਣ ਜਾਂਦਾ 1755। 1708 ਦੇ ਵਿੱਚ ਮੇਰੇ ਸਤਿਗੁਰੂ ਜੋਤੀ ਜੋਤ ਸਮਾਉਂਦੇ ਨੇ, ਉਹ ਤੋਂ ਤਕਰੀਬਨ 47 ਸਾਲ ਬਾਅਦ ਦਾ ਇਹ ਸਮਾਂ ਹੈ ਜਦੋਂ ਸਿੱਖ ਫੌਜਾਂ ਜੂਝ ਰਹੀਆਂ ਨੇ। ਇਹ ਸੰਮਤ ਇਹ ਸਾਲ ਹੈ।
1: ਭਇਓ ਸ਼ਹੀਦ ਸੋ ਸੁਖਾ ਸਿੰਘ ਸਾਏ ਕਾਬਲੀ ਨਾਲ,
0: ਇਸ ਸੰਮਤ ਵਿੱਚ ਭਾਵ ਇਸ ਸਾਲ ਵਿੱਚ ਭਾਈ ਸੁਖਾ ਸਿੰਘ ਇਸ ਥਾਂ ਤੇ ਸ਼ਹੀਦ

ਪ੍ਰੇਰਣਾ ਕਰਦਿਆਂ ਕਹਿੰਦੇ ਨੇ, ਕਹਿੰਦੇ ਸਿੱਖਾਂ ਅਤੇ ਇਹਨਾਂ ਤੁਰਕਾਂ ਦਾ ਕੋਈ ਜੋੜ ਨਹੀਂ ਬਣਦਾ। ਜੋੜ ਦਾ ਅਰਥ ਹੈ ਕੋਈ ਮੇਲ ਨਹੀਂ, ਕੋਈ ਤੁਲਨਾ ਨਹੀਂ ਬਣਦੀ ਕਿਸੇ ਵੀ ਪੱਖ ਤੋਂ, ਭਾਵੇਂ ਉਹ ਸਿਧਾਂਤ ਦੇ ਪੱਖ ਤੋਂ ਹੋਵੇ। ਇੱਕ ਪਾਸੇ ਧਰਮੀ ਲੋਕ ਨੇ, ਇੱਕ ਪਾਸੇ ਰਾਜਨੀਤਿਕ ਲੋਕ ਨੇ, ਭਾਵੇਂ ਉਹ ਗਿਣਤੀ ਦਾ ਪੱਖ ਹੋਵੇ, ਇੱਕ ਪਾਸੇ ਵੱਡੀ ਗਿਣਤੀ ਇੱਕ ਪਾਸੇ ਤੁਸ਼ ਗਿਣਤੀ, ਮੇਲ ਜੋਲ ਕਿਸੇ ਪ੍ਰਕਾਰ ਦਾ

ਵੀ ਖਾਲਸਾ ਇੰਨਾ ਜੁਰਤ ਨਾਲ ਜੰਗ ਵਿੱਚ ਹਮੇਸ਼ਾ ਜੂਝਦਾ ਹੈ ਵੀ ਦੁਸ਼ਮਣ ਦੀ ਸੋਚ ਦੇ ਉਲਟ ਨਤੀਜੇ ਆਉਂਦੇ ਨੇ। ਜੋ ਦੁਸ਼ਮਣ ਸੋਚਦਾ ਉਹ ਨਹੀਂ ਹੁੰਦਾ ਬਲਕਿ ਇਸ ਤੋਂ ਉਲਟਾ ਹੋ ਜਾਂਦਾ। ਆਮ ਤੌਰ 'ਤੇ ਦੁਸ਼ਮਣ ਗਿਣਤੀ ਨੂੰ ਵੇਖਦਾ ਵੀ ਬੜੀ ਥੋੜ੍ਹੀ ਗਿਣਤੀ ਹੈ, ਇਹ ਤਾਂ ਚੰਦ ਮਿੰਟਾਂ ਦਾ ਕੰਮ ਹੈ ਸਿੱਖਾਂ ਨੂੰ ਜਿੱਤਣਾ। ਪਰ ਕਿਸੇ ਵੀ ਜੰਗ ਵਿੱਚ ਐਸਾ ਨਹੀਂ ਹੋ ਸਕਿਆ। ਚਮਕੌਰ ਦੇ ਮੈਦਾਨ ਵਿੱਚ ਖਵਾਜਾ ਮਰਦੂਦ ਸੋਚਦਾ ਸੀ ਵੀ ਇਹ ਤਾਂ 2 ਘੰਟੇ ਦੀ ਗੱਲ ਹੈ, 2 ਘੰਟੇ ਦੇ ਵਿੱਚ 2-4 ਘੜੀਆਂ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰ ਲੈਣਾ ਹੈ। ਨਤੀਜਾ ਬਿਲਕੁਲ ਉਲਟ, ਵੱਡਾ ਜੰਗ ਕੀਤਾ, ਲੰਮਾ ਸਮਾਂ ਕੀਤਾ, ਪਰ ਫਿਰ ਵੀ ਸਤਿਗੁਰੂ ਦਾ ਵਾਲ ਵਿੰਗਾ ਨਾ ਕਰ ਸਕੇ। ਇੰਦਰਾ ਗਾਂਧੀ ਦੇ ਜਿਹੜੇ ਭੇਜੇ ਹੋਏ ਜਰਨੈਲ ਸਨ ਕੁਲਦੀਪ ਬਰਾੜ ਵਰਗੇ, ਉਹਨਾਂ ਨੇ ਵੀ ਇਹੀ ਭਰੋਸਾ ਦਿੱਤਾ ਸੀ ਵੀ ਕੇਵਲ 2 ਘੰਟੇ ਦਾ ਓਪਰੇਸ਼ਨ। ਇਹ ਭਰੋਸਾ ਕਰਕੇ ਇੰਦਰਾ ਨੇ ਆਗਿਆ ਦਿੱਤੀ ਵੀ ਕਮਾਂਡੋ ਐਕਸ਼ਨ ਹੋਵੇਗਾ। ਅਤੇ ਉਹ ਹੁਣ ਤਾਂ ਲਿਖਤਾਂ ਵਿੱਚ ਆ ਗਿਆ ਸਾਹਮਣੇ ਵੀ ਕਮਾਂਡੋ ਜਦੋਂ ਐਕਸ਼ਨ ਕਰਨਗੇ ਵੱਧ ਤੋਂ ਵੱਧ 2-4 ਕਮਾਂਡੋ ਮਾਰੇ ਜਾ ਸਕਦੇ ਨੇ, ਇਸ ਤੋਂ ਵੱਧ ਨਹੀਂ। ਅਤੇ ਇੰਨਾ ਸੌਖਾ ਓਪਰੇਸ਼ਨ ਕਰਕੇ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ, ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਸ ਭਰੋਸੇ ਦੇ ਆਧਾਰ ਦੇ ਉੱਤੇ ਹਮਲਾ

ਕਰ ਬੈਠੀ ਹੈ ਇੰਦਰਾ ਆਪਣੇ ਜਰਨੈਲਾਂ ਦੇ ਕਹੇ ਉੱਤੇ। ਪਰ ਇਹ ਤੇ ਐਸਾ ਬਣ ਗਿਆ ਮਾਹੌਲ ਵੀ ਸੱਪ ਦੇ ਮੂੰਹ ਵਿੱਚ ਜਿਵੇਂ ਕੋੜ ਕਿਣਲੀ ਆ ਜਾਂਦੀ ਹੈ। ਨਾ ਤੇ ਇੰਦਰਾ ਹੁਣ ਫੌਜ ਨੂੰ ਪਿੱਛੇ ਬੁਲਾ ਸਕਦੀ ਸੀ, ਸਾਹਮਣੇ ਉਹ ਟਾਕਰਾ ਬੜਾ ਸਖਤ ਸੀ। ਆਖਰ ਨੂੰ ਅੱਗੇ ਤੋਂ ਅੱਗੇ ਫੈਸਲਾ ਵੱਧਦਿਆਂ ਹੋਇਆਂ ਤੋਪਾਂ ਨਾਲ ਵੀ ਗੱਲਾਂ ਬਣੀ, ਟੈਂਕਾਂ ਦੀ ਇਜਾਜ਼ਤ ਦੇ ਕੇ ਗੁਰੂ ਪਿਆਰਿਓ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਗਿਆ। ਮੈਂ ਤਾਂ ਬੇਨਤੀ ਕਰ ਰਿਹਾ ਵੀ ਦੁਸ਼ਮਣ ਕਈ ਵਾਰੀ ਗਿਣਤੀ ਦੇ ਆਧਾਰ ਤੇ ਫੈਸਲਾ ਲੈਂਦਾ ਵੀ ਸਿੱਖਾਂ ਨਾਲ ਜੰਗ ਹੈ, ਕੋਈ ਵੱਡੀ ਗੱਲ ਨਹੀਂ, ਗਿਣਤੀ ਇਹਨਾਂ ਦੀ ਬਹੁਤ ਘੱਟ ਹੈ। ਪਰ ਨਤੀਜੇ ਹਮੇਸ਼ਾ ਉਲਟੇ ਆਏ ਨੇ। ਇਸ ਜੰਗ ਦਾ ਨਤੀਜਾ ਵੀ ਕੁਛ ਐਸਾ ਹੀ ਹੋ ਰਿਹਾ ਹੈ ਵੀ ਗਿਣਤੀ ਭਾਵੇਂ ਘੱਟ ਹੈ ਪਰ ਦੁਸ਼ਮਣ ਦੇ ਪੈਰ ਹਿਲਾ ਕੇ ਰੱਖ ਦਿੱਤੇ ਨੇ। ਅੱਗੇ ਕੀ ਪ੍ਰਸੰਗ ਆਉਂਦੇ ਨੇ ਇਹਦੀ ਵਿਚਾਰ ਗੁਰੂ ਪਿਆਰਿਓ ਕੱਲ੍ਹ ਸਾਂਝੀ ਕਰਾਂਗੇ। ਦੋ ਦਿਨ ਦਾ ਸਮਾਂ ਜਿਸ ਤਰ੍ਹਾਂ ਕਿ ਗਿਆਨੀ ਜੀ ਨੇ ਅਨਾਊਂਸ ਕੀਤਾ ਵੀ ਗੁਰ ਇਤਿਹਾਸ ਦੀ ਕਥਾ ਹੋਰ ਹੋਣੀ ਹੈ, ਉਸ ਤੋਂ ਬਾਅਦ ਪਾਠ ਬੋਧ ਸਮਾਗਮ ਸ਼ੁਰੂ ਹੋਣ ਜਾ ਰਹੇ ਨੇ। ਅਤੇ ਪਾਠ ਬੋਧ ਮੈਂ ਥੋੜ੍ਹੀ ਜਿਹੀ ਬੇਨਤੀ ਕਰਦਿਆਂ ਇਹਦੇ ਉੱਤੇ ਵੀ ਬੋਧ ਸ਼ਬਦ ਜਿਹੜਾ ਨਾ ਇਹ ਬੁੱਧੀ ਨਾਲ ਸੰਬੰਧ ਰੱਖਦਾ। ਬੋਧ ਬੁੱਧੀ ਤੇ ਸਾਡੀ ਹੈ ਪਰ ਬੋਧ ਦਾ ਅਰਥ ਹੈ ਗਿਆਨ, ਨੌਲੇਜ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦੀ ਜਾਣਕਾਰੀ ਲੈਣਾ, ਨੌਲੇਜ ਲੈਣਾ ਵੀ ਇਹ ਪਾਠ ਕਰਨਾ ਕਿਵੇਂ ਹੈ। ਮੀਡੀਆ ਰਾਹੀਂ ਹਜ਼ਾਰਾਂ ਸੰਗਤਾਂ ਇਸ ਵੇਲੇ ਸੁਣ ਰਹੀਆਂ ਨੇ ਮੇਰੀ ਜਾਣਕਾਰੀ ਦੇ ਵਿੱਚ। ਗੁਰਮੁਖ ਪਿਆਰਿਓ ਦੁਨੀਆਂ ਦੀ ਛੋਟੀ ਤੋਂ ਛੋਟੀ ਕੋਈ ਵਿੱਦਿਆ ਲੈਣੀ ਹੋਵੇ, ਭਾਵੇਂ ਉਹ ਟੈਕਨੀਕਲ ਲਾਈਨ ਦੀ ਹੋਵੇ, ਹੋਰ ਖੇਤਰ ਦੀ ਹੋਵੇ, ਸੰਗੀਤ ਦੀ ਹੋਵੇ, ਛੋਟੀ ਤੋਂ ਛੋਟੀ ਵੀ ਕੋਈ ਵਿੱਦਿਆ ਲੈਣੀ ਹੋਵੇ ਨਾ, ਸਾਲਾਂ ਵੱਧੀ ਸਮਾਂ ਲੱਗਦਾ ਉਹਨੂੰ ਸਿੱਖਣ ਵਾਸਤੇ। ਕਿਸੇ ਨੇ ਡਾਕਟਰ ਇੰਜੀਨੀਅਰ ਬਣਨਾ ਨਾ, ਕਹਿ ਲਈਏ 15 ਸਾਲ ਤੇ ਸਕੂਲ ਵਿੱਚ ਹੀ ਲੰਘ ਜਾਂਦੇ ਨੇ, ਫਿਰ 2-4 ਸਾਲ ਡਿਗਰੀ ਕਰਦਿਆਂ ਲੰਘ ਜਾਂਦੇ ਨੇ, ਅਲਾਜਨ ਕਹਿ ਲਈਏ ਵੀ 20 ਸਾਲ ਦਾ ਸਮਾਂ ਲੱਗ ਜਾਂਦਾ ਇੱਕ ਡਾਕਟਰ ਬਣਨ ਵਾਸਤੇ, ਇੰਜੀਨੀਅਰ ਬਣਨ ਵਾਸਤੇ। ਤਾਂ ਕਿਤੇ ਜਾ ਕੇ ਉਹ ਡਿਗਰੀ ਹਾਸਲ ਕਰਕੇ ਆਪਣੇ ਖਿੱਤੇ ਦੇ ਵਿੱਚ ਮਹਾਰਤ ਹਾਸਲ ਕਰੇਗਾ। ਅਤੇ ਗੁਰੂ ਪਿਆਰਿਓ ਦੁਨੀਆਂ ਦੀ ਨੌਲੇਜ ਤੇ ਆਪਾਂ ਸਿੱਖਦੇ ਹਾਂ, ਆ ਡਰਾਈਵ ਕਰਨ ਵਾਸਤੇ ਲਾਇਸੈਂਸ ਲੈਣ ਵਾਸਤੇ ਵੀ ਟ੍ਰੇਨਿੰਗ ਦੀ ਲੋੜ ਪੈਂਦੀ ਹੈ। ਪਰ ਗੁਰੂ ਪਿਆਰਿਓ ਜਦੋਂ ਗੁਰਬਾਣੀ ਦੀ ਵਾਰੀ ਆਉਂਦੀ ਹੈ ਨਾ, ਸਾਨੂੰ ਸਿੱਖਾਂ ਨੂੰ ਬਹੁਤ ਵੱਡਾ ਭੁਲੇਖ ਹੈ ਵੀ ਜੇ ਪੰਜਾਬੀ ਪੜ੍ਹ ਲੈਂਦੇ ਹਾਂ ਬਸ ਗੁਰਬਾਣੀ ਵੀ ਪੜ੍ਹ ਲਵਾਂਗੇ। ਹਾਲਾਂਕਿ ਸਾਡੀ ਗੁਰਮੁਖੀ ਵੀ ਸ਼ੁੱਧ ਨਹੀਂ ਹੁੰਦੀ, ਉਚਾਰਨ ਸ਼ੁੱਧ ਨਹੀਂ ਹੁੰਦਾ, ਸਿੱਖਿਆ ਨਹੀਂ ਹੁੰਦਾ। ਕੱਲ੍ਹ ਬੇਨਤੀ ਕਰੀ ਸੀ ਵੀ ਗੰਗਾ ਅਤੇ ਜੰਝੇ ਦਾ ਉਚਾਰਨ ਸਾਡੀ ਕੌਮ ਨਹੀਂ ਕਰ ਰਹੀ ਸਹੀ। ਸਾਨੂੰ 35 ਅੱਖਰੀ ਜਿਹਨੂੰ ਕਹਿੰਦੇ ਹਾਂ ਉਹ ਅੱਖਰ ਨਹੀਂ ਅਜੇ ਬੋਲਣੇ ਆਉਂਦੇ, ਅਤੇ ਅਸੀਂ ਮਾਣ ਜਿਹਾ ਕਰ ਬੈਠਦੇ ਹਾਂ ਵੀ ਜਪੜੀ ਸਾਹਿਬ ਤੇ ਪੜ੍ਹ ਹੀ ਲਈਦਾ, ਬਾਕੀ ਵੀ ਪੜ੍ਹ ਲਵਾਂਗੇ। ਭੁਲੇਖਾ ਜਿਹਾ ਪੈ ਜਾਂਦਾ, ਬਸ ਸਾਹਿਤ ਕ੍ਰਿਤੀ ਸਿੱਖ ਲੈਂਦੇ ਹਾਂ ਬਾਕੀ ਤਾਂ ਆਉਂਦਾ ਹੀ ਹੈ, ਸਵਈਏ ਪੜ੍ਹ ਲੈਂਦੇ ਹਾਂ ਸਿੱਖ ਲੈਂਦੇ ਹਾਂ ਬਾਕੀ ਤਾਂ ਆਉਂਦਾ ਹੀ ਹੈ, ਬਸ ਪਾਠੀ ਗ੍ਰੰਥੀ ਬਣੇ ਹੋਈ ਆ। ਨਹੀਂ ਗੁਰਮੁਖੋ, ਇਹਦੇ ਵਾਸਤੇ ਵੀ ਕਿਸੇ ਸਿੱਖਿਆ ਦੀ ਲੋੜ ਹੈ, ਮਿਹਨਤ ਦੀ ਲੋੜ ਹੈ। ਸੋ ਪਾਠ ਬੋਧ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਤੁਸੀਂ ਲਾਹੇ ਪ੍ਰਾਪਤ ਕਰਿਓ, ਅਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਇਹਦੇ ਵਿੱਚ ਵੀ ਕਿੰਨਾ ਕੁਝ ਸਿੱਖਣ ਦੀ ਲੋੜ ਹੈ। ਅਤੇ ਜਿਨ੍ਹਾਂ ਨੇ ਘਰਾਂ ਵਿੱਚ ਬੈਠ ਕੇ ਵੀ ਸੰਥਿਆ ਕਰਨੀ ਹੈ ਟੀ ਵੀ ਦੇ ਉੱਤੇ, ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਵੀ ਪੋਥੀ ਦਾ ਪ੍ਰਬੰਧ ਕਰੋ, ਘਰ ਵਿੱਚ ਹੀ ਪੋਥੀ ਪ੍ਰਕਾਸ਼ ਕਰਕੇ ਭਾਵੇਂ ਬੈਠ ਜਾਇਓ, ਅਤੇ ਉੱਥੇ ਵੀ ਤੁਸੀਂ ਲਾਹਾ ਲੈ ਸਕਦੇ ਹਾਂ ਜਿਹੜੇ ਦੂਜੇ ਸ਼ਹਿਰਾਂ ਦੇ ਹਨ, ਦੂਰ ਦੇ ਹਨ। ਪਰ ਪੋਥੀ ਜ਼ਰੂਰ ਪ੍ਰਕਾਸ਼ ਕਰਿਓ, ਅਰੇਂਜ ਕਰ ਲਵੋ ਆਪਣੀਆਂ ਪੋਥੀਆਂ ਤਾਂ ਕਿ ਤੁਸੀਂ ਵੀ ਲਾਹਾ ਲੈ ਸਕੋ। ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ। ਦੇਹੋ ਸੱਜਣ ਅਸੀਸੜੀਆਂ ਜਿਉਂ

0: ਠੰਡਾ ਤੇਰੇ ਖਾਲਸੇ ਖਾਲਸੇ
1: ਕਰਨ ਵਾਸਤੇ ਪੰਥ ਦੀ ਧੌਣ ਉੱਚੀ ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ। ਵਿਚਿੱਤਰ ਨਾਟਕ ਐਸਾ ਸੀ ਖੇਡ ਗਿਆ ਉਹ ਸਾਰੀ ਦੁਨੀਆਂ ਦੇ ਤਾਈ ਹੈਰਾਨ ਕਰ ਗਿਆ। ਭੇਜ ਦਿੱਲੀ ਦੇ ਚਾਂਦਨੀ ਚੌਂਕ ਤਾਈ ਪਿਆਰੇ ਪਿਤਾ ਦੇ ਤਾਈ ਕੁਰਬਾਨ ਕਰ ਗਿਆ। ਆ ਪੁੱਤਾਂ ਵਾਲਿਓ ਪੁੱਤਾਂ ਵਾਲ ਨਜ਼ਰ ਮਾਰੋ ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ। ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ।
1: ਵੱਡਿਆਂ ਭਾਗਾਂ ਵਾਲੇ ਹਾਂ ਪਾਤਸ਼ਾਹ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੀਆਂ ਕਥਾਵਾਂ ਗੁਰਮਤ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਰਹੇ ਸਨ। ਵੱਡੇ ਭਾਗਾਂ ਵਾਲੇ ਉਹ ਜੀਵ ਹੁੰਦੇ ਆ ਜਿਨ੍ਹਾਂ ਨੂੰ ਗੁਰੂ ਦੀ ਵਡਿਆਈ ਕਰਨ ਤੇ ਸੁਣਨ ਦਾ ਸੁਭਾਗ ਮਿਲਦਾ। ਪਰਮਾਤਮਾ ਜੀ ਗੋਦ ਵਿੱਚ ਬੈਠ ਕੇ ਉਹਦੇ ਗੁਣ ਗਾਉਣ ਦਾ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਨਿਤ ਨਵੇਂ ਗੁਣ ਬਖਸ਼ਣ ਵਾਲਾ ਨਿਤ ਨਵੀਆਂ ਦਾਤਾਂ ਦੇਣ ਵਾਲਾ ਨਿਤ ਨਵਾਂ ਸੂਰਜ ਦਿਖਾਉਣ ਵਾਲਾ ਪਰਮਾਤਮਾ ਜਿਹੜਾ ਪਰਮੇਸ਼ਰ ਆ ਉਹਦਾ ਕਰੋੜਾਂ ਵਾਰ ਧੰਨਵਾਦ ਕਰਨਾ ਚਾਹੀਦਾ। ਕਿਸੇ ਫਕੀਰ ਨੂੰ ਕਿਸੇ ਰਾਜੇ ਨੇ ਪੁੱਛਿਆ ਉਹ ਕਹਿੰਦਾ ਮੇਰੇ ਵੱਡੇ ਭਾਗ ਕਦੋਂ ਆ ਕਦੋਂ ਸਮਝਾਂ। ਰਾਜ ਭਾਗ ਵੀ ਆ ਕੋਲੇ ਫੌਜਾਂ ਵੀ ਨੇ ਤਖ਼ਤ ਤਾਜ ਵੀ ਆ ਧਨ ਦੌਲਤਾਂ ਵੀ ਆ ਨੌਕਰ ਚਾਕਰ ਵੀ ਆ ਸਭ ਕੁਝ ਕੋਲੇ ਆ ਤੇ ਫਕੀਰ ਜੀ ਇਹ ਦੱਸੋ ਵੀ ਮੈਂ ਆਪਦੇ ਵੱਡੇ ਭਾਗ ਕਦੋਂ ਸਮਝਾਂ। ਫਕੀਰ ਨੇ ਦੋ ਗੱਲਾਂ ਕਹੀਆਂ ਰਾਜੇ ਨੂੰ ਉਹ ਕਹਿੰਦਾ ਸਭ ਤੋਂ ਵੱਡੇ ਭਾਗ ਜਦੋਂ ਰਾਤ ਨੂੰ ਵਿਸਰਾਮ ਕਰਦਾ ਨਾ ਤੇ ਸਵੇਰੇ ਉੱਠ ਖੜਦਾ ਤੋਂ ਇਦੋਂ ਵੱਡੇ ਭਾਗ ਨੂੰ ਵੀ ਤੈਨੂੰ ਠਾਲਿਆ ਮਾਲਕ ਨੇ। ਸਿਆਣੇ ਕਹਿੰਦੇ ਆ ਵੀ ਜਿਹੜੀ ਨੀਂਦ ਆ ਨਾ ਜਿਹੜੀ ਨੀਂਦ ਆ ਉਹਦੀ ਮੌਤ ਹੁੰਦੀ ਹੈ ਸਿਆਣਿਆਂ ਦਾ ਕਥਨ ਹੈ। ਫਕੀਰ ਕਹਿੰਦਾ ਸਭ ਤੋਂ ਵੱਡੇ ਭਾਗ ਤਾਂ ਉਦੋਂ ਸਮਝ ਜਦੋਂ ਤੇਰੀ ਅੱਖ ਖੁੱਲਦੀ ਹੈ ਜਦੋਂ ਤੂੰ ਅੰਮ੍ਰਿਤ ਵੇਲੇ ਜਾਗਦਾ
2: ਜੀ।
1: ਅੰਮ੍ਰਿਤ ਵੇਲਾ ਸਤ ਨਾਉ ਵਡਿਆਈ ਬੇਚਾਰ ਤੇ ਕਹਿੰਦੇ ਜੇ ਜਾਗ ਪਿਆ ਫਿਰ ਉਹਦਾ ਸ਼ੁਕਰਾਨਾ ਕਰ ਰੱਬ ਦਾ ਤੈਨੂੰ ਜਿਹਨੇ ਜਗਾਇਆ ਜਿਹਨੇ ਸਵਾਸ ਦਿੱਤੇ ਆ ਜਿਹਨੇ ਠਾਇਆ ਤੈਨੂੰ ਜਿਸ ਮਾਲਕ ਨੇ ਅਕਾਲ ਪੁਰਖ ਨਿਰੰਕਾਰ ਨੇ ਤੇਰੀਆਂ ਅੱਖਾਂ ਖੋਲਤੀਆਂ ਨਾ। ਕਈ ਵਾਰੀ ਜਹਾਨ ਚੋਂ ਸੁਣਿਆ ਵੀ ਫਲਾਨਾ ਬੰਦਾ ਸੁੱਤਾ ਪਿਆ ਸੀ ਉੱਠਿਆ ਹੀ ਨਹੀਂ ਬਹੁਤ ਵਾਰੀ ਸੁਣਿਆ ਆਪਾਂ ਕਹਿੰਦੇ ਵੱਡੇ ਭਾਗਤਾ ਤੇਰੇ ਉਦੋਂ ਹੀ ਆ ਰਾਜਿਆ ਤੂੰ ਸਮਝਦਾ ਤੇਰੇ ਕੋਲੇ ਜਿੱਦੇ ਤੈਨੂੰ ਸੋਨਾ ਮਿਲ ਗਿਆ ਚਾਂਦੀ ਮਿਲ ਗਈ ਧਨ ਦੌਲਤ ਮਿਲ ਗਈ ਜਿੱਦੇ ਤੂੰ ਕਿਸੇ ਹੋਰ ਰਾਜ ਭਾਗ ਨੂੰ ਆਪਦੇ ਰਾਜ ਭਾਗ ਚ ਮਨਾ ਰਲਾ ਲਿਆ ਜਿੱਦੇ ਤੂੰ ਕੋਈ ਜਿੱਤ ਪ੍ਰਾਪਤ ਕਰ ਲਈ ਤੂੰ ਇਹਨਾਂ ਚੀਜ਼ਾਂ ਨੂੰ ਵੱਡੇ ਭਾਗ ਸਮਝਦਾ ਤੇ ਆਪਾਂ ਵੀ ਇਹੀ ਗੱਲ ਸਮਝਦੇ ਹਾਂ ਵੀ ਜੇ ਕੋਠੀ ਪਾ ਲਈ ਕਾਰ ਲੈ ਲਈ ਕਾਰੋਬਾਰ ਵਧੀਆ ਚੱਲ ਪਿਆ ਕੋਈ ਵਿਆਹ ਕਾਰਜ ਕੋਈ ਵਧੀਆ ਪ੍ਰੋਗਰਾਮ ਕਰ ਲਿਆ ਆਪਾਂ ਇਹਨਾਂ ਚੀਜ਼ਾਂ ਨੂੰ ਵੱਡੇ ਭਾਗ ਸਮਝਦੇ ਪਰ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਗੁਰੂ ਦੀ ਮਿਹਰ ਹੈ ਇਹ ਗੁਰੂ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਨੇ ਮਾਲਕ ਦੀਆਂ ਤੇ ਵੱਡੇ ਭਾਗ ਤਾਂ ਉਦੋਂ ਆ ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ। ਮਹਾਰਾਜ ਨੇ ਆਉਣੀ ਕਿਹਾ ਵੀ ਕੋਠੀ ਪਾਉਣ ਵੇਲੇ ਹਾਂ ਇਹ ਸਾਰਾ ਕੁਝ ਤੇਰੇ ਕੋਲ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਦੇ ਰਹੇ ਆ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਕੀ ਪੈਜ ਰੱਖੀ ਕਰਤਾਰੇ। ਇਹ ਤਾਂ ਸਾਰਾ ਕੁਝ ਮਾਲਕ ਦੇ ਹੀ ਰਹੇ ਨੇ ਸਾਨੂੰ। ਬਾਬਾ ਧੰਨਾ ਜੀ ਕਹਿੰਦੇ, ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਨਕੇ ਕਾ ਸਵਾਰਤਾ। ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਣੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸੀਕਾ। ਗਉ ਭੈਂਸ ਮੰਗੂ ਲਵੇਰੀ ਇੱਕ ਤਾਜਣ ਤੁਰੀ ਚਗੇਰੀ, ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੇ
3: ਮੰਗੀ।
1: ਇਹ ਤਾਂ ਦੇ ਹੀ ਰਿਹਾ ਮਹਾਰਾਜ ਸਾਰਾ ਕੁਝ ਸਾਨੂੰ। ਪਰ ਮਹਾਰਾਜ ਕਹਿੰਦੇ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਣ ਤਸ ਜਾਨਣਾ ਵਿਆਪੈ। ਸਾਗਰ ਤਰਿਆ ਸਾਧੂ ਸੰਗੀ ਨਿਰਭਉ, ਨਾਮ ਜਪੋ ਹਰ ਰੰਗੇ। ਪਰ ਧਨ ਦੋ ਕਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਨਾਈ। ਜਦੋਂ ਗੁਰੂ ਦੀ ਸ਼ਰਨ ਚ ਆ ਗਿਆ ਉਦੋਂ ਤੇਰੇ ਵੱਡੇ ਭਾਗ। ਮੇਰੇ ਮਾਲਕ ਧੰਨ ਗੁਰੂ ਬਾਜਾਂ ਵਾਲੇ ਪਾਤਸ਼ਾਹ ਗਰੀਬ ਨਵਾਜ ਆ ਪੱਜ, ਪੰਜ ਪਿਆਰੇ ਸਾਹਿਬਾਨਾਂ ਦਾ ਅੰਮ੍ਰਿਤ ਦੀ ਦਾਤ ਦਾ ਇਤਿਹਾਸ ਦੀ ਲੜੀ ਆਰੰਭ ਕੀਤੀ ਹੈ। ਕਿਉਂਕਿ ਅੱਜ ਇਹਨਾਂ ਸਥਾਨਾਂ ਤੋਂ ਗੁਰੂ ਦੇ ਪਿਆਰਿਆਂ ਨੂੰ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਹੋਈਆਂ। ਗੁਰੂ ਵਾਲੇ ਬਣੇ, ਭਾਗਾਂ ਵਾਲੇ ਬਣੇ, ਅੰਮ੍ਰਿਤਧਾਰੀ ਬਣੇ, ਸਿੱਖ ਹੋਣਾ ਅਲੱਗ ਹੈ। ਇੱਕ ਸਹਿਜਧਾਰੀ ਸਿੱਖ ਮੰਨਿਆ ਜਾਂਦਾ ਤੇ ਇੱਕ ਅੰਮ੍ਰਿਤਧਾਰੀ। ਮੇਰੇ ਪਾਤਸ਼ਾਹ ਕਹਿੰਦੇ ਵੀ ਸਹਿਜਧਾਰੀਆਂ ਤਾਂ ਹੌਲੀ ਹੌਲੀ ਅਲਾਂਘ ਪੱਟ ਵੀ ਤੋਂ ਸੱਚੇ ਮਾਰਗ ਚੱਲਦਿਆਂ ਔਸਤ ਕਰੇ ਜਹਾਨ। ਹੌਲੀ ਹੌਲੀ ਰੱਬ ਤੋਂ ਦਾਤ ਮੰਗਾ ਕਿ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਮੈਨੂੰ ਅੰਮ੍ਰਿਤ ਦੀ ਖੰਡੇ ਬਾਟੇ ਦੀ ਵੀ ਦਾਤ ਦੇ ਦਿਓ। ਕਿਉਂਕਿ ਜਦੋਂ ਭਾਈ ਡੱਲੇ ਨੇ ਮਹਾਰਾਜ ਨੂੰ ਕਿਹਾ ਸੀ ਨਾ, ਭਾਈ ਡੱਲੇ ਨੇ ਚੌਧਰੀ ਡੱਲੇ ਨੇ, ਕਹਿੰਦੇ ਡੱਲਾ ਕਹਿੰਦਾ ਮਹਾਰਾਜ ਵੀ ਜਿਹੜੀ ਮੇਰੇ ਤੋਂ ਭੁੱਲ ਹੋ ਗਈ ਉਹਦੀ ਤਾਂ ਮਾਫ਼ੀ ਦਿਓ, ਤੇ ਤੁਸੀਂ ਬੜੇ ਦਿਆਲੂ ਆ, ਤੁਸੀਂ ਮਾਫ਼ੀ ਵੀ ਦੇ ਦੇਣੀ ਹੈ ਮੈਨੂੰ ਤੇ ਮਾਫ਼ ਕਰ ਦੇਣਾ, ਤੁਹਾਡਾ ਹਿਰਦਾ ਬੜਾ ਵਿਸ਼ਾਲ ਹੈ। ਤੇ ਦੂਜੀ ਗੱਲ ਇਹ ਆ ਵੀ ਮੈਨੂੰ ਆਪਦੇ ਚਰਨਾਂ 'ਚ ਜਗ੍ਹਾ ਦੇ ਦਿਓ। ਡੱਲੇ ਨੂੰ ਮਹਾਰਾਜ ਨੇ ਕਿਹਾ ਸੀ, ਡੱਲਿਆ ਜੇ ਚਰਨਾਂ 'ਚ ਜਗ੍ਹਾ ਲੈਣੀ ਹੈ ਫਿਰ ਖੰਡੇ ਬਾਟੇ ਦੀ ਪੌਲ ਲੈਣੀ ਪੈਣੀ। ਇਹ ਇਤਿਹਾਸਕ ਤੱਥ ਹੈ, ਇਹ ਬੜੀ ਵੱਡੀ ਦਾਤ ਆ ਅੰਮ੍ਰਿਤ ਦੀ। ਝਿਮ ਝਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੇ ਸੋਣਾ ਸ਼ਬਦ ਵਿਚਾਰਾ। ਸਵੇਰ ਦੀ ਲੜੀ ਦੇ ਵਿੱਚ ਆਪਾਂ ਗੁਰੂ ਸਾਹਿਬ ਦੀ ਵਡਿਆਈ ਕਰਦੇ ਹੋਏ ਤਿੰਨ ਪਿਆਰਿਆਂ ਸਹਿਬਾਨਾਂ ਦੀ ਗੱਲ ਕਰਕੇ ਗਏ ਹਾਂ ਹਿੰਮਤ ਰਾਏ ਸਾਹਿਬ ਤੱਕ। ਤੇ ਗੱਲ ਕਰਨੀ ਹੈ ਸਾਹਿਬ ਚੰਦ ਜੀ ਦੀ, ਜਿਹੜੇ ਸਾਹਿਬ ਚੰਦ ਜੀ ਨੇ ਹਿੰਮਤ ਰਾਏ ਤੋਂ ਬਾਅਦ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਵਿੱਚ ਮੋਹਕਮ ਚੰਦ ਜੀ ਆਏ ਆ। ਦੁਬਾਰਕਾ ਤੋਂ ਆਏ ਸੀ ਜਿਹੜੇ ਚੌਥੇ ਪਿਆਰੇ ਆ, ਤੇ ਪੰਜਵੇਂ ਸਾਹਿਬ ਚੰਦ ਜੀ ਨੇ। ਇਹ ਦੁਬਾਰਕਾ ਤੋਂ ਆਏ ਆ ਮੋਹਕਮ ਚੰਦ ਜੀ, ਗੁਜਰਾਤ ਦੇ ਵਿੱਚੋਂ। ਵੇਖੋ ਦੁਨੀਆਂ ਦੇ ਕੋਨੇ ਕੋਨੇ, ਕੋਈ ਗੁਜਰਾਤ ਚੋਂ, ਕੋਈ ਕਰਨਾਟਕ ਚੋਂ, ਕੋਈ ਜਗਨਨਾਥਪੁਰੀ ਚੋਂ, ਕੋਈ ਲਾਹੌਰ ਤੋਂ, ਕੋਈ ਦਿੱਲੀ ਤੋਂ, ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚੋਂ ਸੂਰਮੇ ਆਏ, ਯੋਧੇ ਆਏ, ਸੰਗਤਾਂ ਆਈਆਂ ਮਹਾਰਾਜ ਦੇ ਦਿਦਾਰੇ ਕਰਨ ਵਾਸਤੇ। ਮੋਹਕਮ ਚੰਦ ਜਿਹੜੇ ਦੁਬਾਰਕਾ ਤੋਂ ਆਏ ਨੇ, ਤੇ ਦੁਨੀਆਂ ਦੀਆਂ ਗਿਣੀਆਂ ਹੋਈਆਂ ਜਾਤਾਂ ਦੇ ਵਿੱਚੋਂ ਇਹ ਸਾਰੇ ਹੀ ਸ਼ੂਦਰ ਸੀ। ਆਪਾਂ ਆਮ ਥੋੜੇ ਬੰਦਿਆਂ ਨੂੰ ਸ਼ੂਦਰ ਕਹਿ ਦਿੰਦੇ ਹਾਂ ਨਾ, 6,637 ਜਾਤਾਂ ਮੈਨੂੰ ਸਿਮਰਤੀ ਨੇ ਸ਼ੂਦਰ ਲਿਖੀਆਂ। ਮਹਾਰਾਜ ਨੇ ਕਿਹਾ ਵੀ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਆ ਦੁਨੀਆਂ ਦੇ ਲੋਕੋ, ਸਨਾਤਨ ਧਰਮ ਦੇ ਬੰਦੇ ਹੋ, ਜਿਨ੍ਹਾਂ ਤੋਂ, ਜਿਨ੍ਹਾਂ ਦੇ ਪਰਛਾਵਿਆਂ ਤੋਂ ਡਰਦੇ ਆ, ਤੇ ਉਹਨਾਂ ਨੂੰ ਮੈਂ ਦੁਨੀਆਂ ਦੇ ਬਾਦਸ਼ਾਹ ਬਣਾ ਦੇਣਾ। ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗਰਿਆਈ। ਜਦੋਂ 22 ਧਾਰ ਦੇ ਰਾਜੇ ਭੀਮ ਚੰਦ ਵਰਗੇ ਆਏ ਸੀ ਨਾ ਮਹਾਰਾਜ ਦੇ ਕੋਲੇ, ਕਹਿੰਦੇ ਤੁਹਾਡੇ ਨਾਲ ਸੰਧੀ ਕਰ ਲੈਂਦੇ ਆ, ਤੁਹਾਡੇ ਸਿੱਖ ਵੀ ਬਣ ਜਾਂਦੇ ਆ, ਤੁਹਾਨੂੰ ਗੁਰੂ ਵੀ ਮੰਨ ਲੈਂਦੇ ਆ, ਪਰ ਸਾਡੀ ਪੰਗਤ, ਸਾਡੀ ਸੰਗਤ, ਸਾਡਾ ਭੋਜਨ ਪਾਣੀ, ਸਾਡਾ ਰਹਿਣ ਬਹਿਣ, ਸਾਡਾ ਪਹਿਰਾਵਾ, ਇਹ ਅਲੱਗ ਹੋਣਾ ਚਾਹੀਦਾ। ਮਹਾਰਾਜ ਨੇ ਫਿਰ 22 ਧਾਰ ਦੇ ਰਾਜਿਆਂ ਨਾਲ ਹੱਥ ਨਹੀਂ ਸੀ ਮਿਲਾਇਆ। ਆਪਣੇ ਅਰਗਾ ਹੁੰਦਾ ਤਾਂ ਕਹਿ ਦਿੰਦਾ ਵੀ ਕੋਈ ਗੱਲ ਨਹੀਂ, ਤੁਸੀਂ ਇੱਧਰ ਬਹਿ ਕੇ ਛਕ ਲਿਆ ਕਰੋ। ਮਹਾਰਾਜ ਕਹਿੰਦੇ 22 ਧਾਰ ਦੇ ਰਾਜਿਓ, ਮੈਨੂੰ ਤੁਹਾਡੀ ਲੋੜ ਨੀ। ਤੁਸੀਂ ਜਿਨ੍ਹਾਂ ਨੂੰ ਕਹਿੰਦੇ ਨਾ ਵੀ ਇਹਨਾਂ ਦੇ ਪਰਛਾਵਿਆਂ ਤੋਂ ਵੀ ਡਰਦੇ ਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਇਨਹੀ ਕੀ ਕਿਰਪਾ ਸੇ ਸਜੇ ਹਾਂ ਮੈਂ ਹੈ, ਨਹੀਂ ਮੋਹ ਸੇ ਗਰੀਬ ਕਰੋਰ ਪਰੇ, ਜਾ ਕੀ ਜਾਤ ਗੋਤ ਕੁਲ ਨਾਹੀ, ਸਰਦਾਰੀ ਨਾ ਭਈ ਕਦਾਹੀ, ਤੈਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਵੇਖੋ ਐਡਾ ਕੋਈ ਰਹਿਬਰ ਹੋਊ, ਐਡਾ ਪਾਤਸ਼ਾਹ ਕੋਈ ਦੁਨੀਆਂ ਦਾ ਮਾਲਕ ਹੋਵੇ, ਦਰਗਾਹ ਦਾ ਮਾਲਕ ਹੋਵੇ, ਤੇ ਉਹ ਆਪਣੇ ਵਰਗੇ ਕੀੜੇ ਮਕੌੜਿਆਂ ਨੂੰ ਕਵੇ ਵੀ ਮੈਂ ਤਾਂ ਇਹਨਾਂ ਦਾ ਸਜਾਇਆ ਗੁਰੂ ਗੋਬਿੰਦ ਸਿੰਘ ਬਣਿਆ ਬੈਠਾ। ਇਹ ਸੋਚਣਾ ਪੈਣਾ, ਇਹ ਸਮਝਣਾ ਪੈਣਾ ਵੀ ਐਡੇ ਐਡੇ ਮਾਣ, ਐਡੇ ਐਡੇ ਰੁਤਬੇ, ਜਿਹੜਾ ਗੁਰੂ ਰਿਹਾ ਤੇ ਗੁਰੂ ਹੀ ਰਿਹਾ, ਚੇਲੇ ਚੇਲੇ ਹੀ ਰਹੇ, ਤੇ ਪਰ ਇੱਕੋ ਇੱਕ ਬਾਜਾਂ ਵਾਲਾ ਪਾਤਸ਼ਾਹ ਜਿਹੜਾ ਆਪੇ ਗੌਰਾ ਆਪੇ ਚੇਲਾ, ਆਪੇ ਹੀ ਗੁਰੂ ਤੇ ਆਪੇ ਹੀ ਚੇਲਾ, ਜਿਹੜਾ ਕਹਿੰਦਾ ਮੈਂ ਆਪਣੇ ਇਹਨਾਂ ਸਿੱਖਾਂ ਦਾ ਕਰਕੇ ਗੁਰੂ ਗੋਬਿੰਦ ਸਿੰਘ ਹਾਂ, ਤੇ ਬਾਈ ਧਾਰ ਦੇ ਰਾਜਾ ਨੂੰ ਕਹਿੰਦਾ ਖਾਲੀ ਮੁੜ ਜਾਓ, ਤੁਹਾਡੇ ਨਾਲ ਕੋਈ ਰਾਬਤਾ ਨਹੀਂ, ਤੁਹਾਡੇ ਨਾਲ ਕੋਈ ਸੰਧੀ ਨਹੀਂ, ਤੁਹਾਡੇ ਨਾਲ ਕੋਈ ਹੱਥ ਮਿਲਾਉਣ ਦੀ ਗੱਲ ਨਹੀਂ, ਤੇ ਇਹ ਵੀ ਮਨ ਦੇ ਵਿੱਚੋਂ ਖਿਆਲ ਕਰ ਦਿਓ ਵੀ ਤੁਹਾਡੇ ਰਾਜ ਭਾਗ ਤੇ ਕਬਜ਼ਾ ਕਰਾਂਗੇ। ਲੜਾਈ ਦੇ ਤਿੰਨ ਕਾਰਨ ਹੁੰਦੇ ਆ, ਜਰ ਜੋਰੂ ਤੇ ਜ਼ਮੀਨ। ਮਹਾਭਾਰਤ ਦੀ ਚਾਹੇ ਰਾਮ ਰਾਵਣ ਦੀ ਲੜਾਈ ਹੋਈ, ਚਾਹੇ ਕਹਿਰੋ ਪਾਂਡਵਾਂ ਦੀਆਂ ਹੋਈਆਂ, ਇਹ ਜਰ ਜੋਰੂ ਜ਼ਮੀਨ ਰਾਜ ਭਾਗ ਵਾਸਤੇ ਹੋਈਆਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 14 ਜੰਗਾਂ ਜ਼ੁਲਮ ਦੇ ਖਿਲਾਫ ਹੋਈਆਂ, ਜ਼ਬਰ ਦੇ ਖਿਲਾਫ ਹੋਈਆਂ, ਜਰਵਾਣਿਆਂ ਦੇ ਖਿਲਾਫ ਹੋਈਆਂ, ਤੇ ਮੇਰੇ ਪਾਤਸ਼ਾਹ ਗਰੀਬ ਨਵਾਜ ਕਰ ਰਹੇ ਨੇ ਕਿਰਪਾ। ਮੋਹਕਮ ਚੰਦ ਜੀ ਆਏ ਆ ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ, ਮੋਹਕਮ ਚੰਦਾ ਬੜਾ ਸਿੱਖੀ ਦੇ ਧਾਰ ਉੱਤੇ, ਖੰਡੇ ਦੀ ਧਾਰ ਉੱਤੇ ਨੱਚਣਾ ਬੜਾ ਔਖਾ ਹੈ, ਇਹ ਸਿੱਖੀ ਪਾਉਣੀ ਬੜੀ ਔਖੀ ਹੈ, ਇਹ ਬਾਲੋਂ ਬਰੀਕ ਤੇ ਖੰਡਿਓਂ ਤਿੱਖੀ ਹੈ, ਇਹਦੇ ਤੇ ਕੋਈ ਕੋਈ ਠਹਿਰ ਸਕਦਾ ਹੈ। ਤੇ ਮੋਹਕਮ ਚੰਦ ਕਹਿੰਦਾ, ਪਾਤਸ਼ਾਹ ਜੀ ਓ ਮੈਂ ਕੌਣ ਆ ਠਹਿਰਨ ਵਾਲਾ, ਮੈਂ ਕੌਣ ਆ ਤੁਹਾਡੀ ਪਰਖ ਦੇ ਵਿੱਚ ਪੂਰਾ ਉਤਰਨ ਵਾਲਾ ਸੱਚੇ ਪਾਤਸ਼ਾਹ, ਤੇ ਮੈਂ ਕੌਣ ਆ ਤੈਨੂੰ ਕੁਝ ਦੇਣ ਵਾਲਾ, ਮੈਂ ਤੈਨੂੰ ਕੋਈ ਭੇਟ ਥੋੜੀ ਕਰਨਾ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਜਦੋਂ ਮੈਂ ਹੈ ਹੀ ਤੁਹਾਡਾ, ਤੁਹਾਡਾ ਕਾਰਜਦਾਰ ਹਾਂ, ਮੇਰੇ ਵਿੱਚ ਮੇਰਾ ਕੁਝ ਵੀ ਨਹੀਂ, ਤੇ ਭਾਵੇਂ ਪੈਰ ਦੇ ਅੰਗੂਠੇ ਤੋਂ ਭੋਰਾ ਭੋਰਾ ਕੱਟਣਾ ਸ਼ੁਰੂ ਕਰ ਦਿਓ, ਇਕੱਲੇ ਸਿਰ ਦੀ ਗੱਲ ਕਰਦੇ ਹੋ, ਭਾਵੇਂ ਪੈਰ ਦੇ ਅੰਗੂਠੇ ਤੋਂ ਸ਼ੁਰੂ ਕਰ ਦਿਓ ਤੇ ਸਿਰ ਦੇ ਰੋਮ ਰੋਮ ਤੱਕ ਕੱਟ ਲਿਓ, ਤਾਂ ਵੀ ਤੁਹਾਡਾ ਕਰਜ਼ਦਾਰ ਹਾਂ ਪਾਤਸ਼ਾਹ, ਦੇਣ ਨਹੀਂ ਦੇ ਸਕਦਾ। ਮੋਹਕਮ ਚੰਦ ਨੂੰ ਅੰਦਰ ਲਗੇ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਸਤਿਗੁਰੂ ਜੀ, ਚੌਥੇ ਪਿਆਰੇ ਨੂੰ ਅੰਦਰ ਲਗੇ ਆ, ਤਲਵਾਰ ਚੱਲੀ ਆ, ਧੜ ਡਿੱਗੀ ਸਿਰ ਡਿੱਗਿਆ, ਤੇ ਪੰਜਵੀਂ ਵਾਰ ਜਦੋਂ ਬਾਹਰ ਆਏ ਨਾ, ਫੇਰ ਤਾਂ ਟਾਵੇਂ ਟੱਲੇ ਜਿਹੇ ਰਹਿ ਗਏ ਸੀ ਬੈਠਣ ਵਾਲੇ, ਆਪਣੇ ਵਰਗੇ ਤਾਂ ਜਿਹੜੇ ਮੂਹਰੇ ਚੌਧਰਾਂ ਦਿਖਾਉਣ ਵਾਲੇ ਸੀ ਭੱਜ ਗਏ ਸਾਰੇ, ਟਾਵੇਂ ਟੱਲੇ ਰਹਿ ਗਏ, ਤੇ ਫਿਰ ਇਹਨਾਂ ਟਾਵਿਆਂ ਟੱਲਿਆਂ ਨੂੰ ਆ ਕੇ ਮਹਾਰਾਜ ਜਿਵੇਂ ਪੰਜਵੀਂ ਵਾਰ ਆਵਾਜ਼ਾਂ ਮਾਰਦੇ ਆ, ਜਿਵੇਂ ਮੇਰੇ ਸਤਿਗੁਰੂ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹਲੇ ਵੀ ਪਿਆਸ ਨੀ ਬੁਝੀ ਮੇਰੀ ਤੇਗ ਦੀ, ਹਲੇ ਇੱਕ ਸਰ ਹੋਰ ਚਾਹੀਦਾ ਸਾਥੀ ਏ।

ਕੀ ਆਖਣ ਸਤਿਗੁਰ ਪਾਗਲ ਹੋ ਗਏ ਨੇ, ਕਈ ਤਾਂ ਲੋਕੀ ਆਖਣ ਸਤਿਗੁਰ ਪਾਗਲ ਹੋ ਗਏ ਨੇ, ਕੱਲਾ ਕੱਲਾ ਕੱਲਾ ਕਰਕੇ ਵਾ

ਕਿਸਮਤ ਸੰਗਤ ਨਾਲੂ ਸੀ ਜਿਨ੍ਹਾਂ ਦੀ ਨਿਆਰੀ ਸੀ ਗੱਜੇ ਵਿੱਚ ਮੈਦਾਨ ਦੇ ਕਲੰਗੀ ਧਾਰ ਸੂਰੇ ਇੱਕ ਵਾਰੀ ਨੀ ਪੰਜ ਵਾਰੀ ਆਏ ਆ ਮਹਾਰਾਜ ਬਾਹਰ ਤੰਬੂ ਤੋਂ ਸੀ ਗੱਜੇ ਵਿੱਚ ਮੈਦਾਨ ਦੇ ਕਲੰਗੀ ਧਾਰ ਸੂਰੇ ਉੱਠ ਉੱਠ ਪਿੱਛੇ ਭੱਜਦੇ ਜੋ ਬੈਠੇ ਮੂਹਰੇ ਇੱਕ ਬੰਦਾ ਅੰਦਰੋਂ ਮੂਹਰੇ ਵੇ ਹੁੰਦਾ ਤੇ ਇੱਕ ਬੰਦਾ ਉੱਤੋਂ ਉੱਤੋਂ ਹੀ ਮੂਹਰੇ ਮੂਹਰੇ ਭੱਜਿਆ ਫਿਰਦਾ ਹੁੰਦਾ ਕੰਮ ਭਾਵੇਂ ਘੱਟ ਹੀ ਕਰੇ ਅੰਦਰ ਭਾਵੇਂ ਸ਼ਰਧਾ ਘੱਟ ਹੀ ਹੋਵੇ ਪਰ ਗੁਰੂ ਕਿਰਪਾ ਕਰੇ ਜਦੋਂ ਇੱਥੇ ਗੁਰੂ ਦੇ ਦਰਬਾਰ ਚ ਆ ਗਏ ਆ ਉਦੋਂ ਜਿਹੋ ਜਿਹੇ ਬਾਹਰੋਂ ਆ ਤੇ ਉਹੋ ਜਿਹੇ ਹੀ ਅੰਦਰੋਂ ਹੋਈਏ ਗੱਜੇ ਵਿੱਚ ਮੈਦਾਨ ਦੇ ਕਲੰਗੀ ਧਾਰ ਸੂਰੇ ਉੱਠ ਉੱਠ ਪਿੱਛੇ ਭੱਜਦੇ ਜੋ ਬੈਠੇ ਮੂਹਰੇ 80,000 ਦੇ ਇਕੱਠ ਚੋਂ ਪੰਜ ਨਿਤਰੇ ਸੂਰੇ 80,000 ਦਾ ਇਕੱਠ ਹੈ ਤੇ ਪੰਜ ਹੀ ਸੂਰਮੇ ਨਿਤਰੇ ਆ ਮੌਤ ਡਰਾਈ ਖਾਲਸੇ ਕੱਢ ਅੱਖੀਆਂ ਘੂਰੇ ਅਜੀਤਵਾਲ ਦੇ ਪਾਰਸਾ ਕਰੇ ਘਾਟੇ ਪੂਰੇ ਅੱਜ ਬਾਜਾਂ ਵਾਲੇ ਪਾਤਸ਼ਾਹ ਨੇ ਜਦੋਂ ਆਵਾਜ਼ਾਂ ਦਿੱਤਾ ਨਾ ਮੋਹਕਮ ਚੰਦ ਜੀ ਆਏ ਆ ਤੇ ਮੋਹਕਮ ਚੰਦ ਜੀ ਤੋਂ ਬਾਅਦ ਫਿਰ ਸਾਹਿਬ ਚੰਦ ਪੰਜਵੀਂ ਵਾਰ ਮਹਾਰਾਜ ਨੇ ਕਿਹਾ ਸਾਹਿਬ ਚੰਦਾ ਇਹ ਸਿੱਖੀ ਕਮਾਉਣੀ ਬੜੀ ਔਖੀ ਹੈ ਘਾਲ ਘਾਲਣਾ ਬੜੀ ਔਖੀ ਹੈ ਆ ਧੌਣ ਤੇ ਤਲਵਾਰ ਚੱਲਣੀ ਬੜਾ ਦਰਦ ਹੋਣਾ ਹੈ ਤੇ ਇਹ ਬਿਰਲੇ ਹੀ ਮਰਦ ਸੋਰਮੇ ਮੌਤ ਨੂੰ ਹੈਕ ਨਾਲ ਲਾਉਂਦੇ ਹੈ ਕਿਉਂਕਿ ਜਿਨ੍ਹਾਂ ਨੇ ਮਹਾਰਾਜ ਦੀ ਗੁਰਬਾਣੀ ਨੂੰ ਪੜਿਆ ਨਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਕਹਿੰਦੇ ਜਿਹਨੇ ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ ਨਾ ਗੁਰੂ ਦੇ ਨਾਮ ਦਾ ਉਹ ਅਸਲੀ ਸੂਰਮਾ ਯੋਧਾ ਅਸਲੀ ਤੇ ਇਹ ਪੰਜ ਪਿਆਰੇ ਨਾਮ ਤਾਂ ਹੋਰ ਵੀ ਜਪਦੇ ਸੀ ਪਰ ਇਹ ਪੰਜ ਪਿਆਰਿਆਂ ਨੂੰ ਨਾਮ ਦਾ ਰੰਗ ਚੜਿਆ ਹੋਇਆ ਸੀ ਇੱਕ ਤਾਂ ਇਕੱਲਾ ਜਪਣਾ ਹੀ ਹੁੰਦਾ ਇੱਕ ਰੰਗ ਚੜ੍ਹ ਜਾਣਾ ਇੱਕ ਮੈਕ ਹੋ ਜਾਣਾ ਜਿਵੇਂ ਦੁੱਧ ਚ ਪਾਣੀ ਜਾਂ ਪਾਣੀ ਚ ਦੁੱਧ ਮਿਲਾ ਦਈਏ ਇੱਕੋ ਹੀ ਰੂਪ ਹੋ ਜਾਂਦਾ ਹੈ ਹੌਲੀ ਹੌਲੀ ਰੰਗ ਲਾਗਤ ਲਾਗਤ ਲਾਗਤ ਹੈ ਇਹ ਅਵਸਥਾ ਹੌਲੀ ਹੌਲੀ ਬਣ ਜਾਂਦੀ ਹੈ ਜੇ ਕਹੀਏ ਵੀ ਮਨ ਤਾਂ ਲੱਗਦਾ ਨੀ ਕਿ ਮੇਰੇ ਵਰਗੇ ਕਹਿੰਦੇ ਆ ਵੀ ਗੁਰੂ ਦੀ ਗੋਦ ਚ ਬਹਿੰਦੇ ਹਾਂ ਜਾਂ ਪਾਠ ਕਰਨ ਲੱਗਦੇ ਹਾਂ ਜਾਂ ਸੁਣਨ ਲੱਗਦੇ ਮਨ ਨਹੀਂ ਲੱਗਦਾ ਤੇ ਕਈ ਕਹਿਣਗੇ ਵੀ ਘਰੇ ਹੀ ਰੱਬ ਆ ਅੰਦਰ ਹੀ ਰੱਬ ਹੈ ਰੱਬ ਤਾਂ ਸਾਰਿਆਂ ਦੇ ਅੰਦਰ ਹੀ ਹੈ ਜੇ ਕਹਿ ਦਈਏ ਦੁੱਧ ਨੂੰ ਦੇਖੀ ਜਾਈਏ ਵੀ ਇਹਦੇ ਅੰਦਰ ਘਿਓ ਆ ਨਿਕਲਣ ਲਾਣੀ ਉਵੇਂ ਦੇਖਣ ਦੇ ਨਾਲ ਲੱਕੜ ਨੂੰ ਦੇਖੀ ਜਾਈਏ ਕਹੀਏ ਇਹਦੇ ਅੰਦਰ ਅੱਗ ਆ ਪ੍ਰਗਟ ਨਹੀਂ ਹੋਣੀ ਯਤਨ ਕਰਨੇ ਪੈਣੇ ਹੈ ਰੱਬ ਅੰਦਰ ਹੀ ਬੈਠਾ ਹੈ ਕਸਵੱਟੀ ਤੇ ਉਤਰਨਾ ਪੈਣਾ ਹੈ ਰੱਬ ਸਾਡੇ ਹਿਰਦੇ ਚ ਘੱਟ ਘੱਟ ਮੈਂ ਹਰ ਜੂ ਬਸੈ ਪਰ ਸਮਝਾਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਮਤ ਗੁਰਬਾਣੀ ਨੇ ਦੇਣੀ ਹੈ ਵੀ ਰੱਬ ਦੇ ਹੁਕਮ ਚ ਕਿਵੇਂ ਰਹਿਣਾ ਉਹਨੂੰ ਮਨਾਉਣਾ ਕਿਵੇਂ ਹੈ ਨਿਰੰਕਾਰ ਨੂੰ ਉਸ ਅਕਾਲ ਪੁਰਖ ਨਿਰੰਕਾਰ ਦਿਆਲ ਸਤਿਗੁਰੂ ਨੂੰ ਕਿਵੇਂ ਦਿਆਲੂ ਕਰਨਾ ਹੈ ਤੇ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਪੰਜ ਪਿਆਰੇ ਸਹਿਬਾਨ ਪਹਿਲਾਂ ਉੱਠਿਆ ਦਿਆ ਰਾਮ ਦੂਜਾ ਧਰਮ ਸੀ ਆਇਆ ਤੀਜਾ ਹਿੰਮਤ ਰਾਏ ਸੀ ਚੌਥਾ ਮੋਹਕਮ ਪਾਇਆ ਪੰਜਵਾਂ ਸਾਹਿਬ ਚੰਦ ਸੀ ਗੁਰਾਂ ਕੰਠ ਲਗਾਇਆ ਅਜੀਤਵਾਲ ਦੇ ਪਾਰਸਾ ਗੁਰਾਂ ਪੰਥ ਸਜਾਇਆ ਵਾਰੀ ਵਾਰੀ ਪੰਜ ਪਿਆਰੇ ਸਹਿਬਾਨ ਅੰਦਰ ਗਏ ਤੰਬੂ ਚ ਤਲਵਾਰ ਚੱਲੀ ਧੜ ਡਿੱਗੀ ਸੀਸ ਕੱਟਿਆ ਗਿਆ ਲਹੂ ਭਿੱਜੀ ਤਲਵਾਰ ਬਾਹਰ ਆਈ ਤੇ ਖੂਨ ਦੀਆਂ ਧਰਾਲਾਂ ਤੰਬੂ ਚੋਂ ਬਾਹਰ ਆਈਆਂ ਜਿਹੜੇ ਇਸ ਖੌਫ ਨਾਗ ਸੀਲ ਨੂੰ ਦੇਖ ਕੇ ਬਹੁਤ ਲੋਕ ਭੱਜ ਗਏ ਭੱਜਦਿਆਂ ਨੂੰ ਰਾਹ ਨਾ ਦਿਸੇ ਤੇ ਥੋੜੇ ਕੁ ਬਿਰਲੇ ਹੀ ਰਹਿ ਗਏ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਫਿਰ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੈ ਬਾਟਾ ਰੱਖਿਆ ਹੋਇਆ ਇੱਕ ਸਰਬਲੋਹ ਦਾ ਬਾਟਾ ਇੱਕ ਖੰਡਾ ਹੈ ਅੰਦਰ ਤੇ ਉਹਦੇ ਵਿੱਚ ਸਤਲੁਜ ਦਾ ਪਾਣੀ ਪਾਇਆ ਹੋਇਆ ਹੈ ਸਰਬਲੋਹ ਦੇ ਬਾਟੇ ਦੇ ਵਿੱਚ ਦੋ ਬੰਦੇ ਦੀ ਉਦਾਹਰਨ ਦਿੰਦੇ ਦੋ ਬੰਦੇ ਤੇ ਕਈ ਸਾਡੇ ਇਤਿਹਾਸਕਾਰਾਂ ਨੇ ਕਹਿਤਾ ਵੀ ਮਹਾਰਾਜ ਨੇ ਬੱਕਰੇ ਵੱਢੇ ਸੀ ਉਦੋਂ ਪਹਿਲੀ ਗੱਲ ਤਾਂ ਅੱਜ ਤੱਕ ਕੋਈ ਇਤਿਹਾਸ ਚ ਇਹ ਨਹੀਂ ਲਿਖਿਆ ਗਿਆ ਵੀ ਬੱਕਰੇ ਲਿਆਂਦੇ ਕਿਹੜੇ ਆਜੜੀ ਤੋਂ
ਜੇ ਬੱਕਰੇ ਵੱਢੇ ਹੁੰਦੇ ਤੇ ਉਹ ਆਜੜੀ ਦਾ ਵੀ ਨਾਂ ਆ ਜਾਣਾ ਸੀ, ਬੱਕਰੇ ਬੱਕਰੀਆਂ ਰੱਖਣ ਵਾਲੇ ਦਾ। ਤੇ ਦੂਜੀ ਗੱਲ, ਲੈਣ ਕੌਣ ਗਿਆ ਇਹ ਵੀ ਨਾਂ ਆ ਜਾਣਾ ਸੀ। ਤੀਜੀ ਗੱਲ, ਜੇ ਪੰਜੀ ਤੰਬੂ ਚ ਇਕੱਠੇ ਖੜੇ ਹੁੰਦੇ, ਇੱਕ ਦੇ ਧੌਣ ਤੇ ਵੱਜਦੀ ਤੇ ਦੂਜਿਆਂ ਨੇ ਮਿਆਂ ਮਿਆਂ ਪਹਿਲਾਂ ਕਰਨ ਲੱਗ ਜਾਣਾ ਸੀ, ਫੇਰ ਤਾਂ ਦੁਨੀਆਂ ਨੂੰ ਪਤਾ ਲੱਗ ਹੀ ਜਾਣਾ ਸੀ ਵੀ ਮਹਾਰਾਜ ਤਾਂ ਅੰਦਰ ਆ ਜਾਨਵਰਾਂ ਦੀਆਂ ਆਵਾਜ਼ਾਂ ਆਉਂਦੀਆਂ ਉਹਨਾਂ ਨੂੰ ਝਟਕਾ ਰਹੇ। ਪਰ ਇਹਨਾਂ ਚੀਜ਼ਾਂ ਚੋਂ ਕੋਈ ਵੀ ਇਤਿਹਾਸਕ ਤੱਥ ਨਹੀਂ ਮੂਹਰੇ ਆਇਆ। ਦੋ ਬੰਦਿਆਂ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ, ਦੋ ਬੰਦਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਦੇ ਸਿੱਖਾਂ ਨੂੰ ਵੱਢਿਆ, ਧੌਣਾਂ ਅਲੱਗ ਕੀਤੀਆਂ। ਇੱਕ ਗਵਾਹੀ ਤਾਂ ਭਾਈ ਜੇਤਾ ਜੀ ਦਿੰਦੇ ਆ, ਰਘਰੇਟਾ ਗੁਰੂ ਕਾ ਬੇਟਾ, ਜਿਹੜਾ ਸੀਸ ਲੈ ਕੇ ਆਇਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਿੱਲੀਓਂ। ਉਹਨੇ ਦਸ ਗੁਰੂ ਕਥਾ ਗ੍ਰੰਥ ਲਿਖਿਆ ਭਾਈ ਜੇਤੇ ਨੇ, ਅੱਜ ਵੀ ਉਹ ਮਿਲ ਜਾਂਦਾ ਸਾਨੂੰ ਪੜ੍ਹਨ ਵਾਸਤੇ। ਉਹਦੇ ਵਿੱਚ ਦਸ ਗੁਰੂ ਸਾਹਿਬਾਨਾਂ ਦੀ ਸਿਫਤ ਲਿਖੀ ਆ ਭਾਈ ਜੇਤੇ ਨੇ, ਜਿੱਥੇ ਉਹ ਤਲਵਾਰ ਦੇ ਧਨੀ ਸੀ, ਨਾਗਣੀ ਬਾਗਣੀ ਦੇ ਧਨੀ ਸੀ, ਜੰਗਾਂ ਯੁੱਧਾਂ ਦੇ ਮਾਹਰ ਸੀ, ਤੇ ਉੱਥੇ ਬੜੇ ਵੱਡੇ ਵਿਦਵਾਨ ਤੇ ਲਖਾਰੀ ਬੜੇ ਵੱਡੇ ਸੀ ਭਾਈ ਜੇਤਾ ਜੀ। ਉਹ ਲਿਖਦੇ ਆ ਕਹਿੰਦੇ, ਜਪ ਜਾਪ ਸਪਈਏ ਚੌਪਈ ਆਨੰਦ ਕੋ ਪਾਠ ਸੋ ਪਹੁਲੇ ਤਿਆਰ ਕਰੀਜੈ। ਦਸ ਗੁਰੂ ਕਥਾ ਗ੍ਰੰਥ ਦੇ ਵਿੱਚ ਲਿਖਿਆ ਉਹਨੇ, ਤੇ ਕਈ ਅੱਜ ਇਹ ਵੀ ਕਹਿੰਦੇ ਵੀ ਤਿੰਨ ਬਾਣੀਆਂ ਪੜ੍ਹੀਆਂ, ਕਈ ਕਹਿੰਦੇ ਆ ਦਸ ਦੀ ਬਾਣੀ ਨਹੀਂ ਪੜ੍ਹੀ। ਪਰ ਭਾਈ ਜੇਤਾ ਮੌਜੂਦਾ ਸਮੇਂ ਦੇ ਕੋਲੇ ਰਹਿਣ ਵਾਲੇ ਸਿੱਖ ਹਜ਼ੂਰੀਏ, ਉਹ ਕਹਿੰਦੇ ਜਪ ਜਾਪ ਸਵਈਏ ਚੌਪਈ ਆਨੰਦ ਕੋ ਪਾਠ ਸੋ ਪਹੁਲੇ ਤਿਆਰ ਕਰੀਜੈ। ਕਹਿੰਦੇ ਪੰਜ ਬਾਣੀਆਂ ਦਾ ਜਾਪ ਕੀਤਾ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ, ਸਿਰ ਲਏ ਸਿੱਖਾਂ ਦੇ। ਤੇ ਅਬਦਲ ਤਰਾਨੀ ਜਿਹੜਾ ਔਰੰਗਜ਼ੇਬ ਦਾ ਸੋਹੀਆ ਸੀ, ਕਿਉਂਕਿ ਟੈਲੀਜੈਂਸੀਆਂ ਅੱਜ ਵੀ ਸਰਕਾਰਾਂ ਦੀਆਂ ਸਾਰੇ ਪਾਸੇ ਘੁੰਮਦੀਆਂ, ਪੂਰੀ ਦੁਨੀਆਂ ਦੀ ਖਬਰ ਹੁੰਦੀ ਹੈ ਸਰਕਾਰਾਂ ਨੂੰ ਵੀ ਕਿੱਥੇ ਕੋਈ ਕੀ ਕਰਦਾ। ਔਰੰਗਜ਼ੇਬ ਦਾ ਭੇਜਿਆ ਹੋਇਆ ਇੱਕ ਸੂਹਾ ਏ ਜਿਹਦਾ ਨਾਂ ਅਬਦਲ ਤਰਾਨੀ, ਉਹ ਨਿਤ ਦੀ ਰਿਪੋਰਟ ਲਿਖਦਾ ਤੇ ਉਹਦਾ ਭੇਸ ਵੀ ਪੰਡਿਤਾਂ ਵਾਲਾ ਬਣਾਇਆ, ਹਿੰਦੂਆਂ ਵਾਲਾ ਬ੍ਰਾਹਮਣਾਂ ਵਾਲਾ। ਤੇ ਜਦੋਂ ਮਹਾਰਾਜ ਦੇ ਕਿਤੇ ਮੂਹਰ ਦੀ ਲੰਘਦਾ ਨਾ ਮਹਾਰਾਜ ਦੇ, ਤੇ ਮਹਾਰਾਜ ਹੱਸ ਪੈਂਦੇ ਉਹਨੂੰ ਦੇਖ ਕੇ। ਉਹ ਭਾਵਤ ਆ ਗਿਆ ਵੀ ਗੁਰੂ ਬੜਾ ਸਮਰੱਥ ਹੈ, ਮੇਰੇ ਵੱਲ ਜਦੋਂ ਤੱਕਦੇ ਹੱਸ ਕਿਉਂ ਪੈਂਦੇ ਹੈ। ਉਹ ਹਰ ਰੋਜ਼ ਦੀ ਰਿਪੋਰਟ ਭੇਜਦਾ ਸੀ ਔਰੰਗਜ਼ੇਬ ਨੂੰ ਵੀ ਅੱਜ ਇੱਥੇ ਆਹ ਹੋਇਆ ਆਹ ਹੋਇਆ, ਆਨੰਦਪੁਰ ਸਾਹਿਬ ਆਹ ਹੋਇਆ। 30 ਮਾਰਚ 1699 ਦੀ ਉਹਨੇ ਰਿਪੋਰਟ ਲਿਖੀ। ਉਹ ਕਹਿੰਦਾ ਕਾਫਰਾਂ ਦੇ ਗੁਰੂ ਨੇ ਆਪਦੇ ਪੰਜ ਕਾਫਰ ਵਾਰੀ ਵਾਰੀ ਉਠਾਏ। ਉਹ ਕਾਫਰ ਲਿਖਦਾ ਆਪਣੀ ਲਿਖਤ ਦੇ ਵਿੱਚ, ਉਹ ਕਹਿੰਦਾ ਵਾਰੀ ਵਾਰੀ ਪੰਜ ਕਾਫਰ ਉਠਾਏ ਤੇ ਪੰਜਾਂ ਦੇ ਸਿਰ ਵੱਢੇ। ਸਿਰ ਵੱਢ ਕੇ ਤੰਬੂ ਦੇ ਵਿੱਚ ਇੱਕ ਦੀ ਧੜ ਨਾਲ ਦੂਜੇ ਦਾ ਸਿਰ, ਦੂਜੇ ਦੀ ਧੜ ਨਾਲ ਤੀਜੇ ਦਾ ਸਿਰ, ਤੀਜੇ ਦੀ ਧੜ ਨਾਲ ਚੌਥੇ ਦਾ ਸਿਰ, ਤੇ ਚੌਥੇ ਦੀ ਧੜ ਨਾਲ ਪੰਜਵੇਂ ਦਾ ਸਿਰ ਜੋੜਤਾ। ਤੇ ਉਹ ਕਹਿੰਦਾ ਨੀਲੇ ਬਾਣੇ ਪਾ ਕੇ ਉਹਨਾਂ ਨੂੰ ਸੁਰਜੀਤ ਕੀਤਾ। ਗੁਰਬਾਣੀ ਕਹਿੰਦੀ ਮ੍ਰਿਤਕ ਕੋ ਜਵਾਲਣ ਹਾਰ, ਇਹ ਗੁਰੂ ਚ ਸਮਰੱਥ ਆ, ਗੁਰੂ ਸਭ ਤੋਂ ਵੱਡਾ ਵੈਦ ਆ। ਅੱਜ ਦੇ ਡਾਕਟਰਾਂ ਦੀ ਗੱਲ ਕਰੀਏ ਨਾ, ਤੇ ਆਪਾਂ ਕਈ ਵਾਰੀ ਕਹਿੰਦੇ ਵੀ ਬੰਦਾ 15 ਦਿਨ ਬੇਹੋਸ਼ ਰਿਹਾ, ਮਹੀਨਾ ਬੇਹੋਸ਼ ਰਿਹਾ, ਆਪਰੇਸ਼ਨ ਹੁੰਦੇ ਰਹੇ, ਤੇ ਅੱਜ ਦੇ ਡਾਕਟਰ ਵੀ ਉਠਾ ਦਿੰਦੇ ਆ। ਪਰ ਜੇ ਅੰਦਰ ਜੋਤ ਚਲੀ ਜਾਵੇ ਫੇਰ ਅੱਜ ਦਾ ਡਾਕਟਰ ਨਹੀਂ ਕੁਝ ਕਰ ਸਕਦਾ। ਅੱਜ ਦਾ ਮੈਡੀਕਲ ਮੀਡੀਆ, ਅੱਜ ਦਾ ਵਿਗਿਆਨ, ਅੱਜ ਦੀ ਸਾਇੰਸ, ਜੇ ਆ ਜੋਤ ਚਲੀ ਗਈ ਨਾ ਸਾਡੇ ਵਿੱਚੋਂ, ਇਹ ਨਹੀਂ ਪਾ ਸਕਦੇ। ਬਾਕੀ ਚਲੋ ਤਰੱਕੀ ਕਰ ਲਈ, ਹੋ ਜਾਂਦਾ ਸਾਰਾ ਕੁਝ। ਤੇ ਜਿਹੜਾ ਰੱਬ ਹੈ ਇਹ ਦੁਬਾਰੇ ਜੋਤ ਵੀ ਰੱਖ ਦਿੰਦਾ ਸਰੀਰਾਂ ਚ। ਮ੍ਰਿਤਕ ਕੋ ਜਵਾਲਣਾ ਹਾਰ, ਐਸੇ ਕਈ ਸੀਨ ਦੇਖੇ ਆ ਵੀ ਜਿਹੜੇ 3-3 ਦਿਨ ਮਰੇ ਪਏ, ਜਿਉਂਦੇ ਹੋ ਗਏ ਦੁਬਾਰੇ, ਹਲੇ ਫਿਰਦੇ ਆ ਦੁਨੀਆਂ ਦੇ ਵਿੱਚ, ਦੇਖੇ ਆ ਇਹਨਾਂ ਅੱਖਾਂ ਦੇ ਨਾਲ ਉਹ ਲੋਕ। ਕਿਉਂਕਿ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਬੰਦੇ ਦੇ ਹੱਥ ਵਿੱਚ ਜ਼ੋਰ ਨਹੀਂ ਜਿਉਣ ਮਰਨ ਦਾ, ਇਹ ਜੰਮਣ ਮਰਨ ਦਾ ਜਿਹੜਾ ਜਿਉਣ ਜ਼ੋਰ ਆ ਨਾ, ਗੁਰੂ ਦੇ ਹੱਥੀ ਰੱਖਿਆ ਹੋਇਆ। ਅਬਦਲ ਤਰਾਨੀ ਕਹਿੰਦਾ ਵੀ ਉਹਨੇ ਆਪਦੇ ਪੰਜ ਸੂਰੇ ਤਿਆਰ ਕੀਤੇ, ਬਹਾਦਰ ਯੋਧੇ, ਉਹਨਾਂ ਨੂੰ ਨੀਲੇ ਬਾਣੇ ਪਹਿਨਾਏ, ਉਹਨਾਂ ਦੇ ਦਮਾਲੇ ਸਜਾਏ, ਉਹਨਾਂ ਦੇ ਕਮਰ ਕਸਿਆਂ ਵਿੱਚ ਤੇਗਾਂ। ਤੇ ਜਦੋਂ ਤੰਬੂ ਚੋਂ ਬਾਹਰ ਲੈ ਕੇ ਆਇਆ ਕਾਫਰਾਂ ਦਾ ਗੁਰੂ ਕਾਫਰਾਂ ਨੂੰ, ਉਹਨਾਂ ਵੱਲ ਝਾਕਿਆ ਨਹੀਂ ਸੀ ਜਾਂਦਾ। ਐਸੇ ਬਾਣੇ, ਆਪਾਂ ਤਾਂ ਆਮ ਕੱਪੜੇ ਪਾਏ ਆ ਨਾ ਆਮ, ਤੇ ਜਿਹੜੇ ਬਾਣੇ ਵਾਲਾ ਸਿੰਘ ਹੁੰਦਾ ਉਹਦਾ ਅਲੱਗ ਹੀ ਰੋਬ ਹੁੰਦਾ। ਇਹ ਹੁਣ ਆਪਾਂ ਹੌਲੀ ਹੌਲੀ ਸਾਰੇ ਬਾਣੇ ਵਾਲੇ ਬਣਾਏ ਸੀ ਮਹਾਰਾਜ ਨੇ ਸਾਨੂੰ,
ਸਿੰਘਾਂ ਨੂੰ ਸਿੰਘ ਨਾਮ ਰੱਖਿਆ ਤੇ ਕੌਰ ਨਾਮ ਰੱਖਿਆ ਇਹ ਬੀਬੀਆਂ ਦਾ। ਸਿੰਘ ਸ਼ੇਰ ਦਾ ਨਾਮ ਆ, ਕੌਰ ਐਸਾ ਪੰਛੀ ਹੈ ਵੀ ਜਦੋਂ ਕਿਤੇ ਸ਼ੇਰ ਆਵਾਸੀ ਲੈਂਦਾ ਨਾ, ਮਾਸ ਕਾਕੇ ਸ਼ੇਰ ਆਵਾਸੀ ਲੈਂਦਾ ਤੇ ਉਹਦੀਆਂ ਜਿਹੜੀਆਂ ਜਾੜਾਂ ਚ ਮਾਸ ਫਸਿਆ ਹੁੰਦਾ ਜਾਂ ਉਹਦੀ ਜੀਭ ਚੋਂ ਚੁੰਝ ਭਰ ਕੇ ਉਨੇ ਚਿਰ ਦੇ ਵਿੱਚ ਉਹ ਕੌਰ ਪੰਛੀ ਜਿਹੜਾ ਉੱਡ ਜਾਂਦਾ ਉਹਦੇ ਮੂੰਹ ਖੁੱਲੇ ਖੁੱਲੇ, ਐਡਾ ਫਰਤੀਲਾ। ਤੇ ਬੀਬੀਆਂ ਨੂੰ ਕੌਰ ਸ਼ਬਦ ਮਾਰਨ ਨੇ ਦਿੱਤਾ ਤੇ ਸਿੰਘਾਂ ਨੂੰ ਸਿੰਘ ਸ਼ਬਦ, ਸ਼ੇਰ ਦਾ ਸ਼ਬਦ ਤਖਲਸ ਦਿੱਤਾ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ। ਉਹ ਕਰਕੇ ਪੰਜ ਸੁਰਮੇ ਤਿਆਰ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿਆ ਰਾਮ ਜੀ, ਧਰਮ ਚੰਦ ਜੀ ਤੋਂ ਧਰਮ ਸਿੰਘ ਹੋ ਗਏ, ਦਿਆ ਰਾਮ ਤੋਂ ਦਿਆ ਸਿੰਘ ਬਣ ਗਿਆ, ਹਿੰਮਤ ਰਾਏ ਤੋਂ ਹਿੰਮਤ ਸਿੰਘ ਹੋ ਗਿਆ, ਮੁਕਮ ਚੰਦ ਤੋਂ ਮੁਕਮ ਸਿੰਘ ਤੇ ਸਾਹਿਬ ਚੰਦ ਤੋਂ ਸਾਹਿਬ ਸਿੰਘ, ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਵੀ ਮੈਨੂੰ ਕਰ ਦਿਓ। ਤੇ ਪੰਜ ਪਿਆਰਾਂ ਚ ਜ਼ੁਰਤ ਆ ਗਈ ਸੀ। ਕਹਿੰਦੇ ਪਾਤਸ਼ਾਹ ਇਹ ਸਿਰ ਦੇ ਕੇ ਲਿਆ ਅੰਮ੍ਰਿਤ ਤੇ ਤੁਸੀਂ ਕੀ ਦਓਗੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਇੱਕ ਇੱਕ ਸਿਰ ਦਿੱਤਾ, ਮੈਂ ਸਰਬੰਸ ਲਟਾ ਦੂ, ਇਸ ਅੰਮ੍ਰਿਤ ਦੀ ਘੁੱਟ ਬਦਲੇ ਮੈਂ ਸਰਬੰਸ ਲਟਾਵਾਂਗਾ। ਪਹਿਲਾਂ ਜਗ ਤੋਂ ਪਿਤਾ ਵਾਰਿਆ ਤੇ ਮਾਂ ਵੀ ਜਗ ਤੋਂ ਵਾਰੂੰਗਾ। ਮਹਾਰਾਜ ਕਹਿੰਦੇ ਪਿਤਾ ਤਾਂ ਵਾਰਤਾ, ਮਾਂ ਵੀ ਵਾਰ ਦੇਣੀ ਜਗ ਤੋਂ। ਇੱਕ ਜੋੜਾ ਚਮਕੌਰ ਗੜੀ, ਦੂਜਾ ਵਿੱਚ ਸਰਹੰਦ ਖਲਾਰੂੰਗਾ, ਇਸ ਅੰਮ੍ਰਿਤ ਦੀ ਘੁੱਟ ਬਦਲੇ ਮੈਂ ਆਪਣਾ ਆਪ ਵੀ ਵਾਰੂੰਗਾ। ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਸਰਬੰਸ ਲਟਾਓ ਇਹ ਅੰਮ੍ਰਿਤ ਦੀ ਘੁੱਟ ਤੋਂ। ਇਹ ਆਓ ਗੋਬਿੰਦ ਰਾਏ ਸਾਹਿਬ ਤੋਂ ਗੋਬਿੰਦ ਸਿੰਘ ਬਣੇ, ਅੰਮ੍ਰਿਤ ਦੀ ਦਾਤ ਵੇਖੋ ਇੱਡੀ ਜ਼ਰੂਰੀ ਹੈ। ਬਾਜਾਂ ਵਾਲੇ ਪਾਤਸ਼ਾਹ ਨੂੰ ਵੀ ਮੰਗਣੀ ਪਈ ਤੇ ਆਓ ਜਿਵੇਂ ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਰਹਿਣੀ ਚ ਰਹੂ ਰਹਿਣੀ ਰਹੇ, ਸੋਈ ਸਿੱਖ ਮੇਰਾ ਹੋ ਸਾਹਿਬ ਮੈਂ ਉਸ ਕਾ ਚੇਰਾ। ਰਹਿਣੀ ਚ ਰਹਿਣ ਵਾਲੇ ਪਾਤਸ਼ਾਹ ਕਹਿੰਦੇ ਮੇਰੇ ਸਿੱਖਾਂ ਨੂੰ ਮੈਂ ਆਪਣੇ ਸਰ ਦਾ ਤਾਜ ਬਣਾ ਲੂ ਸਾਥੀ ਹੈ।

0: ਪੂਰਾ ਹੋਵੇ ਮੈਂ ਉਸਦਾ ਚਿਹਰਾ ਚੋਰ ਜਾਵੇ ਪੂਰਾ ਹੋਵੇ ਮੈਂ ਉਸਦਾ ਚਿਹਰਾ
1: ਅੰਮ੍ਰਿਤ ਪਾਨ ਕਰਾ ਕੇ ਸਤਿਗੁਰ ਪੰਚਾਂ ਨੂੰ ਫਰਮਾਉਂਦੇ ਅੰਮ੍ਰਿਤ ਪਾਨ ਕਰਾ ਕੇ ਸਤਿਗੁਰ ਪੰਚਾਂ ਨੂੰ ਫਰਮਾਉਂਦੇ ਹੁਕਮ ਵਸਾ ਕੇ ਸਾਡਾ

राखी करनी चल के कष्ट कनेरा।

0: ਕਿਹੜਾ ਕਿਰਪਾਨ ਕਸ਼ਹਿਰਾ ਕੇਸ ਤੂੰ ਸਾਦੀ ਪਰਦੀ ਹਾਂ ਕੰਗਾ ਕਿਹੜਾ ਕਿਰਪਾਨ ਕਸ਼ਹਿਰਾ ਕੇਸ ਤੂੰ ਸਾਦੀ ਪਰਦੀ ਪੰਜ ਬਾਣੀਆਂ ਨਿਤ ਪੜਨੀਆਂ ਮਰਜਾ ਦਾ ਗੁਰੂ ਘਰ ਦੀ ਪੰਜ ਬਾਣੀਆਂ ਨਿਤ ਪੜਨੀਆਂ ਮਰਜਾ ਦਾ ਗੁਰੂ ਘਰ ਦੀ
1: ਕੰਮ ਕਰੋ ਤੇ

ਜੱਗ ਤੋਂ ਨਿਆਰਾ ਪੰਥ ਸਾਜਿਆ ਤਾਜਾਂ ਵਾਲੇ ਨੇ, ਮਾਂ ਵਾਰੀ ਤੇ ਪਿਤਾ ਵਾਰਿਆ ਬਾਜਾਂ ਵਾਲੇ ਨੇ। ਜੱਗ ਤੋਂ ਨਿਆਰਾ ਪੰਥ ਸਾਜਿਆ ਤਾਜਾਂ ਵਾਲੇ ਨੇ, ਮਾਂ ਵਾਰੀ ਤੇ ਪਿਤਾ ਵਾਰਿਆ ਬਾਜਾਂ ਵਾਲੇ ਨੇ। ਵਿੱਚ ਚਮਕੌਰ ਦੇ ਜਿਗਰ ਦੇ ਟੋਟੇ ਅੱਖੀਆਂ ਸਾਹਮਣੇ ਵਾਰ ਦਿੱਤੇ, ਦੋ ਸਰਹੰਦ ਦੀਆਂ ਨੀਆਂ ਦੇ ਵਿੱਚ ਹੱਸ ਕੇ ਆਪ ਖਿਲਾਰ ਦਿੱਤੇ। ਅਜੀਤਵਾਲ ਦੇ ਪਾਰਸ ਉਹਦਾ ਕਰਜ਼ਾ ਨਹੀਂ ਕੋਈ ਲਾਹ ਸਕਦਾ। ਮਾਸੀ ਵਾੜੇ ਜੰਗਲਾਂ ਦੇ ਵਿੱਚ ਨਾ ਕੋਈ ਗੀਤ ਪਿਆਰ ਦੇ ਗਾ ਸਕਦਾ। ਯਾਰੜੇ ਦਾ ਸਾਨੂੰ ਸਥਰ ਚੰਗਾ, ਭੱਠ ਖੇੜਿਆਂ ਦਾ ਗਹਿਣਾ। ਮੇਰੇ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਚੋਜਨ ਰਾਲੇ ਹੈ, ਉਹ ਕਹਿੰਦੇ ਖੇੜਿਆਂ ਦਾ ਰਹਿਣਾ ਭੱਠ ਹੈ ਤੇ ਯਾਰੜੇ ਦਾ ਸਥਰ ਹੀ ਚੰਗਾ। ਸੋਲਾਂ ਦੀ ਵਛਾਈ ਚੰਗੀ ਹੈ, ਗੁਲਾਮੀ ਨੀ ਝੱਲਣੀ, ਆਜ਼ਾਦੀ ਦੀ ਸ਼ਹੀਦੀ ਤੇ ਆਜ਼ਾਦੀ ਦੀ ਕੁਰਬਾਨੀ ਹੀ ਚੰਗੀ ਹੈ। ਆਓ ਗੁਰੂ ਮਹਾਰਾਜ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ, ਕਿਹੜਾ ਕਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ। ਮੇਰੇ ਸਤਿਗੁਰਾਂ ਦਾ ਕੋਈ ਕਰਜ਼ਾ ਦੁਨੀਆਂ ਦੇ ਉੱਤੇ ਲਾਉਣ ਵਾਲਾ ਨਹੀਂ ਜੰਮਿਆ, ਕਰੋਨਾ ਜਨਮ ਲੈਣਗੇ ਤਾਂ ਵੀ ਉਹਦਾ ਸ਼ੁਕਰਾਨਾ ਕਰਦੇ ਰਹੀਏ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰ ਇਤਿਹਾਸ ਕਹਿੰਦਿਆਂ, ਗੁਰੂ ਦੀ ਬਾਣੀ ਪੜ੍ਹਦਿਆਂ, ਵਡਿਆਈ ਕਰਦਿਆਂ ਹੋ ਜਾਂਦੀਆਂ। ਪਾਤਸ਼ਾਹ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫ਼ੀ ਬਖਸ਼ਿਸ਼ ਕਰਨ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਸਤਿਗੁਰੂ ਜੀ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਕਾਰੋਬਾਰਾਂ ਚ ਬਰਕਤਾਂ, ਘਰ ਪਰਿਵਾਰਾਂ ਵਿੱਚ ਪ੍ਰੇਮ ਪਿਆਰ, ਅਬਦ ਸਤਿਕਾਰ, ਗੁਰੂ ਦੇ ਚਰਨਾਂ ਦੀ ਭਾਵਨਾ, ਗੁਰਸਿੱਖੀ ਵਾਲਾ ਜੀਵਨ, ਸੱਚੇ ਪਾਤਸ਼ਾਹ ਜੀ ਬਖਸ਼ਣ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਪਹੁੰਚੀਆਂ, ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ। ਆਓ ਸਾਰੀ ਸੰਗਤ ਰਲ ਮਿਲ ਕੇ ਗੁਰਬਾਣੀ ਪੜ੍ਹੀਏ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹ।

ਲਗਾਤਾਰ ਜੀਉ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਸੰਧਿਆ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਆਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋ ਟਲ ਗੁਰੂ ਸੇਵੀਐ ਇਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨਾ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਾਨਾ ਹਰਸਿਉ ਦੇਵੈ ਜੋਰਾ ਚਰਨ ਗਹੋਂ ਬਕੋ ਸ਼ਿਵ ਰਸਨਾ ਦੀਜ ਹੈ ਪ੍ਰਾਣ ਅਕੋਰਾ ਕੋਈ ਜਾਨਾ ਹਰਸਿਉ ਦੇਵੈ ਜੋਰਾ ਚਰਨ ਗਹੋਂ ਬਕੋ ਸ਼ਿਵ ਰਸਨਾ ਦੀਜ ਹੈ ਪ੍ਰਾਣ ਅਕੋਰਾ ਰਹਾ ਮਨ ਤਨ ਨਿਰਮਲ ਕਰਤ ਕਿਆਰੋ ਅਸਿੰਚੈ ਸੁਦਾ ਸੰਜੋਰਾ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਾਂ ਬਿਕਿਆ ਤੇ ਤੋਰਾ ਆਇਓ ਸ਼ਰਨਾ ਦੀਨ ਦੁਖ ਪੰਜਨਾ ਚਿਤਵਾ ਤੁਮਰੀ ਔਰਾ ਅਪੈ ਪਦ ਦਾਨ ਸਿਮਰਨ ਸਵਾਮੀ ਕਾ ਪ੍ਰਭ ਨਾਨਕ ਬੰਧਨ ਛੋਰਾ ਆਇਓ ਸ਼ਰਨ ਦੀਨ ਦੁਖ ਪੰਜਨਾ ਚਿਤਵਾ ਤੁਮਰੀ ਔਰਾ ਅਪੈ ਪਦ ਦਾਨ ਸਿਮਰਨ ਸਵਾਮੀ ਕਾ ਪਰ ਨਾਨਕ ਬੰਧਨ ਛੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨ ਆਈ ਚਉ ਗਿਰਦ ਹਮਾਰੈ ਰਾਮਕਾਰ ਦੁਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ

ਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀ ਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੋ ਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ।

ਡਾਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚੱਲਹਿ ਚੁਭੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸਰ ਬਹੁ ਸੋਭ

ਮਹੱਲਾ ਪੰਜਵਾ। ਕਰਾਓ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚੱਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ। ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ, ਜਾ ਕਉ ਆਏ ਸੋਈ ਬਿਹਾਜਾ ਹੋ। ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸਮੁੱਚੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖ ਆਸਨਾਂ ਦੀ ਸੇਵਾ ਹੋਈ ਹੈ ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਜਾਪ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਤੁਰਠ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਚਾਰ ਪਹਿਰ ਦਿਹਾੜਾ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ ਆਈ ਰੈਣ ਆਪਣੇ ਭਾਣੇ ਅੰਦਰ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕਰਨੇ ਅਤੇ ਨਿਤ ਨੇਮ ਦੀਆਂ ਦਾਤਾਂ ਦੇ ਨਾਲ ਆਪ ਜੀ ਨੇ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੇ ਸੁਖ ਆਸਣ ਤਿਆਰ ਹਨ ਕਿਰਪਾ ਕਰੋ ਆਪ ਆਪਣੇ ਸੁਖ ਆਸਣਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਕਿਰਤਾਰਥ ਕਰਨਾ ਜੀ ਆਪਣੇ ਤਖਤਾਂ ਤੋਂ ਨਿੱਜ ਆਸਣਾਂ ਨੂੰ ਜਾਣ ਲਈ ਚਾਲਾ ਪਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ

0: नानक चाओ ए हो, नानक चाओ ए हो। वाहिगुरु वाहे गुरु, वाहिगुरु वाहे गुरु। वाहिगुरु वाहे गुरु, वाहिगुरु वाहे गुरु।
1: ਜਿਕਰ ਕਬਨੇ ਆਲੋ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਵੇ।
2: ਜਿਕਰ ਨੇ ਆਲੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਵੇ।
3: ਗੁਰੂ ਗੋਬਿੰਦ ਸਿੰਘ ਜੀ ਚਾਚਾ ਪਾਵੇ।
1: ਜਿਕਰ ਕਬਨੇ ਨੇ ਆਲੋ ਜਾਵੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਵੇ।
4: ਬੋਲੇ ਸੋਨੇ ਹਾਲੇ
5: ਸ਼ਸਤਰੀਆਂ ਨਾਲ ਗਾਂਧਨ ਗਾਵੇ।
0: ਦੇਗ ਤੇਗ, ਦੇਗ ਤੇਗ, ਪੰਥ ਕੀ, ਪੰਥ ਕੀ, ਰਾਜ ਕਰੇਗਾ, ਰਾਜ ਕਰੇਗਾ, ਝੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਰਹੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ।

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ।

ਕਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਵਾਤ ਸਹਿਸ ਅਠਾਰਹ ਕਹਿਨ ਕਤੇਬਾ ਅਸੁਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ

ਬਾਣੀ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ।

ਕਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜਿਤਿਆ ਮੁਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇਈ ਕੇ ਜਿਸਨੋਂ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤ ਸਾਹੋ।

ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰ ਆ ਗਾਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਬਾਜੇ ਨਾਦ।

ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ

ਮੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਯੋਗ ਦੁਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਾਹ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ

ਹੀ ਤਿਥੈ ਭਗਤ ਵਸੈ ਕੀ ਲੋ ਕਰਹ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ।

ਇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਉਚਾ
1: ਪ੍ਰਭ ਕੇ ਸਿਮਰਨ ਉਤਰੇ ਮੂਚਾ
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੇ ਸਿਮਰਨ ਸੰਤੋਖ ਸੁਝੈ
0: ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੇ ਸਿਮਰਨ ਪੂਰ

0: ਰੰਗ ਤਿਖ ਨਾ ਬੁਝਾਵੇ
1: ਹਰ ਕਾ ਨਾਮ ਜਪ ਕਹਾਵੇ
0: ਜੈ ਮਾਰਗੇ ਜਾਤ ਕੇਲਾ
1: ਹਰ ਨਾਮ ਸੰਗੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤੈ ਪਾਰ ਪਰਾਹੀ
0: ਅੰਕ ਬਿਗੰਜੈ ਆਏ ਸੰਗਾਰੇ
1: ਹਰ ਕਾ ਨਾਮ ਤਤਕਾਲ ਉਧਾਰੇ।

0: ਨਾਨਕ ਨਾਮ ਉਦਰੇ ਪਤਿਤ ਪਉ ਮੂਚ,
1: ਬਹੁਤ ਸਿਆਣਪ ਜਮ ਕਹ ਪਉ ਵਿਆਪੈ,
0: ਨਾਨਕ ਜਤਨ ਕਰ ਤਿਸ ਨ ਤਰਾਪੈ,
1: ਭੇਖ ਨੇਕ ਅਗਨ ਨਹੀਂ ਬੁਝੈ।

0: ਤਿਸੇ ਧਿਆਏ
1: ਜੋ ਏਕ ਲਖ ਹੈ
0: ਉਹਾਂ ਨਾਨਕ ਤੇਰੀ ਰੱਖੇ।
1: ਜਪ ਪ੍ਰਸਾਦ ਕਰੇ ਪੁੰਨ ਬਹੁਦਾਨ
0: ਆਠ ਪੈਰ ਕਰ ਤਿਸਕਾ ਧਿਆਨ।
1: ਜਪ ਪ੍ਰਸਾਦ ਤੂੰ ਆਚਾਰ ਬਿਹਾਰੀ
0: ਕੋ ਸਾਥ ਸਾਥ ਚਤਾਰੀ।
1: ਜਪ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋਪਰਾ ਸਿਮਰੋ ਸਦਾ ਅਨੂਪ।
1: ਜਪ ਪ੍ਰਸਾਦ ਤੇਰੀ ਨਿੱਕੀ ਜਾਤ
0: ਸੋਪਰਾ ਸਿਮਰੋ ਸਦਾ ਦਿਨ।
1: ਜਪ ਪ੍ਰਸਾਦ ਤੇਰੀ ਪਤ ਰਹੇ
0: ਪ੍ਰਸਾਦ ਨਾਨਕ ਜਸ ਕਰੇ।
1: ਜਪ ਪ੍ਰਸਾਦ ਸੁਨੇ ਕਰਨਾਦ
0: ਪ੍ਰਸਾਦ ਕੇ।
1: ਜਪ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਪ੍ਰਸਾਦ ਸੁਖ ਸਹਿਜੇ ਵਸਨਾ।
1: ਜਪ ਪ੍ਰਸਾਦ ਹਸਤ ਕਰ ਚਲਾਏ
0: ਪ੍ਰਸਾਦ ਸੁਪੂਰਨ ਫਲੇ।
1: ਜਪ ਪ੍ਰਸਾਦ ਪਰਮਗਤ ਪਾਵੇ
0: ਪ੍ਰਸਾਦ ਸੁਖ ਸਹਿ ਸੁਨਾਮ।
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਪ੍ਰਸਾਦ ਨਾਨਕ ਮਨ ਜਾਗੋ।
1: ਜਪ ਪ੍ਰਸਾਦ

0: ਸੋਕਾਰ ਕਰਾਵੇ
1: ਨਾਨਕ ਦੇਸੀ
0: ਕੌਮਾਨਕ ਤੇ ਕਿਆ ਹੋਇਆ ਵੇ
1: ਜੋਤਸ ਭਾਵੇ ਸੋਈ ਕਰਾਵੇ
0: ਇਸ ਕੇ ਹੱਥ ਹੋਏ ਤਾਂ ਸਭ ਕਿਛ ਲੈ
1: ਜੋਤਸ ਭਾਵੇ ਸੋਈ ਕਰੇ
0: ਅਣਜਾਣਤ ਵਿਖਿਆ ਮੈਂ ਰਚੇ
1: ਜਾਣਤ ਆਪ ਲਾਭ ਬਚੇ
0: ਪਰ ਮੈਂ ਪੂਲਾ ਦੇ ਦਿੱਤਾ ਵੇ
1: ਕਮਾਹੇ ਚਾਰ ਕੁੰਡ ਫਿਰੇ ਆਵੇ
0: ਕਰ ਕਿਰਪਾ ਜਿਸ ਆਪਣੀ ਭਗਤ

0: ਪ੍ਰਾਣੀ
1: ਪਰਮ ਗੋਚਰ ਪਰਮ ਨਿਰਵਾਣ
0: ਨਿਰਾਹਾਰ ਨਿਰਵੈਰ ਸੁਖਦਾਈ
1: ਕੀ ਕੀਮਤ ਕਿਨੇ ਨਾ ਪਾਈ
0: ਅਨ ਭਗਤ ਬੰਧਨ ਨਿਤ ਕਰੈ
1: ਕਮਲ ਹਿਰਦੇ ਸਿਮਰੈ
0: ਸਤ ਬਲਿਆਰੀ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੇ ਜਨ ਕੋਏ।

0: ਕਰੈ
1: ਕਵਨ ਨਿਡਰ ਕਵਨ ਕਤੜੈ
0: ਆਪਨ ਚਲ ਤਾਪ ਕਰਨੇ ਹਾਰ
1: ਨਾਨਕ ਠਾਕਰ ਰਗਮ ਅਪਾਰ
0: ਅਬਨਾਸੀ ਸੁਖ ਆਪਨ ਆਸਨ
1: ਜਨਮ ਮਰਨ ਕੋ ਕਾ ਅਬਨਾਸਨ
0: ਜਬ ਪੂਰਨ ਕਰਤਾ ਪ੍ਰਸੋਏ
1: ਜਬ ਜਾਂਕੀ ਤਰਾਸ ਕੋ ਕੇ ਸੋਏ
0: ਜਬ ਅਬਗਿਤ ਗੋਚਰ ਪ੍ਰਵੇਕਾ
1: ਜਬ ਨਾਥ
0: ਨਰ

0: ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ

0: ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਿਬੇਕੀਆ ਜਾਏ
0: ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਤ ਜਾਣੀ ਸਤਿਗੁਰੂ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ

0: ਸਾਚ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾ ਗਿਆ,
1: ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ,
0: ਕਹੇ ਨਾਨਕ ਹੋਰ ਅਨਰਸ ਸਭ

0: ਸਿਰ ਰੱਖ ਕੇ ਵਾਜਾ ਪਵਨ ਵਜਾਇਆ।
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਤੇ ਆਵਹਿ
0: ਸੱਚੋ ਤੇ ਆਵਹਿ ਜਾਤ ਉਦਭਾਵਹਿ ਗੁਰਮੁਖ ਜਨਾ ਬੁਝਾਵਹਿ।
1: ਇਹੋ ਸਤਸਵਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ।
0: ਕਹਿ ਨਾਨਕ ਸੱਚ ਸੋਹਿਲਾ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਬੜੇ ਅਦਬ ਸਹਿਤ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਆਪਾਂ ਸਾਰੇ ਵਡਭਾਗੇ ਹਾਂ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਮਾਨਣ ਦਾ ਅਵਸਰ ਪ੍ਰਾਪਤ ਹੋਇਆ ਹੈ। ਹਰ ਹਫ਼ਤੇ ਦੀ ਤਰ੍ਹਾਂ ਸੰਗਤੀ ਰੂਪ ਵਿੱਚ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ, ਪੰਜ ਬਾਣੀਆਂ ਦਾ ਨਿਤਨੇਮ, ਸ਼ਬਦ ਹਜ਼ਾਰਿਆਂ ਦਾ ਜਾਪ ਹੋਇਆ ਹੈ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਆਓ ਹੁਣ ਹਰ ਹਫ਼ਤੇ ਦੀ ਤਰ੍ਹਾਂ ਜੋ ਯੂਥ ਵੱਲੋਂ ਆਸਾ ਜੀ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ, ਬੜੇ ਪਿਆਰ ਸਹਿਤ ਕੀਰਤਨ ਸਰਵਣ ਕਰੀਏ। ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਪਸਮੜ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਥ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਐ ਬਹਿ ਲੇਖਾਂ ਕਰ ਸਮਝਾਇਆ।

ਗੱਬਰ ਰੂਪ ਸੁਹਾਵਨਾ ਸਾ ਦੁਨੀਆਂ ਅੰਦਰ ਜਾਵਣਾ ਮੰਨਾ ਚੰਗਾ ਆਪਣੇ ਆਪ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਵਦੇ ਰਾਹੀ ਪੀੜਾ ਗਿਆ ਜਾਵਣਾ ਨੰਗਾ ਨੰਗਾ ਦੋ ਚਾਲਿਆ ਤਦ ਸਹਿ ਖਰਾ ਡਰਾਵਣਾ ਕਰਾ।

ਕਰ ਸਾਲਾਹੀਏ ਜਿਸ ਵਿੱਚ ਵੱਡੀਆਂ ਵੜਿਆਈਆਂ ਸਹਿ ਮੇਰੇ ਤਾਂ ਨਦਰੀ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਮਾਰ ਗੱਡੀਆਂ ਬੁਰਿਆਈਆਂ ਸਹਿ ਤੁੱਠੈ ਨਾ ਨਿਤ ਪਾਈਆਂ ਸਹਿ ਤੁੱਠੈ ਨਾ ਨਿਤ ਪਾਈਆਂ।

68 ਤੀਰਤ ਜੇ ਨਾ ਮੈਂ ਉਤਰੇ ਨਾਹੀ ਮੈਂ ਜਿਨ ਪਟੇ ਅੰਦਰ ਬਾਹਰ ਕੁੱਤੜ ਤੇ ਪਲੇ ਸੰਸਾਰ ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ।

ਖਸਮੇ ਪਾਏ ਨੀ ਉਹ ਜੋ ਬਜੋ ਬਜੋ ਨਾ ਖਾਏ।

ਜੁਗੋ ਜੁਗਾ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਕੈਲਗਰੀ ਦੇ ਨੌਜਵਾਨ ਬੱਚੇ ਅਤੇ ਬੱਚੀਆਂ ਤਿੰਨਾਂ ਵੱਲੋਂ ਹਰ ਐਤਵਾਰ ਨੂੰ ਆਸਾ ਕੀ ਵਾਰ ਦਾ ਕੀਰਤਨ ਯੂਥ ਵੱਲੋਂ ਹੁੰਦਾ ਹੈ। ਸੋ ਸੰਗਤਾਂ ਵੱਲੋਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ ਨੇ ਇਸੇ ਤਰ੍ਹਾਂ ਹੀ ਗੁਰਬਾਣੀ ਕੀਰਤਨ ਦੇ ਰਾਹੀਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਰਹਿਣ। ਹੁਣ ਸਮਾਂ ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਦਾ ਹੈ। ਆਓ ਬੜੇ ਪਿਆਰ ਦੇ ਨਾਲ ਤਿੰਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਅੱਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਕਿਸੇ ਹੀ ਰਾਜ ਨਾ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਉਹ ਦਿਹਾੜੇ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸਜੇ ਹਨ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਜਥੇਦਾਰ ਸੰਗਤਾਂ ਵੱਲੋਂ। ਹੁਣ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਅੱਜ ਦਾ ਦਿਹਾੜਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਅਤੇ ਅੱਜ ਦਾ ਦਿਹਾੜਾ ਨਕੋਦਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇ ਬੂ ਤਿੰਨਾਂ ਧੀਰਪੁਰ ਵਾਲਿਆਂ ਦੀ ਯਾਦ ਦੇ ਵਿੱਚ ਅੱਜ ਦੇ ਦੀਵਾਨ ਸਮਰਪਿਤ ਹਨ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਪਾਠ ਬੋਲ ਸਮਾਗਮ ਜੋ ਕੱਲ੍ਹ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਜ਼ਰੂਰ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਆਏ ਹੋਏ ਵਿਦਵਾਨਾਂ ਪਾਸੋਂ ਗੁਰਬਾਣੀ ਦੇ ਅਰਥ ਬੋਧ ਆਪ ਜੀ ਨੇ ਸਿੱਖਣੇ ਹਨ। ਆਓ ਬੜੇ ਪਿਆਰ ਦੇ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਤਤ ਪਾਵਨ ਭਗਤ ਬਸ਼ਲ ਕਰਨਾ ਨਦਾਨ ਜਹਰ ਹਜੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਾਜ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਗੁਰਜੀਤ ਸਿੰਘ ਜੀ ਬੈਂਕਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਕੱਲ੍ਹ ਅੰਮ੍ਰਿਤ ਸੰਚਾਰ ਦੀ ਦਾਤ ਪੰਜਾਂ ਪਿਆਰਿਆਂ ਵੱਲੋਂ ਸਤਿਗੁਰੂ ਦੀ ਛਤਰ ਛਾਇਆ ਦੇ ਹੇਠ ਵਰਤੀ, ਜਿਸ ਵਿੱਚ 50 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਵਾਲੇ ਬਣੇ, ਇੱਕ ਨਵਾਂ ਜਨਮ ਹੋਇਆ। ਵੱਡੇ ਭਾਗਾਂ ਵਾਲੇ ਹੋ, ਜਿਸ ਦਿਨ ਅੰਮ੍ਰਿਤ ਦੀ ਦਾਤ ਮਿਲਦੀ ਹੈ। ਗੁਰੂ ਪਿਆਰੇ ਸਾਧ ਸੰਗਤ ਜੀ ਕੱਲ੍ਹ ਨੂੰ 6 ਜੁਲਾਈ ਸ਼ਾਮ 6:30 ਵਜੇ ਤੋਂ 8:30 ਵਜੇ ਤੱਕ ਪਾਠ ਬੋਧ ਸਮਾਗਮ ਸ਼ੁਰੂ ਹੋਣ ਜਾ ਰਹੇ ਹਨ। ਪੰਥ ਦੇ ਮਹਾਨ ਵਿਦਵਾਨ ਇਸ ਵਿੱਚ ਸੰਥਿਆ ਦੀਆਂ ਸੇਵਾਵਾਂ ਨਿਭਾਉਣਗੇ। ਇਹ ਮਹਾਨ ਸਮਾਗਮ 40 ਦਿਨ ਦਾ ਹੋਵੇਗਾ, ਜਿਸ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕੈਲਗਰੀ ਵੱਲੋਂ ਕਰਾਈ ਜਾਏਗੀ। ਕੈਲਗਰੀ ਗੁਰੂ ਘਰ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ ਹੈ। ਸੰਗਤ ਜੀ ਆਲੇ ਦੁਆਲੇ ਅਤੇ ਸਿਟੀ ਦੇ ਆਲੇ ਦੁਆਲੇ ਦੀਆਂ ਸਿਟੀਆਂ ਅਤੇ ਹੋਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜ਼ਰੂਰ ਇਸ ਸਮਾਗਮ ਵਿੱਚ ਹਾਜ਼ਰੀਆਂ ਭਰੋ। ਜੇ ਆਪ ਜੀ ਨੇ QR ਕੋਡ ਰਾਹੀਂ ਨਹੀਂ ਰਜਿਸਟ੍ਰੇਸ਼ਨ ਕਰਾਇਆ, ਫਿਰ ਵੀ ਆਪ ਜੀ ਆ ਸਕਦੇ ਹੋ। ਅੱਜ ਸਿੱਖਾਂ ਦੀ ਸਰਵ ਉੱਚ ਅਦਾਲਤ, ਸਿੱਖਾਂ ਦੇ ਆਨ ਸ਼ਾਨ ਬਾਣ ਦੇ ਪ੍ਰਤੀਕ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਿਵਸ ਨੂੰ ਦਾ ਦਿਨ ਹੈ। ਆਪ ਸਭ ਨੂੰ ਇਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਅੱਜ ਦੇ ਦੀਵਾਨ ਨਕੋਦਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਕੀਰਤਪੁਰ ਵਾਲਿਆਂ ਦੀ ਯਾਦ ਦੇ ਅੰਦਰ ਆਪ ਜੀ ਸਾਰੇ ਸ਼ਹੀਦਾਂ ਨੂੰ ਸਮਰਪਿਤ ਹਨ। ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਰਣਦੀਪ ਸਿੰਘ ਜੀ ਸਰਾਏ, MP ਜੋ ਸਰੀ ਤੋਂ ਹਨ, ਜਿਨ੍ਹਾਂ ਨੇ ਸਮੇਂ ਸਮੇਂ 'ਤੇ ਸਿੱਖਾਂ ਦੀ ਆਵਾਜ਼ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਠਾਈ ਹੈ। ਕੈਨੇਡਾ ਦੀ ਮਜ਼ਬੂਤੀ ਦੇ ਲਈ ਆਪ ਜੀ ਨੇ ਬਹੁਤ ਹੀ ਕੰਮ ਕੀਤੇ ਹਨ। ਮੈਂ ਬੇਨਤੀ ਕਰਦਾ ਹਾਂ ਰਣਦੀਪ ਸਿੰਘ ਜੀ MP ਨੂੰ ਆਪ ਕਿਰਪਾ ਕਰਕੇ 5 ਮਿੰਟ ਵਾਸਤੇ ਸਟੇਜ 'ਤੇ ਸੰਗਤਾਂ ਦੇ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧਸੰਗਤ ਜੀ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਗੁਰੂ ਘਰ ਆ ਕੇ ਪਹਿਲੀ ਗੱਲ ਤਾਂ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ, ਜਿਹੜਾ ਜਦੋਂ ਵੀ ਇੱਥੇ ਆਈਦਾ ਜੀ ਆਇਆ ਸਾ ਕਰਦੇ, ਔਰ ਜਿਹੜੇ ਤੁਹਾਡੇ ਪ੍ਰਬੰਧਕ ਆ, ਚੇਅਰਮੈਨ ਸਾਹਿਬ, ਪ੍ਰਧਾਨ ਸਾਹਿਬ, ਸਕੱਤਰ ਸਾਹਿਬ, ਸਾਰੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਉਹਨਾਂ ਦਾ, ਜਿਹੜਾ ਬਹੁਤ ਵਧੀਆ ਇੱਥੇ ਪ੍ਰਬੰਧ ਕਰਦੇ ਆ ਗੁਰੂ ਘਰ ਦਾ। ਜਦੋਂ ਅਸੀਂ ਬਾਹਰ ਵੀ ਹੁਣ ਅੱਜ ਕੱਲ੍ਹ ਇਕੱਲੇ ਤੁਹਾਨੂੰ ਇੱਥੇ ਦਰਸ਼ਨ ਨਹੀਂ ਕਰਨੇ ਪੈਂਦੇ, ਤੁਸੀਂ TV 'ਤੇ ਵੀ ਹਰ ਇੱਕ ਗੁਰੂ ਘਰ ਦੇ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਆ। ਅਤੇ ਜਦੋਂ ਵੀ ਅਸੀਂ ਦੇਖੀਦਾ ਇੱਥੇ ਦਸ਼ਮੇਸ਼ ਕਲਚਰ ਸੈਂਟਰ ਦੀ ਕਾਮਯਾਬੀ, ਸਕਸੈਸ, ਔਰ ਹੁਣ ਮੇਰੇ ਖਿਆਲ ਹੋਰ ਵੀ ਵੱਡਾ ਯਤਨ ਕੀਤਾ ਕਿ ਉਪਰਾਲਾ ਵੇ ਇੱਕ ਨਵਾਂ ਗੁਰੂ ਘਰ ਔਰ ਕੰਪਲੈਕਸ ਬਣਾਇਆ ਜਾਵੇ। ਸੋ ਬਹੁਤ ਖੁਸ਼ੀ ਦੀ ਗੱਲ ਆ, ਅਸੀਂ ਇਸੇ ਤਰ੍ਹਾਂ ਦੇਖਣਾ ਚਾਹੁੰਦੇ ਸਾਡੀ ਕਮਿਊਨਿਟੀ ਨੂੰ ਵੱਧਦੇ ਫੁੱਲਦੇ। ਮੈਂ ਕਿਹਾ ਥੋੜ੍ਹਾ ਜਿਹਾ ਤੁਹਾਨੂੰ ਜਾਣਕਾਰੀ ਦੇ ਦਈਏ, ਜਿਹੜੇ 1 ਸਾਲ ਹੋਇਆ ਨਵੀਂ ਸਰਕਾਰ ਬਣਨ ਦਾ, ਕੀ ਕੀਤਾ ਅਤੇ ਜਿਹੜੇ ਖਾਸ ਕਰਕੇ ਜਿਹੜੇ ਮੁੱਦੇ ਸਾਡੀ ਕੌਮ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਵੱਡੇ ਸੀਗੇ। ਸਾਨੂੰ ਪਤਾ ਸਾਰਿਆਂ ਨੂੰ ਵੀ ਐਕਸਟੋਰਸ਼ਨ, ਜਿਹੜੀ ਫਰੋਤੀਆਂ ਦੀ ਗੱਲ ਆਉਂਦੀ ਸੀ, ਬਹੁਤ ਵੱਡਾ ਮਸਲਾ ਬਣ ਗਿਆ ਸੀਗਾ ਕੈਨੇਡਾ 'ਚ ਪਿਛਲੇ 3 ਸਾਲਾਂ ਦੇ ਵਿੱਚ। ਉਹਦੇ ਵਾਸਤੇ ਅਸੀਂ ਕਾਫੀ ਕਾਨੂੰਨ ਨਵੇਂ ਲਾਗੂ ਕੀਤੇ, ਔਰ ਪਲੱਸ ਪੁਲਿਸ ਦੀ ਅਤੇ ਬੋਰਡਰ ਸਿਕਿਉਰਿਟੀ ਦੀ, ਬੋਰਡਰ ਸਰਵਿਸਿਜ਼ ਦੀ ਕੋਆਰਡੀਨੇਸ਼ਨ ਕੀਤੀ, ਜਿਹਦੇ ਨਾਲ ਬਹੁਤ ਠੰਡ ਪੈ ਗਈ ਇਸ ਮਸਲੇ ਦੇ ਵਿੱਚ। ਤੁਹਾਡੇ ਮੇਰੇ ਕਹਿੰਦੇ ਐਲਬਰਟਾ 'ਚ ਵੀ 16-17 ਅਰੈਸਟ ਹੋਏ, ਜਿਸ ਰੀਸੈਂਟਲੀ ਡਿਪੋਰਟੇਸ਼ਨ ਆ ਤਕਰੀਬਨ 40-50 ਤੋਂ ਵੱਧ ਹੋ ਗਈਆਂ, 200 ਹੋਰ ਡਿਪੋਰਟ ਕਰਨ ਦੇ ਉੱਤੇ ਲੱਗੇ ਆ। ਔਰ ਸਾਡੇ BC ਟੋਰੋਂਟੋ ਦੇ ਵਿੱਚ ਵੀ ਕਾਫੀ ਚਾਰਜਿਸ ਲਏ ਹੋਏ ਆ, ਕਨਵਿਕਟ ਵੀ ਹੋਏ ਆ ਕਾਫੀ। ਇਹਨਾਂ ਵਾਸਤੇ ਅਸੀਂ 3-4 ਕਾਨੂੰਨੀ ਤੌਰ 'ਤੇ ਵੀ ਚੇਂਜ ਕਰ ਦਿੱਤੇ ਆ। ਇੱਕ ਤਾਂ ਜਿਹੜਾ ਵੱਡਾ ਇੱਦਾਂ ਦਾ ਕੋਈ ਕਿਸੇ ਦੇ ਉੱਤੇ ਦਹਿਸ਼ਤ ਕਰਦਾ, ਅੱਗੇ ਉਹਨਾਂ ਨੂੰ ਸਜ਼ਾ ਜਦੋਂ ਲੱਗਦੀ ਹੁੰਦੀ ਸੀਗੀ ਤਾਂ ਉਹਨੂੰ ਜੇ 5 ਸਾਲ ਲੱਗ ਗਈ ਜਾਂ 6 ਸਾਲ ਗੋਲੀ ਚਲਾਉਣ ਦੀ ਜਾਂ ਫਰੋਤੀ ਕਰਨ ਦੀ, ਅਤੇ 3 ਸਾਲ ਲੱਗ ਗਈ ਸੇ ਧਮਕੀ ਦੇਣ ਦੀ, ਤਾਂ 1 ਸਾਲ ਲੱਗ ਗਈ ਕਿ ਉਹਨੇ ਗਨ ਵਰਤੀ ਸੀਗੀ, ਉਹ ਲਗਾਤਾਰ 3 ਸਜ਼ਾ ਕੱਟ ਸਕਦਾ ਸੀਗਾ। ਹੁਣ ਇਹਨਾਂ ਕੇਸਾਂ ਵਾਸਤੇ ਜਿਹੜੇ ਜੱਜ ਆ ਉਹਨੂੰ ਹੱਕ ਹੈਗਾ ਕਿ ਉਹ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਸਜ਼ਾ ਕੱਟਣੀ ਪਊਗੀ। ਸੋ ਜਿਹੜੀ ਜੇ 8 ਸਾਲ ਲੱਗੀ ਅੱਗੇ 4 ਸਾਲਾਂ 'ਚ ਹੋ ਜਾਂਦੀ ਸੀ ਕਿਉਂਕਿ 3 ਇਕੱਠੀਆਂ ਕਰ ਲੈਂਦੇ, ਹੁਣ ਉਹ 4 ਸਾਲ ਪਲੱਸ 3 ਸਾਲ ਪਲੱਸ 1 ਸਾਲ ਉਹ 8 ਸਾਲ ਦੀ ਸਜ਼ਾ ਉਹਨੂੰ ਭੋਗਣੀ ਪਊਗੀ। ਇਸੇ ਤਰ੍ਹਾਂ ਅੱਗੇ ਤੁਸੀਂ ਸੁਣਿਆ ਸੀ ਬਹੁਤ ਸਾਰੇ ਜਦੋਂ ਵੀ ਉਹ ਫੜ ਹੋ ਜਾਂਦੇ ਸੀ ਜਾਂ ਡਿਪੋਰਟ ਹੋਣ ਦਾ ਲੱਗਦਾ ਸੀ ਉਹ ਰਿਫਿਊਜੀ ਕਲੇਮ ਕਰ ਦਿੰਦੇ ਸੀ, ਅਸਾਈਲਮ ਦਾ ਕਲੇਮ ਕਰ ਦਿੰਦੇ ਸੀ। ਇਹ ਵੀ ਹੁਣ ਇੱਕ ਕਾਨੂੰਨ ਦਾ ਚੇਂਜ ਹੋ ਗਿਆ ਕਿ ਜਿਹੜਾ 1 ਸਾਲ ਰਹਿੰਦਿਆਂ ਨੂੰ ਹੋ ਗਿਆ ਉਹ ਰੈਫਿਊਜੀ ਦੀ ਸਟੈਟਸ ਨਹੀਂ ਅਪਲਾਈ ਕਰ ਸਕਦਾ। ਸੋ ਉਹ ਵੀ ਇਹ ਤਕਰੀਬਨ ਆਈ ਥਿੰਕ 30,000 ਕੇਸ ਇਹਦੇ ਵਿੱਚ ਵੀ ਰੱਦ ਹੋ ਗਏ ਆ। ਸੋ ਇੱਦਾਂ ਦੇ ਉਪਰਾਲੇ ਲਾਸਟ ਜਿਹੜਾ ਸੀਗਾ ਉਹ ਸੀਗਾ ਕਿ ਸਾਡੇ ਜਿਹੜੇ ਕਾਨੂੰਨ ਆ ਉਹ ਸੈੱਲ ਫੋਨ ਬਣਨ ਤੋਂ ਵੀ ਪਹਿਲਾਂ ਦੇ ਬਣੇ ਸੀ। ਜਦੋਂ ਤੁਸੀਂ ਕਿਸੇ ਦਾ ਜੇ ਧਮਕੀ ਕਿਸੇ ਦੇ ਕਾਲ ਤੋਂ ਆਉਂਦੀ ਪਤਾ ਕਰਨਾ ਕਿਹਦਾ ਫੋਨ ਆ ਜਾਂ ਕਦੋਂ ਹੈਗਾ ਕਿਹੜਾ ਪ੍ਰੋਵਾਈਡਰ ਆ ਜਿਵੇਂ ਵਟਸਐਪ ਆ ਜਾਂ ਸਿਗਨਲ, ਇਹਦੇ ਵਾਸਤੇ ਸਾਡੇ ਕੋਲ ਟੂਲ ਨਹੀਂ ਸੀਗੇ। ਉਹ ਵੀ ਤਕਰੀਬਨ ਆਖਰੀ ਦਿਨ ਪਾਰਲੀਮੈਂਟ ਦੇ ਵਿੱਚੋਂ ਬਹਿਸ ਕਰਕੇ ਪ੍ਰੈਸ਼ਰ ਪਾ ਕੇ ਫਾਈਨਲੀ ਲਾਗੂ ਹੋ ਗਿਆ। ਹੁਣ ਸਾਡੀਆਂ ਜਿਹੜੀਆਂ ਪੁਲਿਸ ਸਰਵਿਸਿਸ ਹੈਗੀਆਂ ਉਹ ਇਕਦਮ ਵਿਦਇਨ 1 ਜਾਂ 2 ਦਿਨ ਦੇ ਵਿੱਚ ਪਤਾ ਕਰ ਸਕਦੇ ਵੀ ਕਿਹਦਾ ਫੋਨ ਤੋਂ ਆਇਆ ਹੈ ਧਮਕੀ, ਕੌਣ ਉਹਦਾ ਸਰਵਿਸ ਪ੍ਰੋਵਾਈਡਰ, ਫਿਰ ਉਹਦੀ ਵਾਰੰਟ ਲੈ ਕੇ ਤਾਂ ਉਹਨੂੰ ਵਾਇਰ ਟੈਪ ਜਾਂ ਜੋ ਵੀ ਬਾਕੀ ਕਾਨੂੰਨ ਦੀ ਅਗਵਾਈ ਕਰਨ ਦੀ ਲੋੜ ਪੈਂਦੀ ਹੈ ਉਹ ਕਰ ਸਕਦੇ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦਾ ਸੀ, ਤੁਹਾਨੂੰ ਪਤਾ ਸਾਰਿਆਂ ਨੇ ਪਹਿਲਾਂ ਇਮੀਗ੍ਰੇਸ਼ਨ ਬਹੁਤ ਕਹਿਤੀ ਕਿ ਵੱਧ ਹੋ ਗਈ, ਉਹ ਹੁਣ ਕੰਟਰੋਲ 'ਚ ਕਾਫੀ ਆਈ ਆ। ਸਾਡੇ ਵੀਰਾਂ ਅਤੇ ਭੈਣਾਂ ਨੂੰ ਕਾਫੀ ਮੈਨੂੰ ਪਤਾ ਮੰਗ ਹੈਗੀ ਹੈ ਕਿ ਜਿਹੜੇ ਔਲਰੇਡੀ ਕੈਨੇਡਾ 'ਚ ਹੈਗੇ ਆ ਇਹਨਾਂ ਨੂੰ ਘੱਟੋ ਘੱਟ ਅਸੀਂ ਸਪੋਰਟ ਕਰੀਏ, ਪੱਕੇ ਕਰੀਏ ਜਿੰਨਾ ਵੱਧ ਤੋਂ ਵੱਧ। ਉਹ ਮੈਂ ਕਹਿ ਸਕਦਾ ਕਿ 380,000 ਜਿਹੜੇ ਪੱਕੇ ਹੁੰਦੇ ਹਰ ਸਾਲ, ਉਹਨਾਂ 'ਚੋਂ ਤਕਰੀਬਨ 180,000 ਜਿਹੜੇ ਔਲਰੇਡੀ ਕੈਨੇਡਾ 'ਚ ਹੈਗੇ ਉਹ ਪੱਕੇ ਹੋ ਰਹੇ ਆ। ਆਈ ਨੋ ਕਾਫੀ ਵੱਧ ਸੀਗੇ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਅਤੇ ਟੈਂਪਰਰੀ ਫੋਨ ਵਰਕਰ, ਸੋ ਹਜੇ ਵੀ ਸਾਰੇ ਨਹੀਂ ਹੋ ਰਹੇ, ਪਰ ਕੋਸ਼ਿਸ਼ ਇਹ ਆ ਕਿ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਹਾਂ ਜਿਨ੍ਹਾਂ ਦੇ ਪੁਆਇੰਟ ਮਿਲਦੇ ਆ ਉਹਨਾਂ ਨੂੰ ਅਸੀਂ ਇੱਥੇ ਪੱਕੇ ਕਰੀਏ। ਸੋ ਤੀਸਰੀ ਸੀਗੀ ਜਿਹੜੀ ਸੇਫਟੀ ਆ, ਸਾਡੇ ਅੱਜ ਕੱਲ੍ਹ ਨਸਲਵਾਦੀ ਕਾਫੀ ਵੱਧ ਗਈ ਆ ਕੈਨੇਡਾ 'ਚ, ਖਾਸ ਕਰਕੇ ਆਪਾਂ ਅਮਰੀਕਾ ਤੋਂ ਜਦੋਂ ਉਹਨਾਂ ਦੇ ਪੋਲੀਟਿਕਸ ਨੂੰ ਦੇਖਦੇ ਹੋਏ ਹੋਰਾਂ ਨੇ ਆਪਣੇ ਇਮੀਗ੍ਰੈਂਟ ਪਰਿਵਾਰਾਂ ਦੇ ਨਾਲ ਕਾਫੀ ਵਿਤਕਰਾ ਹੋ ਰਿਹਾ ਸੀ, ਸੋ ਉਹਦੇ ਵਾਸਤੇ ਵੀ ਅਸੀਂ ਕਾਨੂੰਨੀ ਤੌਰ 'ਤੇ ਕਾਫੀ ਰੂਲਸ ਕੀਤੇ ਇੰਕਲੂਡਿੰਗ ਗੁਰੂ ਘਰਾਂ ਦੀ ਪ੍ਰੋਟੈਕਸ਼ਨ ਵਾਸਤੇ, ਜਿਹੜਾ ਕਿ ਇੱਥੇ ਨਹੀਂ ਕੋਈ ਹਾਰਮ ਕਰ ਸਕਦਾ ਜਾਂ ਡਿਸਰਪ ਕਰ ਸਕਦਾ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਸਾਨੂੰ ਰਿਪੋਰਟ ਕਰਨਾ ਚਾਹੀਦਾ। ਜੇ ਆਪਾਂ ਦੇਖੀਏ ਆਈ ਥਿੰਕ ਵਰਲਡ ਸਿੱਖ ਔਰਗਨਾਈਜੇਸ਼ਨ ਨੇ ਸਟੱਡੀ ਕੀਤੀ ਸੀਗੀ ਸਾਡੇ ਸਿੱਖਾਂ ਨਾਲ ਕਿੰਨਾ ਵਿਤਕਰਾ ਜਾਂ ਨਫ਼ਰਤ ਜਿਹੜੇ ਕੇਸ ਹੁੰਦੇ ਆ, ਪਰ ਅਸੀਂ ਰਿਪੋਰਟ ਨਹੀਂ ਉਨਾ ਕਰਦੇ। ਜਿਹੜੇ ਯਹੂਦੀ ਆ ਜਾਂ ਹੁਣ ਮੁਸਲਮਾਨ ਆ ਇਹ ਕਾਫੀ ਰਿਪੋਰਟ ਕਰ ਦਿੰਦੇ, ਉਹਦੇ ਨਾਲ ਉਹ ਅੰਕੜੇ ਵੱਧ ਜਾਂਦੇ ਆ। ਸਾਡੇ ਅਸੀਂ ਥੋੜ੍ਹੇ ਜਿਹੇ ਕਹਿ ਲਓ ਸ਼ੇਰ ਕੌਮ ਹੈਗੀ ਆ, ਬਹਾਦਰ ਕੌਮ ਹੈਗੀ ਆ, ਅਸੀਂ ਆਪਣੇ ਆਪ ਹੀ ਡੀਲ ਕਰ ਲੈਂਦੇ, ਪਰ ਅਸੀਂ ਰਿਪੋਰਟ ਨਹੀਂ ਕਰਦੇ। ਪਰ ਜਦੋਂ ਵੀ ਤੁਹਾਨੂੰ ਕੋਈ ਬਜ਼ੁਰਗ ਨੂੰ ਕਿਤੇ ਬੱਸ ਦੇ ਉੱਤੇ ਜਾਂ ਚੜ੍ਹਦੇ ਉੱਠਦੇ ਜਾਂ ਕਿਤੇ ਕੋਈ ਨਫ਼ਰਤ ਦਾ ਕਿਤੇ ਗਾਲ ਜਾਂ ਕਿਸੇ ਨੇ ਧਮਕੀ ਦਿੱਤੀ ਜਾਂ ਅਸੋਲਟ, ਆਲਵੇਜ਼ ਰਿਪੋਰਟ ਜ਼ਰੂਰ ਕਰੋ, ਚਾਹੇ ਉਹ ਨਾਨ ਐਮਰਜੈਂਸੀ ਲਾਈਨ 'ਤੇ ਕਰੋ, ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਕਿਹੜੀ ਕਮਿਊਨਿਟੀ ਨਾਲ ਕਿੰਨਾ ਹੁੰਦਾ, ਉਹ ਫਿਰ ਆਪਣੇ ਰੀਸੋਰਸਿਸ ਜਿਹੜੇ ਉਸ ਤਰ੍ਹਾਂ ਕਰ ਸਕਦੇ ਆ। ਇਹ ਸਾਡੀ ਜ਼ਰੂਰੀ ਹੈ, ਈਵਨ ਪੁਲਿਸ ਕੇਸਿਸ ਲਈ ਵੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਆਪਣੀ। ਆਪਾਂ ਕੀ ਦੇਖਦੇ ਕਈ ਵਾਰੀ ਕੋਈ ਡਰੱਗ ਡੀਲ ਹੁੰਦੀ ਜਾਂ ਕੋਈ ਕਾਰੋਬਾਰ ਹੁੰਦਾ ਤੁਹਾਡੇ ਹਲਕੇ 'ਚ, ਤਾਂ ਹਰ ਇੱਕ ਡਰਦਾ ਕਹਿੰਦਾ ਐਵੇਂ ਪੁਲਿਸ ਨੂੰ ਕਰੂੰਗੇ ਸਾਡੇ ਮਗਰ ਪਊਗੀ, ਪਰ ਜੇ ਤੁਸੀਂ ਨਹੀਂ ਕਰੋਗੇ ਪੁਲਿਸ ਨੇ ਤੁਹਾਡੇ ਏਰੀਏ ਦੇ ਵਿੱਚ ਆਉਣਾ ਨਹੀਂ ਹੈਗਾ। ਸੋ ਪੁਲਿਸ ਨੇ ਤਾਂ ਹੀ ਤੁਹਾਡੇ ਏਰੀਏ ਦੇ ਵਿੱਚ ਪੈਟਰੋਲ ਕਰਨਾ ਜਿੱਥੇ ਉਹਨਾਂ ਨੂੰ ਕੰਪਲੇਂਟਾਂ ਵੱਧ ਮਿਲਦੀਆਂ। ਤਦੇ ਕਰਕੇ ਜਿਹੜੇ ਅਮੀਰਾਂ ਦੇ ਇਲਾਕੇ ਹੁੰਦੇ ਆ, ਪੜ੍ਹੇ ਲਿਖੇ ਇਲਾਕੇ ਹੁੰਦੇ ਆ, ਉਹ ਕੰਪਲੇਂਟਾਂ ਛੋਟੀਆਂ ਚੀਜ਼ਾਂ 'ਤੇ ਵੀ ਕਰ ਦਿੰਦੇ, ਪਰ ਉਹ ਫਿਰ ਜਦੋਂ ਐਂਡ ਆਫ ਦ ਈਅਰ 'ਤੇ ਪੁਲਿਸ ਦੀ ਦੇਖਦੇ ਵੀ ਕਿੰਨੀਆਂ ਕਾਰਾਂ ਉੱਥੇ ਚਾਹੀਦੀਆਂ ਅਤੇ ਕਿੰਨੇ ਕਾਰਾਂ ਤੁਹਾਡੇ ਹਲਕੇ ਨੌਰਥ ਈਸਟ ਚਾਹੀਦੇ, ਉਹ ਦੇਖ ਲੈਂਦੇ। ਇੱਥੇ ਤਾਂ ਸਿਰਫ 200 ਕੰਪਲੇਂਟ ਪਿਛਲੇ ਮਹੀਨੇ ਆਈ ਆ, ਉੱਥੇ 700 ਆਈ ਆ, ਸਾਨੂੰ ਉੱਥੇ ਵੱਧ ਚਾਹੀਦਾ, ਇੱਥੇ ਘੱਟ ਚਾਹੀਦਾ। ਸੋ ਇਹ ਥੋੜ੍ਹੀ ਜਿਹੀ ਐਡਵਾਈਸ ਮੇਰੇ ਵੱਲੋਂ ਹੈਗੀ ਕਿ ਹਮੇਸ਼ਾ ਰਿਪੋਰਟ ਕਰਿਆ ਕਰੋ ਤਾਂ ਕਿ ਤੁਸੀਂ ਚੰਗੇ ਨਾਗਰਿਕ ਬਣੋ। ਇੰਨਾ ਕਹਿੰਦਾ ਮੈਂ ਬਾਹਲਾ ਨਹੀਂ ਕੁਛ ਕਰਨਾ ਕਹਿਣਾ ਚਾਹੁੰਦਾ, ਪਰ ਮੈਂ ਆਲਵੇਜ਼ ਤੁਹਾਡੇ ਨਾਲ ਹਾਜ਼ਰ ਹੈਗਾ। ਅਸੀਂ ਹੁਣ ਇੰਟਰਨੈਸ਼ਨਲ ਡਿਵੈਲਪਮੈਂਟ ਵੀ ਕਰਦੇ ਹਾਂ, ਮੇਰੀ ਉਹਦਾ ਮਹਿਕਮਾ ਦਿੱਤਾ ਮੰਤਰੀ ਇੰਟਰਨੈਸ਼ਨਲ ਡਿਵੈਲਪਮੈਂਟ ਦਾ, ਉਹਦੇ ਵਾਸਤੇ ਇੱਕ ਅਸੀਂ ਪ੍ਰੋਗਰਾਮ ਲਾਂਚ ਕੀਤਾ ਜਿਹਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ, ਗੁਰੂ ਘਰ ਵੀ, ਸਾਡੇ ਸਿੱਖ ਅਵੇਅਰਨੈਸ ਫਾਊਂਡੇਸ਼ਨ ਵਰਗੀਆਂ ਵੀ ਕਰ ਰਹੀਆਂ ਕਿ ਤੁਸੀਂ ਜੇ ਆਪਣੇ ਪੰਜਾਬ 'ਚ ਜਾਂ ਸਿੱਖ ਲੀਗਰ ਸਿੱਖਾਂ ਜਾਂ ਹੋਰਾਂ ਵਾਸਤੇ ਕਦੇ ਕੋਈ ਉਪਰਾਲਾ ਕਰਨਾ, ਉਹਨਾਂ ਨੂੰ ਵਿੱਦਿਆ ਦੇਣੀ ਜਾਂ ਉਹਨਾਂ ਵਾਸਤੇ ਸਕੂਲ ਬਣਾਉਣਾ ਜਾਂ ਕਿਤੇ भी दुनिया के विच हैगा कोई गरीब मुल्क दे विच कोई तुसी गरीबां दी मदद करनी है वो गवर्नमेंट मैच करूगी है। जे तुसी स्कूल बनाउंदे आ तो वन टू वन जे एक लख डॉलर तुसी इकट्ठा करो असी एक लख डॉलर पावांगे उहदे विच। जे वो हॉस्पिटल है सिमिलर जे कोई प्रोग्राम है जिदा तुसी अखां दे कैटरैक्ट सर्जरी करनी आ जां तुसी औरतां वास्ते कोई स्किल जां विद्या देनी आ जां उहनां नूं सिलाई दा काम सिखा देना ताकि उहनां नूं अपना व्यापार खोल सकन जां अपना चंगी नौकरी लै सकन उहदे वास्ते असी ऑलमोस्ट 90% भी दे देवांगे। मतलब तुसी 10,000 रेज करो असी 90,000 देवांगे वह प्रोग्राम वास्ते। उहनूं कहिंदे कैनेडा लिफ्ट। उहदी जिहड़ी डेट सी जून 30 तक सीगी डेडलाइन पर वो एक्सटेंड की गई जुलाई 31 तक रजिस्टर उहले करना फिर तुहानूं महीना उस तों बाद हैगा पूरे प्रोग्राम की डिटेल देने वास्ते। सो जिहड़ा कोई वीर भैण की कोई संस्था हैगी आ जिहड़ी मदद करना मंगदी इस तरह वह जरूर साडे कोल आ के इनफॉर्मेशन लै सकदे तो असी जरूर उहदी हैल्प करांगे। पर जे मैं ना भी होवां गूगल कर लियो कैनेडा लिफ्ट तो तुसीं उत्ते पढ़ के सारा सबमिट कर सकते। सो इन्ना कहिंदा मैं खिमा दा जा चुक्या अज गुरु घर के जिहड़े रागी जथा है उन्हें बड़ा आनंद माणे कीर्तन किया दरबार साहब भी सानू लै गए। सो इन्हां दा भी बहुत मैं तहे दिलों धन्नवाद है कि हजूरी रागी जथे ने बहुत सोहना अलाही बाणी गा के सानू सारयां नूं निहाल किया। होर गुरु घर की संगत इदे वधदी फुलदी रहे। तुहाडी कैलगरी च बहुत मशहूरी है कि संगत दा इकट्ठ बहुत है गुरु घर का प्रबंध बहुत वधिया। सो मैं आस करदा आने वाले समय भी इस तरह रहे। खिमा दा जा चक वाहेगुरु जी का खालसा वाहेगुरू जी की फतेह।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਐਮ ਪੀ ਸਰਦਾਰ ਰਣਦੀਪ ਸਿੰਘ ਜੀ ਸਰਾਏ ਹੋਣਾ ਦਾ। ਮੈਂ ਹੁਣ ਬੇਨਤੀ ਕਰਦਾ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਣਬੀਰ ਸਿੰਘ ਜੀ ਪਰਮਾਰ ਹੋਣਾ ਨੂੰ ਧੰਨਵਾਦ ਦੇ ਸ਼ਬਦਾਂ ਦੇ ਨਾਲ ਆਪ ਜੇ ਰੂਬਰੂ ਹੋਣ ਜਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
2: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸਾਂ ਬੜੇ ਪਿਆਰ ਦੇ ਨਾਲ ਵਿਚਾਰ ਸਰਵਣ ਕੀਤੇ ਸਰਦਾਰ ਰਣਦੀਪ ਸਿੰਘ ਜੀ ਸਰਾਏ ਮੈਂਬਰ ਪਾਰਲੀਮੈਂਟ ਸਰੀ ਤੋਂ ਅਤੇ ਇਹਨਾਂ ਦੇ ਕੋਲ ਮਿਨਿਸਟਰੀ ਵੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੈਕਟਰੀ ਆਫ ਸਟੇਟ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ। ਅੱਜ ਜੋ ਸਮਾਂ ਚੱਲ ਰਿਹਾ ਇਹਨਾਂ ਨੇ ਕਾਫੀ ਪੁਆਇੰਟ ਟੱਚ ਕੀਤੇ ਨੇ। ਕੁਛ ਸਾਡੇ ਕਮਿਊਨਿਟੀ ਦੇ ਮਸਲੇ ਨੇ ਕੁਛ ਐਟ ਲਾਰਜ ਜੋ ਐਜ਼ ਏ ਕਨੇਡੀਅਨ ਇਸ ਵੇਲੇ ਕੈਨੇਡਾ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਕਮਿਊਨਿਟੀ ਦੇ ਮਸਲੇ ਨੇ ਜਿਵੇਂ ਐਕਸਟੋਰਸ਼ਨ ਦੇ ਮਸਲੇ ਨੇ ਜਾਂ ਜਿਹੜੀ ਫੋਰਨ ਇੰਟਰਫੇਰੈਂਸ ਦਾ ਸੀਗਾ। ਅਸੀਂ ਤਾਂ ਇਹੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਮਸਲਿਆਂ ਪ੍ਰਤੀ ਪੂਰਾ ਸੁਚੇਤ ਰਹਿਣ। ਜਿੱਥੇ ਕਾਨੂੰਨ ਨੂੰ ਸਖ਼ਤ ਕਰਨ ਦੀ ਲੋੜ ਹੈ ਉੱਥੇ ਸਖ਼ਤੀ ਵਰਤਣੀ ਚਾਹੀਦੀ ਹੈ। ਅਤੇ ਐਕਸਟੋਰਸ਼ਨ ਦੇ ਮਸਲਿਆਂ 'ਤੇ ਵੀ ਆਮ ਕਮਿਊਨਿਟੀ ਦੀ ਜਿਹੜੀ ਰਾਏ ਆ ਇਹ ਇਹੀ ਆ ਕਿ ਇਹ ਵੀ ਇੱਕ ਫੋਰਨ ਇੰਟਰਫੇਰੈਂਸ ਦੇ ਨਾਲ ਹੀ ਸੰਬੰਧਿਤ ਹੈ। ਸੋ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਚੰਗੇ ਤਰੀਕੇ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਅਲਬਰਟਾ ਦੇ ਵਿੱਚ ਵੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਖਾਸ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਲਾਅ ਏਜੰਸੀ ਦੇ ਨਾਲ ਜਿਹੜੀ ਅਲਬਰਟਾ ਗਵਰਨਮੈਂਟ ਦੇ ਨਾਲ ਰਾਬਤਾ ਕਾਇਮ ਕੀਤਾ ਸੀਗਾ। ਸੋ ਉਹਨਾਂ ਕੋਸ਼ਿਸ਼ਾਂ ਦੇ ਸਦਕਾ ਤਕਰੀਬਨ 8 ਮਿਲੀਅਨ ਦੀ ਜਿਹੜੀ ਰਕਮ ਸੀਗੀ ਉਹਨਾਂ ਨੇ ਲਾ ਏਜੰਸੀ ਨੂੰ ਦਿੱਤੀ ਹੈ ਜਿਹਦੇ ਨਾਲ ਉਹਨਾਂ ਨੂੰ ਨਵੇਂ ਟੂਲਸ ਮਿਲਣਗੇ ਟੈਕਨੋਲੋਜੀ ਮਿਲੇਗੀ ਅਤੇ ਜਿਹੜੀ ਐਕਸਟਰਾ ਫੋਰਸ ਅਤੇ ਖਾਸ ਐਕਸਟੋਰਸ਼ਨ ਵਾਸਤੇ ਉਹਨਾਂ ਨੇ ਜਿਹੜੀ ਫੋਰਸ ਤਿਆਰ ਕੀਤੀ ਹੈ। ਸੋ ਫੈਡਰਲ ਗੌਰਮੈਂਟ ਤੋਂ ਵੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਮਸਲਿਆਂ ਪ੍ਰਤੀ ਪੂਰੀ ਸੁਚੇਤ ਰਹੇ ਅਤੇ ਜਿਹੜੇ ਐਜ਼ ਏ ਕੈਨੇਡੀਅਨ ਸਾਡੇ ਇਕਨੋਮਿਕ ਪੱਖ ਨੂੰ ਜਿਵੇਂ ਹੁਣ ਟੈਰਿਫ ਦਾ ਮਸਲਾ ਹੈ ਜਾਂ ਜਿਵੇਂ ਹੁਣ ਇਕਨੋਮਿਕਲੀ ਲੋਕ ਚਿੰਤਿਤ ਨੇ ਮੈਨੂੰ ਪਤਾ ਕਾਰਨੀ ਸਾਹਿਬ ਬੜੇ ਸਹਿਜ ਦੇ ਨਾਲ ਉਹਨਾਂ ਮਸਲਿਆਂ ਨੂੰ ਜਿਹੜਾ ਹੱਲ ਕਰ ਰਹੇ ਨੇ ਅਤੇ ਅਸੀਂ ਇਹਨਾਂ ਨੂੰ ਗੁੱਡ ਲੱਕ ਵੀ ਕਹਿੰਦੇ ਹਾਂ। ਮਹਾਰਾਜ ਚਰਨਾਂ ਵਿੱਚ ਅਰਦਾਸ ਹੈ ਕਿ ਇਹਨਾਂ ਦੀ ਸਰਕਾਰ ਨੂੰ ਬਲ ਬਖਸ਼ਿਸ਼ ਕਰੇ ਕਿ ਜਿਹੜੇ ਸਾਡੇ ਜਿਹਨਾਂ ਮਸਲਿਆਂ ਕਰਕੇ ਕੈਨੇਡੀਅਨ ਚਿੰਤਿਤ ਨੇ ਉਹਨਾਂ ਤੋਂ ਸਾਨੂੰ ਬਾਹਰ ਲਿਆ ਸਕਣ। ਬਾਕੀ ਰਣਦੀਪ ਸਿੰਘ ਜੀ ਸਰਾਏ ਵਰਗੇ ਜੋ ਨੌਜਵਾਨ ਨੇ ਕਿੱਤੇ ਵਜੋਂ ਇੱਕ ਵਕੀਲ ਸਨ ਪੜ੍ਹੇ ਲਿਖੇ ਜੋ ਨੌਜਵਾਨ ਨੇ ਉਹਨਾਂ ਨੂੰ ਮੂਹਰੇ ਆਉਣਾ ਚਾਹੀਦਾ। ਸਾਨੂੰ ਖੁਸ਼ੀ ਹੈ ਕਿ ਇਹਨਾਂ ਨੇ ਪੋਲੀਟਿਕਸ ਦੇ ਵਿੱਚ ਵੀ ਆਪਣਾ ਨਾਂ ਪੇਸ਼ ਕੀਤਾ ਔਰ ਚੰਗੀਆਂ ਮੱਲਾਂ ਮਾਰੀਆਂ। ਸੋ ਅਸੀਂ ਇਹਨਾਂ ਨੂੰ ਵੀ ਸ਼ੁਭੇਸ਼ਾਵਾਂ ਪੇਸ਼ ਕਰਦੇ ਹਾਂ ਕਿ ਇਹਦੇ ਕੌਮੀ ਮਸਲਿਆਂ ਨੂੰ ਕੈਨੇਡਾ ਦੇ ਮਸਲਿਆਂ ਨੂੰ ਇਸੇ ਤਰ੍ਹਾਂ ਇਹ ਉਭਾਰਦੇ ਰਹਿਣ। ਸੋ ਹੁਣ ਇਹਨਾਂ ਦਾ ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਕੈਲਗਰੀ ਸੰਗਤ ਵੱਲੋਂ ਜਿੱਥੇ ਜੀ ਆਇਆਂ ਆਖਦੇ ਧੰਨਵਾਦ ਆਖਦੇ ਹਾਂ। ਇਹਨਾਂ ਦਾ ਮਾਣ ਸਨਮਾਨ ਸਰੋਪਾਏ ਦੇ ਰੂਪ ਦੇ ਵਿੱਚ ਕੀਤਾ ਜਾਵੇਗਾ। ਸੋ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਕਮੇਟੀ ਨੂੰ ਗ੍ਰੰਥੀ ਸਾਹਿਬਾਨ ਨੂੰ ਕਿ ਇਹਨਾਂ ਦਾ ਸਨਮਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਿ ਸ੍ਰੀ ਅਕਾਲ।

0: ਇੱਕ ਵਾਰ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ। ਆਓ ਸੰਗਤ ਜੀ, ਗੁਰੂ ਜਸ ਦੇ ਨਾਲ ਜੁੜੀਏ। ਗੁਰੂ ਸਵਾਰੀ ਸਾਧ ਸੰਗਤ ਜੀ, ਹੁਣ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਇਸ ਜੁਲਾਈ ਦੇ ਮਹੀਨੇ ਦੀਆਂ ਹਾਜ਼ਰੀਆਂ ਭਰ ਰਹੇ ਹਨ ਅਤਿ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ। ਬਾਬਾ ਜੀ ਦਾ ਸਿੱਖ ਜਗਤ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਆਪ ਇੱਕ ਜਾਣੀ ਮਾਣੀ ਸ਼ਖਸੀਅਤ ਹਨ। ਜਦੋਂ ਵੀ ਆਪ ਜੀ ਨੂੰ ਸਮਾਂ ਮਿਲੇ, ਜ਼ਰੂਰ ਕਥਾ ਦੀਆਂ ਹਾਜ਼ਰੀਆਂ ਭਰਨੀਆਂ ਅਤੇ ਵੱਧ ਤੋਂ ਵੱਧ ਲਾਹਾ ਲੈਣ ਦੀ ਕਿਰਪਾ ਕਰਨੀ। ਆਓ ਸੰਗਤ ਜੀ, ਹੁਣ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਬਾਬਾ ਜੀ ਪਾਸੋਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਦਬਖਤ ਹਮ ਚੋ ਬਖੀਲ ਗਾਫਿਲ, ਬੇ ਨਜ਼ਰ ਬੇ ਬਾਖ, ਨਾਨਕ ਬਗੋਇਤ ਜਨ ਤੁਰਾ।

ਸਰਬਰੇ ਕਾਇਨਾਤ ਭਗਤ ਵਛਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਸ਼ਤਰ ਚਬਰ ਤਖਤ ਦੇ ਬਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਹੱਥ ਜੋੜ ਕੇ ਸੀਹ ਚੁਕਾ ਕੇ ਆਖੋ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਅੰਦਰ ਹਫ਼ਤਾਵਾਰੀ ਵੀਕਐਂਡ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਸਤਸੰਗਤ ਦੀ ਬਖਸ਼ਿਸ਼ ਹੋਈ ਹੈ। ਕੁਝ ਸਮਾਂ ਸਤਿਗੁਰੂ ਨੇ ਸਾਨੂੰ ਨਵਾਜਿਆ, ਬਖਸ਼ਿਸ਼ ਕੀਤਾ ਗੁਰੂ ਕੀ ਗੋਦ ਵਿੱਚ ਸੱਜ ਕੇ ਗੁਰੂ ਨਾਲ ਸਾਂਝ ਪਾਉਣ ਦਾ। ਚੱਲਦੇ ਹੋਏ ਦੀਵਾਨ ਵਿੱਚ ਜਿੱਥੇ ਧੁਰਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਨੇ, ਨਾਲ ਹੀ ਕੁਝ ਨਾ ਕੁਝ ਰਾਜਨੀਤਿਕ ਮਸਲਿਆਂ ਦੇ ਉੱਤੇ ਕੌਮ ਦੇ ਨੇਤਾ ਸਹਿਬਾਨ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ, ਧੰਨਵਾਦ ਹੈ। ਆਓ ਗੁਰੂ ਪਿਆਰਿਓ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਦੀ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਿਸ ਤਰ੍ਹਾਂ ਕਿ ਹੁਣੇ ਹੀ ਤੁਸੀਂ ਮੰਚ ਤੋਂ ਸਰਵਣ ਕੀਤਾ ਵੀ ਅੱਜ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ, ਕੌਮ ਨੂੰ ਇੱਕ ਉਹ ਮੰਚ ਬਖਸ਼ਿਸ਼ ਕੀਤਾ ਜਿੱਥੇ ਸਿੱਖ ਆਪਣੇ ਧਾਰਮਿਕ ਮਸਲਿਆਂ ਦੇ ਨਾਲ ਨਾਲ ਆਪਣੇ ਰਾਜਨੀਤਿਕ ਮਸਲੇ ਵੀ ਵਿਚਾਰ ਸਕੇ, ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਦਾ। ਅੱਜ ਦਾ ਦਿਵਸ ਇਸ ਦਿਹਾੜੇ ਦੀ ਸਰਬ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਤੇ ਜੋ ਅੱਜ ਦਾ ਵਿਸ਼ਾ ਗੁਰਮੁਖੋ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਵੀ ਕੱਲ ਸ਼ਾਮ ਤੋਂ ਇਸ ਸਥਾਨ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਬੋਧ ਸਮਾਗਮ ਹੋਣ ਜਾ ਰਿਹਾ ਹੈ। ਪਹਿਲਾਂ ਤੇ ਇਹ ਬਹੁਤ ਵੱਡੀ ਗੱਲ ਹੈ ਵੀ ਪੂਰੇ ਨੌਰਥ ਅਮੈਰੀਕਾ ਦੇ ਇਤਿਹਾਸ ਵਿੱਚ ਇਸ ਗੁਰੂ ਘਰ ਦੇ ਵਿੱਚ ਪੂਰੇ ਅਮੈਰੀਕਾ ਵਿੱਚੋਂ ਕਹੀਏ ਵੀ ਪਹਿਲੀ ਵਾਰ ਜਾਂ ਇਹ ਕਹੀਏ ਇੱਥੋਂ ਦੀ ਸੰਗਤ ਦੇ ਹਿੱਸੇ ਇਹ ਸੇਵਾ ਆਈ ਹੈ ਵੀ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਇਹ ਸਮਾਗਮ ਹੋ ਰਿਹਾ। ਲੋੜ ਹੈ ਸਿੱਖ ਪੰਥ ਦੇ ਅੰਦਰ ਪਾਠ ਬੋਧ ਸਮਾਗਮਾਂ ਦੀ, ਬੜੀ ਲੋੜ ਹੈ ਗੁਰਬਾਣੀ ਦੀ ਸੰਥਿਆ ਦੀ। ਅਸੀਂ ਵੇਸਲੇ ਹਾਂ ਇਸ ਕੰਮ ਦੇ ਵਿੱਚ। ਕਦੇ ਕਿਸੇ ਮੁਸਲਮਾਨ ਵੀਰ ਨੂੰ ਪੁੱਛ ਕੇ ਵੇਖੋ, ਉਹ ਛੋਟੀ ਉਮਰ ਦੇ ਅੰਦਰ ਹੀ ਆਪਣੇ ਬੱਚਿਆਂ ਨੂੰ ਕੁਰਾਨ ਪੜ੍ਹਾ ਦਿੰਦੇ ਨੇ, ਕਿਤੋਂ ਵੀ ਵਸੀਲਾ ਕਰਨਾ ਪਵੇ। ਪੰਜਾਬ ਵਿੱਚ ਤੁਸੀਂ ਵੇਖੇ ਹੋਣੇ ਹੈ ਕਈ ਇਲਾਕਿਆਂ ਵਿੱਚ ਕਸ਼ਮੀਰ ਦੇ ਮੁਸਲਮਾਨ ਗੁੱਜਰ ਵੀਰ ਜਿਹੜੇ ਮੱਝਾਂ ਰੱਖਦੇ ਨੇ, ਇੱਥੇ ਆ ਕੇ ਆਪਣਾ ਪੰਜਾਬ ਵਿੱਚ ਕਾਰੋਬਾਰ ਕਰ ਰਹੇ ਨੇ ਤੇ ਉਹਨਾਂ ਦੇ ਜੇ ਦੋ ਚਾਰ ਘਰ ਵੀ ਇਕੱਠੇ ਉਹਨਾਂ ਨੇ ਬਣਾਏ ਨੇ ਨਾ ਬੱਚਿਆਂ ਵਾਸਤੇ, ਉੱਥੇ ਵੀ ਕੁਰਾਨ ਦੇ ਪਾਠ ਦਾ ਯਾਨੀ ਕਿ ਕੁਰਾਨ ਸਿੱਖਣ ਦਾ ਪ੍ਰਬੰਧ ਕੀਤਾ ਜਾਂਦਾ। ਹਾਲਾਂਕਿ ਲੇਬਰ ਕਲਾਸ ਵਿੱਚ ਹੀ ਲੰਘਦੀ ਉਹਨਾਂ ਦੀ ਜ਼ਿੰਦਗੀ, ਪਰ ਫਿਰ ਵੀ ਧਰਮ ਨੂੰ ਸਮਰਪਿਤ ਨੇ। ਉਹਦੇ ਮੁਕਾਬਲੇ ਜੇ ਅਸੀਂ ਆਪਣੀ ਕੌਮ ਵੱਲ ਵੇਖਦੇ ਹਾਂ, ਸ਼ਾਇਦ ਅਸੀਂ ਗੁਰਮੁਖੀ ਦੇ ਉਚਾਰਨ ਤੇ ਜਾਂ ਗੁਰਬਾਣੀ ਦੇ ਪਾਠ ਤੇ ਉਹਨਾਂ ਧਿਆਨ ਨਹੀਂ ਦੇ ਰਹੇ, ਪਰ ਲੋੜ ਕਿੰਨੀ ਹੈ ਜਾਂ ਇਹ ਕਹੀਏ ਵੀ ਗੁਰੂ ਸਾਹਿਬ ਨੇ ਇਹਦੀ ਕਿੰਨੀਆਂ ਅਹਿਮੀਅਤ ਦਿੱਤੀ ਹੈ, ਸਾਡੀ ਝੋਲੀ ਇਹ ਦਾਤ ਪਾਈ ਹੈ। ਮੈਂ ਵਿਦਿਆ ਦੇ ਇਤਿਹਾਸ ਤੋਂ, ਵਿਦਿਆ ਤੋਂ ਭਾਵ ਜਿਹੜੀ ਸਾਡੇ ਗੁਰਮਤ ਜਾਂ ਗੁਰ ਇਤਿਹਾਸ ਵਿੱਚ ਗੱਲ ਹੈ, ਜੇ ਆਰੰਭ ਕਰੀਏ ਸ਼ਾਇਦ ਸਾਡਾ ਉਸ ਪਾਸੇ ਧਿਆਨ ਨਹੀਂ ਵੀ ਗੁਰੂ ਸਾਹਿਬ ਨੇ ਅੱਖਰੀ ਵਿਦਿਆ ਤੇ ਕਿੰਨਾ ਕੰਮ ਕੀਤਾ।
ਵੈਸੇ ਤੇ ਗੁਰਬਾਣੀ ਵਿੱਚ ਅੱਖਰਾਂ ਦੀ ਮਹਾਨਤਾ ਦਰਸਾਈ ਹੈ ਨਾ, ਅੱਖਰੀ ਨਾਵ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਬਖਾਣ। ਬੜੀ ਡੂੰਘੀ ਗੱਲ ਕਹੀ ਹੈ ਨਾ ਸ਼ਬਦਾਂ ਵਿੱਚ। ਕਹਿੰਦੇ ਨਾਮ ਜਪਣਾ ਕਿਸੇ ਨੇ ਵਾਹਿਗੁਰੂ ਕਹਿਣਾ, ਰਾਮ ਨਾਮ ਕੋਈ ਹੋਰ ਲੈਣਾ, ਅੱਲਾਹ ਕਹਿਣਾ, ਖੁਦਾ ਕਹਿਣਾ, ਇਹ ਅੱਖਰਾਂ ਵਿੱਚ ਕਿਹਾ ਜਾਂਦਾ। ਅੱਖਰੀ ਬਣਤਰ ਨਾਲ ਸ਼ਬਦ ਬਣਦੇ ਨੇ, ਨਾਮ ਬਣਦਾ। ਕਿਸੇ ਚੀਜ਼ ਦੀ ਜਾਂ ਕਿਸੇ ਵਿਅਕਤੀ ਦੀ ਭਾਵੇਂ ਕੋਈ ਵਡਿਆਈ ਕਰਨੀ ਹੈ ਨਾ, ਵਡਿਆਈ ਕਰਨ ਵਾਸਤੇ ਵੀ ਸ਼ਬਦ ਚਾਹੀਦੇ ਨੇ, ਅੱਖਰ ਚਾਹੀਦੇ ਨੇ। ਗਿਆਨ ਨੂੰ ਅੱਗੇ ਦੁਨੀਆਂ ਵਿੱਚ ਲੈ ਕੇ ਜਾਣਾ, ਨੌਲੇਜ ਨੂੰ ਵਧਾਉਣਾ ਹੈ, ਉੱਥੇ ਵੀ ਅੱਖਰਾਂ ਦੀ ਬਹੁਤ ਵੱਡੀ ਭੂਮਿਕਾ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ, ਬੋਲੇ ਹੋਏ ਅੱਖਰਾਂ ਨੂੰ ਲਿਖਤੀ ਰੂਪ ਦੇਣਾ। ਅੱਖਰੀ ਲਿਖਣ, ਬੋਲਣ, ਬਾਣ ਕੋਈ ਬਾਣੀ ਹੈ, ਕੋਈ ਸ਼ਬਦ ਹੈ ਨਾ, ਉਹਦੇ ਵਾਸਤੇ ਵੀ ਅੱਖਰ ਚਾਹੀਦੇ ਨੇ। ਤੇ ਸਭ ਤੋਂ ਜਿਹੜੀ ਵੱਡੀ ਗੱਲ ਕਹੀ ਹੈ, ਅੱਖਰਾ ਸਿਰ ਸੰਜੋਗ ਬਖਾਣ। ਵਾਹਿਗੁਰੂ ਹਰ ਜੀਵ ਦੀ ਪਰਾ ਲਬਧ ਜਿਹੜੀ ਲਿਖ ਕੇ ਭੇਜਦਾ ਸਾਡੇ ਮਸਤਕ ਦੇ ਅੱਖਰ ਕਹਿ ਲਈਏ, ਉਹ ਵੀ ਅੱਖਰਾਂ ਦੇ ਰੂਪ ਦੇ ਵਿੱਚ ਹੈ। ਉਹ ਠੀਕ ਹੈ, ਦੁਨੀਆਂ ਵਾਲੇ ਉਹਨੂੰ ਪੜ੍ਹ ਨਹੀਂ ਪਾਉਂਦੇ, ਕੋਈ ਬਿਰਲਾ ਗੁਰਮੁਖ ਜਨ ਪੜ੍ਹ ਵੀ ਲੈਂਦਾ, ਪਰ ਵਾਹਿਗੁਰੂ ਨੇ ਵੀ ਕਹੀਏ ਵੀ ਸਾਡੀ ਪਰਾ ਲਬਧ ਦੇ ਵਿੱਚ ਅੱਖਰ ਵਰਤੇ ਨੇ, ਇਹ ਗੁਰੂ ਕੀ ਬਾਣੀ ਦਾ ਫੈਸਲਾ ਹੈ। ਤੇ ਗੁਰੂ ਸਾਹਿਬ ਨੇ ਅੱਖਰਾਂ ਦਾ ਪ੍ਰਚਾਰ ਕਦੋਂ ਆਰੰਭ ਕੀਤਾ, ਕਦੇ ਧਿਆਨ ਮਾਰੀਏ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਉੱਤੇ। ਉਮਰ ਕਰੀਬ 7 ਸਾਲ ਤੇ ਗੋਪਾਲ ਪਾਂਧੇ ਦੇ ਕੋਲ ਪਿਤਾ ਜੀ ਲੈ ਕੇ ਗਏ ਨੇ ਕੁਝ ਮਿੱਠਾ, ਕੁਝ ਪਦਾਰਥ ਲੈ ਕੇ ਗਏ ਨੇ ਉਸਤਾਦ ਧਾਰਨ ਦੀ ਰੀਤੀ ਅਨੁਸਾਰ। ਛੱਡ ਆਏ ਨੇ ਪਾਠਸ਼ਾਲਾ ਦੇ ਵਿੱਚ, ਗੋਪਾਲ ਪਾਂਧੇ ਨੇ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਅੱਗਿਓਂ ਗੁਰੂ ਸਾਹਿਬ ਨੇ ਕੁਛ ਸਵਾਲ ਕੀਤੇ, ਗੋਪਾਲ ਪਾਂਧਾ ਤੇ ਹੋ ਗਿਆ ਚੁੱਪ। ਕਹਿੰਦਾ ਜੀ ਮੈਂ ਨਹੀਂ ਪੜ੍ਹਾ ਸਕਦਾ ਤੈਨੂੰ। ਤੇ ਗੁਰੂ ਸਾਹਿਬ ਨੇ ਉੱਥੇ ਸਭ ਤੋਂ ਪਹਿਲੀ ਬਾਣੀ, ਧਿਆਨ ਦੇਣਾ ਗੁਰ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਪਹਿਲਾ ਸ਼ਬਦ ਜਦੋਂ ਉਚਾਰਿਆ ਨਾ, ਇਹਦਾ ਨਾਮ ਹੈ ਪੱਟੀ ਲਿਖੀ। ਜਾਣੀ ਕਿ ਉਹ ਫੱਟੀ ਦੇ ਉੱਤੇ ਲਿਖਦੇ ਸੀ ਪਹਿਲਾਂ, ਪੁਰਾਤਨ ਸਮੇਂ ਦੇ ਵਿੱਚ। ਆਪਾਂ ਜਿਹੜੇ ਬੈਠੇ ਹਾਂ, ਬਹੁਤਿਆਂ ਨੇ ਫੱਟੀਆਂ ਲਿਖੀਆਂ ਹੋਈਆਂ। ਉਸ ਸਿਰਲੇਖ ਦੇ ਹੇਠਾਂ ਗੁਰਬਾਣੀ ਜਿਹੜੀ ਉਚਾਰਨ ਕੀਤੀ ਹੈ, ਉਹਦੇ ਵਿੱਚ ਅੱਖਰਾਂ ਦੀ ਵਿਆਖਿਆ ਕੀਤੀ ਹੈ। ਉਹ ਸੱਸੇ ਅੱਖਰ ਤੋਂ ਉੱਥੇ ਆਰੰਭ ਕੀਤਾ ਗਿਆ, ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਤੋਂ। ਤੇ ਕਾਫੀ ਸਾਰੇ ਅੱਖਰਾਂ ਦਾ ਗਿਆਨ ਗੋਪਾਲ ਪਾਂਧੇ ਦੇ ਰਾਹੀਂ ਦੁਨੀਆਂ ਨੂੰ ਦਿੱਤਾ। ਇਹ ਮੈਂ ਤਾਂ ਬੇਨਤੀ ਕਰ ਰਿਹਾ ਵੀ ਗੁਰੂ ਸਾਹਿਬ ਨੇ ਕਿੰਨਾ ਧਿਆਨ ਦਿੱਤਾ ਹੋਵੇਗਾ ਇਸ ਪਾਸੇ, ਵੀ ਦੁਨੀਆਂ ਨੂੰ ਜਾਂ ਸਿੱਖ ਕੌਮ ਨੂੰ ਅੱਖਰਾਂ ਦੀ ਕਿੰਨੀ ਕੁ ਲੋੜ ਹੈ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਦਾ ਸਮਾਂ ਆਇਆ। ਖਡੂਰ ਦੀ ਧਰਤੀ ਹੈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਖਡੂਰ ਦੀ ਧਰਤੀ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੇ ਜਿੱਥੇ ਧਰਮ ਦੇ ਕਾਰਜ ਕੀਤੇ, ਸਿੱਖੀ ਦਾ ਪ੍ਰਚਾਰ ਕੀਤਾ, ਉੱਥੇ ਗੁਰਮੁਖੋ ਵਿਸ਼ੇਸ਼ ਧਿਆਨ ਦਿੱਤਾ ਵਿੱਦਿਆ ਦੇ ਉੱਤੇ। ਖਡੂਰ ਨਗਰ ਦੇ ਬੱਚਿਆਂ ਨੂੰ ਬੁਲਾ ਲੈਣਾ, ਇਕੱਠੇ ਕਰਨਾ ਹਰ ਰੋਜ਼, ਪਿਆਰ ਦੇ ਨਾਲ ਲੰਗਰ ਪਾਣੀ ਵੀ ਛਕਾਉਣਾ, ਬੱਚੇ ਦਾ ਸੁਭਾਅ ਹੁੰਦਾ ਖਾਣ ਪੀਣ ਦਾ। ਤੇ ਉਹ ਤੋਂ ਬਾਅਦ ਹਰ ਰੋਜ਼ ਅੱਖਰੀ ਵਿੱਦਿਆ ਪੜ੍ਹਾਉਣੀ, ਜਾਣੀ ਕਿ ਵਿਦਿਆਲੇ ਦੇ ਵਿੱਚ ਵਿੱਦਿਆ ਪੜ੍ਹਾਉਣੀ। ਇਹਦਾ ਮਤਲਬ ਇਹ ਹੋਇਆ ਵੀ ਜਾਮਾ ਭਾਵੇਂ ਕੋਈ ਸੀ, ਪਹਿਲੇ ਤੋਂ ਦੂਜਾ ਆ ਗਿਆ, ਪਰ ਗੁਰੂ ਸਾਹਿਬ ਨੇ ਵਿੱਦਿਆ ਦੇ ਉੱਤੇ ਪੂਰਾ ਧਿਆਨ ਦਿੱਤਾ। ਥੋੜ੍ਹਾ ਜਿਹਾ ਹੋਰ ਅੱਗੇ ਤੁਰੀਏ ਗੁਰ ਇਤਿਹਾਸ ਵਿੱਚੋਂ, ਭਾਵੇਂ ਕਿ ਹਰ ਗੁਰੂ ਸਾਹਿਬਾਨ ਦੇ ਸਮੇਂ ਗੁਰਬਾਣੀ ਦਾ ਪ੍ਰਚਾਰ ਹੁੰਦਾ ਰਿਹਾ, ਤੇ ਪੰਜਵੇਂ ਪਾਤਸ਼ਾਹ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਜਾਣੀ ਕਿ ਸੰਪਾਦਨਾ ਵੀ ਕੀਤੀ ਹੈ, ਪਰ ਛੇਵੇਂ ਜਾਮੇ ਵਿੱਚ ਇੱਕ ਇਤਿਹਾਸ ਹੈ, ਲਿਖਤੀ ਨਹੀਂ ਹੈ ਇਤਿਹਾਸ। ਇੱਥੇ ਕੋਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪ੍ਰਾਣੀ ਸੱਜਣ ਬੈਠਾ ਹੋਵੇ ਜਾਂ ਸੁਣਦਾ ਹੋਵੇ, ਉਹ ਬਿਲਕੁਲ ਚੰਗੀ ਤਰ੍ਹਾਂ ਜਾਣਦਾ ਵੀ ਉੱਥੇ ਵਿਆਸ ਦੇ ਨੇੜੇ ਇੱਕ ਨਗਰ ਵਸਦਾ ਜੋ ਛੇਵੇਂ ਪਾਤਸ਼ਾਹ ਨੇ ਵਸਾਇਆ, ਸ੍ਰੀ ਹਰਗੋਬਿੰਦਪੁਰਾ।
ਇਤਿਹਾਸਕ ਨਗਰ ਹੈ ਸਾਡਾ, ਉੱਥੇ ਇੱਕ ਗੁਰਦੁਆਰਾ ਗੁਰੂ ਕੀ ਮਸੀਤ ਹੈ। ਚਲੋ ਇਹ ਵਿਸ਼ਾ ਨਹੀਂ, ਪਰ ਫਿਰ ਵੀ ਮੈਂ ਟੱਚ ਦੇ ਦਿਆਂ ਬਈ, ਤੁਸੀਂ ਇਕੱਲੀਆਂ ਮਸੀਤਾਂ ਸੰਸਾਰ ਵਿੱਚ ਸੁਣੀਆਂ ਹੋਣਗੀਆਂ, ਇਕੱਲੇ ਗੁਰਦੁਆਰੇ ਬਹੁਤ ਸੁਣੇ ਹੋਣਗੇ, ਪਰ ਮਸੀਤ ਦੇ ਨਾਂ 'ਤੇ ਗੁਰਦੁਆਰਾ ਹੋਵੇ, ਇਹ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ। ਗੁਰਦੁਆਰਾ ਮਸੀਤ। ਅਤੇ ਗੁਰੂ ਪਿਆਰਿਓ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਠਹਿਰੇ ਸੀ, ਇੱਥੇ ਜੰਗ ਵੀ ਹੋਇਆ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕ ਗੁਰਮਤਿ ਵਿਦਿਆਲਾ ਆਰੰਭ ਕਰਵਾਇਆ, ਅਤੇ ਉੱਥੇ ਗ੍ਰੰਥੀ ਯਾਨੀ ਕਿ ਪਾਠੀ ਤਿਆਰ ਕੀਤੇ ਜਾਂਦੇ ਸੀ। ਬਿਲਕੁਲ ਸ਼ਹਿਰ ਦੇ ਅੰਦਰ ਅੱਜ ਜਾ ਕੇ ਤੁਸੀਂ ਦਰਸ਼ਨ ਕਰੋ, ਇਮਾਰਤ ਭਾਵੇਂ ਬਹੁਤ ਛੋਟੀ ਹੈ, ਉਸ ਗੁਰਦੁਆਰੇ ਦਾ ਅੱਜ ਵੀ ਨਾਂ ਪ੍ਰਚਲਿਤ ਹੈ ਗੁਰਦੁਆਰਾ ਗ੍ਰੰਥੀਆਂ, ਕਿਉਂਕਿ ਵਿਦਿਆਲਾ ਸੀ, ਗ੍ਰੰਥੀ ਤਿਆਰ ਕੀਤੇ ਜਾਂਦੇ ਸੀ। ਇਸ ਵਿਦਿਆਲੇ ਦੇ ਉਸਤਾਦ ਥਾਪਿਆ ਗਿਆ ਭਾਈ ਗੁਰਦਾਸ ਜੀ ਨੂੰ, ਬੜੇ ਮਹਾਨ ਵਿਦਵਾਨ ਸੀ, ਗੁਰਮਤਿ ਦੇ ਸਕਾਲਰ ਵੀ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਕਈ ਗੁਰੂ ਘਰ ਦੇ ਵੇਦ ਵਿਆਸ ਦੇ ਨਾਂ ਨਾਲ ਵੀ ਸੰਬੋਧਨ ਕਰ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਇਸ ਵਿਦਿਆਲੇ ਦੇ ਅੰਦਰ ਪੰਜ ਪੰਜ ਸਿੱਖ ਵਾਰ ਵਾਰ ਭੇਜੇ ਜਾਂਦੇ, ਜਾਣੀ ਕਿ ਗਰੁੱਪ ਬਣਾ ਕੇ ਉਹਨੂੰ ਕਲਾਸ ਕਹਿ ਲਓ, ਪੰਜ ਸਿੱਖ ਗੁਰੂ ਸਾਹਿਬ ਦੇ ਦਲ ਦੇ ਵਿੱਚੋਂ ਉੱਥੇ ਚਲੇ ਜਾਣੇ, ਫਿਰ ਉਹਨਾਂ ਨੇ ਉੱਥੇ ਵਿੱਦਿਆ ਪੜ੍ਹਨੀ, ਭਾਈ ਗੁਰਦਾਸ ਜੀ ਨੇ ਗੁਰਬਾਣੀ ਪੜ੍ਹਾਉਣੀ, ਗੁਰਮੁਖੀ ਪੜ੍ਹਾਉਣੀ, ਅਤੇ ਉਹਨਾਂ ਨੇ ਜਦੋਂ ਪੂਰੀ ਸੰਥਿਆ ਕਰ ਲੈਣੀ ਜਾਂ ਕਹਿ ਲਓ ਸਿੱਖ ਲੈਣਾ ਗੁਰਬਾਣੀ ਨੂੰ, ਉਹ ਪੰਜਾਂ ਨੇ ਆ ਕੇ ਵਾਪਸ ਗੁਰੂ ਸਾਹਿਬ ਦੇ ਦਲ ਵਿੱਚ ਸ਼ਾਮਿਲ ਹੋ ਜਾਣਾ, ਉਹ ਤੋਂ ਬਾਅਦ ਅਗਲਾ ਬੈਚ ਭੇਜ ਦਿੱਤਾ ਜਾਣਾ, ਉਹਨਾਂ ਨੇ ਫਿਰ ਪੰਜਾਂ ਨੇ ਵਿੱਦਿਆ ਪੜ੍ਹਨੀ। ਇਸ ਢੰਗ ਦੇ ਨਾਲ ਇਹ ਵਿਦਿਆਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਲਾਇਆ। ਇਸੇ ਵਿਦਿਆਲੇ ਵਿੱਚੋਂ ਗੁਰਬਾਣੀ ਪੜ੍ਹ ਕੇ ਆਏ ਸੀ ਭਾਈ ਗੋਪਾਲਾ ਜੀ। ਇਹ ਸਾਖੀ ਤੇ ਬੜੀ ਪ੍ਰਚਲਿਤ ਹੈ, ਤੁਸੀਂ ਸੁਣਿਆ ਹੋਣਾ ਵੀ ਗੁਰੂ ਸਾਹਿਬ ਕਹਿੰਦੇ ਇੱਕ ਦਿਨ ਵੀ ਭਾਈ ਕੋਈ ਐਸਾ ਸਿੱਖ ਹੈ ਜਿਹੜਾ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ, ਤੇ ਬਾਕੀ ਤੇ ਚੁੱਪ ਕਰਕੇ ਭਾਈ ਗੋਪਾਲਾ ਜੀ ਨੇ ਹੱਥ ਜੋੜ ਲਏ, ਮਹਾਰਾਜਾ ਆਪ ਦੀ ਆਗਿਆ ਹੋਵੇ, ਬਖਸ਼ਿਸ਼ ਹੋਵੇ, ਮੈਂ ਇਹ ਪਾਠ ਸੁਣਾਵਾਂ। ਪਾਠ ਸੁਣਾਇਆ। ਹੁਣ ਜਪਜੀ ਸਾਹਿਬ ਦਾ ਪਾਠ ਸਾਨੂੰ ਬੜਾ ਸਧਾਰਨ ਲੱਗਦਾ, ਪਰ ਇਹ ਸਾਖੀ ਦੱਸਦੀ ਹੈ ਵੀ ਜਪਜੀ ਸਾਹਿਬ ਦਾ ਕਿੰਨਾ ਵੱਡਾ ਮਹੱਤਵ ਹੈ ਸਾਡੇ ਲਈ। ਇਸ ਕਰਕੇ ਸਧਾਰਨ ਹੈ ਵੀ ਅਸੀਂ ਕੇਵਲ ਅੱਖਰ ਪੜ੍ਹਨੇ ਸਿੱਖ ਲਏ ਵੀ ਸਾਨੂੰ ਤੇ ਹੁਣ ਗੁਰਬਾਣੀ ਆਉਂਦੀ ਹੈ, ਅਸੀਂ ਇਹਨੂੰ ਅਹਿਮੀਅਤ ਨਹੀਂ ਦਿੰਦੇ, ਜਪਜੀ ਸਾਹਿਬ ਨੂੰ ਤੇ ਖਾਸ ਕਰਕੇ ਨਹੀਂ ਦਿੰਦੇ। ਪਰ ਗੁਰੂ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ, ਭਾਈ ਗੋਪਾਲਾ ਜੀ ਨੇ ਸੁਣਾਇਆ, ਇਹਦਾ ਇਨਾਮ ਹੈ ਇਤਿਹਾਸ ਮੁਤਾਬਕ, ਸਨਮਾਨ ਕੀਤਾ ਗੁਰਬਾਣੀ ਦਾ, ਇੱਕ ਸੁੰਦਰ ਘੋੜਾ, ਇੱਕ ਸੋਨੇ ਦੀ ਕਾਠੀ ਸੋਨਾ ਜੜਤ, ਅਤੇ ਇੱਕ ਸੁਨਹਿਰੀ ਮੁੱਠੇ ਵਾਲੀ ਤੇਗ ਸਤਿਗੁਰੂ ਨੇ ਭਾਈ ਗੋਪਾਲਾ ਜੀ ਦੀ ਝੋਲੀ ਪਾਈ, ਬਖਸ਼ਿਸ਼ ਕੀਤੀ, ਸਨਮਾਨ ਕੀਤਾ ਗੁਰਬਾਣੀ ਦਾ। ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਜਪਜੀ ਸਾਹਿਬ ਦਾ ਇੱਕ ਪਾਠ ਕਰਨ ਬਦਲੇ ਗੁਰੂ ਸਾਹਿਬ ਇੰਨਾ ਪ੍ਰਸੰਨ ਹੋ ਜਾਂਦੇ ਨੇ, ਝੋਲੀਆਂ ਭਰ ਦਿੰਦੇ ਨੇ ਭਾਈ ਗੋਪਾਲਾ ਜੀ ਦੀਆਂ, ਤੇ ਹੋ ਸਕਦਾ ਸਾਡੇ ਕਈਆਂ ਦੇ ਮਨ ਵਿੱਚ ਇਹ ਗਿਲਾ ਹੋ ਸਕਦਾ ਜੀ ਗੁਰਬਾਣੀ ਤੇ ਅਸੀਂ ਵੀ ਪੜ੍ਹਦੇ ਹਾਂ, ਬਹੁਤ ਵਾਰੀ ਜਪਜੀ ਸਾਹਿਬ ਕੀਤਾ, ਬੜੀ ਵਾਰੀ ਸੁਖਮਨੀ ਸਾਹਿਬ ਕੀਤਾ, ਕੋਈ ਨਿਤਨੇਮ ਦੀ ਗੱਲ ਕਰਦਾ, ਮੈਂ ਨਿਤਨੇਮੀ ਹਾਂ, ਸਾਡੇ ਉੱਤੇ ਇੰਨੀ ਬਖਸ਼ਿਸ਼ ਕਿਉਂ ਨਹੀਂ ਹੋ ਰਹੀ? ਕਿਤੇ ਨਾ ਕਿਤੇ ਫਰਕ ਜ਼ਰੂਰ ਹੋਵੇਗਾ, ਬੜਾ ਸਾਫ਼ ਸਪਸ਼ਟ ਫਰਕ ਹੈ। ਉੱਥੇ ਗੱਲ ਸ਼ੁੱਧਤਾ ਦੀ ਸੀ ਵੀ ਪਾਠ ਸ਼ੁੱਧ ਹੋਣਾ ਚਾਹੀਦਾ, ਉਚਾਰਨ ਸ਼ੁੱਧ ਹੋਣਾ ਚਾਹੀਦਾ। ਹੁਣ ਸ਼ੁੱਧ ਉਚਾਰਨ ਸਾਤੋਂ ਕਿਉਂ ਨਹੀਂ ਹੋ ਰਿਹਾ? ਅੱਖਰ ਤੇ ਅਸੀਂ ਪੜ੍ਹ ਲੈਂਦੇ ਹਾਂ ਤੇ ਗੁਰਮੁਖ ਪਿਆਰਿਓ, ਪਰ ਅੱਖਰ ਪੜ੍ਹਦਿਆਂ ਵਿਸ਼ਰਾਮਾਂ ਦੀ ਵੱਡੀ ਗਲਤੀ ਕਰ ਜਾਂਦੇ। ਪਹਿਲੀ ਗੱਲ, ਵਿਸ਼ਰਾਮ ਕਿੱਥੇ ਲਾਉਣਾ, ਜਾਣੀ ਇਹਨੂੰ ਆਪਾਂ ਅੱਜ ਇੰਗਲਿਸ਼ ਵਿੱਚ ਕਹਿੰਦੇ ਹਾਂ ਕੌਮਾ, ਕੌਮਾ ਕਿੱਥੇ ਲਾਉਣਾ, ਇਹ ਸਾਡੇ ਧਿਆਨ ਵਿੱਚ ਨਹੀਂ ਹੁੰਦਾ। ਗੁਰਬਾਣੀ ਦੇ ਪਾਠ ਵਿੱਚ ਕੌਮੇ ਦੀ ਬਹੁਤ ਵੱਡੀ ਮਹਾਨਤਾ ਹੈ, ਮੈਂ ਇੱਕ ਪ੍ਰਮਾਣ ਦੇ ਕੇ ਅੱਗੇ ਤੁਰਾਂਗਾ। ਪੰਗਤੀ ਹੈ ਗੁਰਬਾਣੀ ਦੀ, ਨਾਮ ਵਿਸਾਰ ਕੀਏ ਰਸ ਭੋਗ। ਉਸ ਬੰਦੇ ਦਾ ਜ਼ਿਕਰ ਹੈ ਜਿਹਨੇ ਰੱਬ ਦੇ ਨਾਮ ਨੂੰ ਭੁਲਾ ਕੇ, ਬੰਦਗੀ ਨੂੰ ਭੁਲਾ ਕੇ ਰਸਾਂ ਨੂੰ ਭੋਗਿਆ, ਬਸ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕੀਤੀ ਹੈ, ਇੰਦਰੀਆਂ ਦੇ ਭੋਗ ਮਾਣੇ ਨੇ। ਅਗਲੀ ਗੱਲ, ਸੁੱਖ ਸੁਪਨੇ ਨਹੀਂ,
ਐਸੀ ਬਿਰਤੀ ਵਾਲਾ ਬੰਦਾ ਕਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਾਣ ਸਕਦਾ। ਤਨ ਮਹਿ ਰੋਗ ਬਕਾਰੀ ਬੰਦੇ ਦੇ ਸਰੀਰ ਵਿੱਚ ਰੋਗ ਪੈਦਾ ਹੋਣੇ ਹੀ ਹੋਣੇ ਨੇ। ਇਹ ਹੈ ਸ਼ੁੱਧ ਪਾਠ। ਹੁਣ ਜਿਹੜਾ ਨਹੀਂ ਸ਼ਬਦ ਹੈ, ਕਿਤੇ ਕੌਮਾਂ ਇਹ ਤੋਂ ਅੱਗੇ ਅਸੀਂ ਗਲਤੀ ਨਾਲ ਲਾ ਦਈਏ, ਲਾ ਦਿੰਦੇ ਨੇ ਬਹੁਤੇ, ਫਿਰ ਪਾਠ ਕੀ ਬਣ ਜਾਂਦਾ? ਸੁਖ ਸੁਪਨੇ ਨਹੀਂ ਤਨ ਮੈਂ ਰੋਗ, ਉਲਟਾ ਹੋ ਗਿਆ ਨਾ। ਵੀ ਭੋਗੀ ਬੰਦਾ ਜਿਹੜਾ ਉਹ ਸੁਪਨੇ ਵਿੱਚ ਵੀ ਸੁੱਖ ਮਾਣਦਾ ਤੇ ਤਨ ਵਿੱਚ ਕਦੇ ਰੋਗ ਨਹੀਂ ਪੈਦਾ ਹੁੰਦਾ ਭੋਗੀ ਦੇ। ਇੱਕ ਕੌਮਾ ਚੇਂਜ ਹੋਣ ਦੇ ਨਾਲ ਬਿਲਕੁਲ ਅਨਰਥ ਹੋ ਗਿਆ, ਅਰਥ ਜਿਹੜਾ ਉਲਟਾ ਹੋ ਗਿਆ। ਇਸ ਲਈ ਗੁਰਬਾਣੀ ਪੜ੍ਹਨ ਲੱਗਿਆਂ ਸਭ ਤੋਂ ਵੱਡੀ ਅਹਿਮੀਅਤ ਹੈ ਜਾਂ ਧਿਆਨ ਮੰਗਦੀ ਹੈ ਇਹ ਗੱਲ ਵੀ ਗੁਰਬਾਣੀ ਵਿੱਚ ਕੌਮਾ ਕਿੱਥੇ ਕਿੱਥੇ ਲੱਗ ਰਿਹਾ। ਦੂਸਰੀ ਗੱਲ ਵਿਆਕਰਣ ਦੇ ਪੱਖ ਤੋਂ, ਉਹ ਕੀ ਹੈ ਵੀ ਜਿਹੜੇ ਸ਼ਬਦਾਂ ਨੂੰ ਲੱਗੀ ਹੋਈ ਸਿਹਾਰੀ ਹੈ ਆਖਰ ਵਿੱਚ ਤੇ ਲੱਗਿਆ ਹੋਇਆ ਔਂਕੜ ਹੈ, ਇਹ ਸਾਡੇ ਬਹੁਤੇ ਭਰਾਵਾਂ ਨੇ ਇਹ ਗੱਲ ਪ੍ਰਚਾਰ ਦਿੱਤੀ ਹੈ ਵੀ ਇਹਦੇ ਉਚਾਰਨ ਦੀ ਲੋੜ ਨਹੀਂ। ਤੁਹਾਡੇ ਵੀ ਕਈਆਂ ਦੇ ਧਿਆਨ ਵਿੱਚ ਹੋਣੀ ਹੈ ਗੱਲ ਵੀ ਆਖਰ ਵਿੱਚ ਜੇ ਕਿਸੇ ਸ਼ਬਦ ਦੇ ਅੱਖਰ ਨੂੰ, ਜਿਹੜਾ ਆਖਰੀ ਅੱਖਰ ਬਣਦਾ ਉਹਨੂੰ ਔਂਕੜ ਲੱਗਿਆ ਜਾਂ ਸਿਹਾਰੀ ਲੱਗੀ ਹੈ, ਉਹਦੇ ਉਚਾਰਨ ਦੀ ਲੋੜ ਨਹੀਂ। ਪਰ ਇਹ ਵੀ ਯਾਦ ਰੱਖਣਾ ਇਹੀ ਸਿਹਾਰੀ ਜੇ ਹਾਹੇ ਨੂੰ ਲੱਗੀ ਹੈ ਕਹਿੰਦੇ ਫਿਰ ਉਚਾਰ ਦਿਓ, ਇਹੀ ਸਿਹਾਰੀ ਜੇ ਇੜੀ ਨੂੰ ਲੱਗੀ ਹੈ ਫਿਰ ਵੀ ਉਚਾਰੋ, ਪਰ ਬਾਕੀ ਅੱਖਰਾਂ ਤੇ ਨਾ ਉਚਾਰੋ। ਵਿਤਕਰਾ ਹੋ ਗਿਆ ਨਾ ਅੱਖਰਾਂ ਵਿੱਚ ਵੀ, ਨਜ਼ਰੀਆ ਡਬਲ ਹੋ ਗਿਆ। ਤੇ ਇਸੇ ਤਰ੍ਹਾਂ ਔਂਕੜ ਜੇ ਊੜੇ ਨੂੰ ਲੱਗਿਆ ਆਖਰ ਵਿੱਚ ਜਾ ਕੇ ਫਿਰ ਉਚਾਰਨ ਕਰ ਦਿਓ, ਜੇ ਹਾਹੇ ਨੂੰ ਲੱਗਿਆ ਉਚਾਰਨ ਕਰ ਦਿਓ, ਬਾਕੀ ਅੱਖਰਾਂ ਨੂੰ ਔਂਕੜ ਨਹੀਂ ਉਚਾਰਨਾ ਹੈ। ਤੇ ਇਹ ਆਪਣੀ ਮਤ ਵਿੱਚੋਂ ਪੈਦਾ ਹੋਇਆ ਇੱਕ ਤਰਕ ਹੈ। ਗੁਰਮੁਖ ਪਿਆਰਿਓ, ਹਰ ਔਂਕੜ ਸਿਹਾਰੀ ਦੇ ਉਚਾਰਨ ਦੀ ਲੋੜ ਹੈ। ਪਾਠ ਬੋਧ ਸ਼ੁਰੂ ਹੋਣ ਜਾਣ ਰਿਹਾ, ਧਿਆਨ ਦਿਓ, ਸਿੱਖੋ, ਲਾਹੇ ਲਓ। ਤੇ ਇਹ ਮੈਂ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਪਾਠ ਕਰਨਾ ਤੇ ਪਾਠ ਸੁਣਨਾ ਦੋ ਕਿਰਿਆਵਾਂ ਨੇ ਅਲੱਗ ਅਲੱਗ, ਪਰ ਸਤਿਗੁਰੂ ਨੇ ਪਾਠ ਕਰਨ ਦੇ ਨਾਲੋਂ ਸੁਣਨ ਦਾ ਮਹੱਤਵ ਵੱਧ ਦੱਸਿਆ। ਤੁਹਾਡੇ ਗਿਆਤ ਵਿੱਚ ਨੇ ਇਹ ਗੱਲਾਂ ਸੁਣਤੇ ਪੁਨੀਤ ਕਹਿਤੇ ਪਵਿੱਤਰ, ਕਹਿਣ ਵਾਲਾ ਪਵਿੱਤਰ ਹੈ ਤੇ ਸੁਣਨ ਵਾਲਾ ਪੁਨੀਤ ਹੈ, ਤਿੰਨ ਗੁਣਾ ਡਿਗਰੀ ਵੱਧ ਰੱਖਦਾ। ਹੁਣ ਸੁਣਨ ਵਾਲੇ ਨੂੰ ਮਹੱਤਵ ਤਾਂ ਮਿਲਣਾ, ਦਲੀਲ ਹੈ ਜੀ ਕਹਿੰਦੇ ਅਰਥ ਨਾਲ ਸੰਬੰਧ ਹੈ, ਇਹਦਾ ਪਾਠ ਨਹੀਂ ਕਰਨਾ ਚਾਹੀਦਾ। ਬਸ ਅਰਥ ਕਰ ਦਿਓ ਔਂਕੜ ਸਿਹਾਰੀ ਵਿਆਕਰਨ ਦੇ ਅਨੁਸਾਰ, ਅਰਥ ਤੇ ਅਸੀਂ ਕਰਨੇ ਹੀ ਕਰਨੇ ਨੇ। ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਵੀ ਜਿਹੜਾ ਪਾਠ ਪਾਠੀ ਸਿੰਘ ਕਰ ਰਿਹਾ ਨਾ, ਉਹਨੂੰ ਤੇ ਪਤਾ ਵੀ ਇੱਥੇ ਔਂਕੜ ਹੈ ਤੇ ਇੱਥੇ ਸਿਹਾਰੀ ਹੈ, ਉਹਦੇ ਮਨ ਵਿੱਚ ਤੇ ਅਰਥ ਮੰਨ ਲਓ ਵੀ ਸਹੀ ਚਲਾ ਗਿਆ। ਜੇ ਉਹ ਇੰਨਾ ਕੁ ਵਿਦਵਾਨ ਹੈ ਨਾ, ਅਰਥ ਨੂੰ ਸਮਝਦਾ ਹੈ, ਉਹ ਤੇ ਨਾਲ ਦੀ ਨਾਲ ਅੰਡਰਸਟੈਂਡ ਕਰ ਲੂਗਾ। ਕਥਾਕਾਰ ਅੰਡਰਸਟੈਂਡ ਕਰ ਲੂ ਵੀ ਔਂਕੜ ਲੱਗਿਆ ਸਿਹਾਰੀ ਲੱਗੀ, ਅਰਥ ਕਰ ਦੇਗਾ। ਪਰ ਜਿਹੜਾ ਸਰੋਤਾ ਹੈ ਨਾ, ਸੰਗਤ ਵਿੱਚ ਬੈਠਾ ਜਾਂ ਅੱਜ ਦੇ ਮਾਧਿਅਮ ਰਾਹੀਂ, ਮੀਡੀਏ ਰਾਹੀਂ, ਰਿਕਾਰਡਿੰਗ ਸਿਸਟਮ ਦੇ ਰਾਹੀਂ ਜਿਹੜਾ ਗੁਰਬਾਣੀ ਸੁਣਦਾ, ਹੁਣ ਤੁਹਾਡੇ ਵਿੱਚ ਬਹੁਤੇ ਹੋਣਗੇ ਜਿਹੜੇ ਨਿਤਨੇਮ ਵਿੱਚ ਗੁਰਬਾਣੀ ਰਿਕਾਰਡਿੰਗ ਲਾ ਕੇ ਚੱਲਦਿਆਂ ਫਿਰਦਿਆਂ ਕਾਰ ਦੇ ਵਿੱਚ ਜਾਂ ਕਿਤੇ ਵੀ ਘਰਾਂ ਦੇ ਵਿੱਚ ਚੱਲਦੀਆਂ ਰਿਕਾਰਡਿੰਗ ਆਉਣ। ਸੁਣਨ ਵਾਲਾ ਜਿਹੜਾ ਸਰੋਤਾ ਹੈ, ਪਾਤਸ਼ਾਹ ਕਹਿੰਦੇ ਮਹੱਤਵ ਵੱਧ ਹੈ। ਹੁਣ ਯਾਦ ਰੱਖੋ ਕਿ ਸਰੋਤੇ ਨੂੰ ਅਰਥ ਨਹੀਂ ਚਾਹੀਦੇ, ਉਹਨੂੰ ਵੀ ਤੇ ਅਰਥ ਸਹੀ ਸਮਝ ਆਉਣੇ ਚਾਹੀਦੇ ਨੇ ਨਾ। ਇਸ ਕਰਕੇ ਸਰੋਤੇ ਤੱਕ ਉਹ ਆਖਰ ਵਿੱਚ ਲੱਗਿਆ ਔਂਕੜ ਜਾਂ ਸਿਹਾਰੀ ਜਿਹੜਾ ਹੈ ਨਾ, ਜਿੰਨਾ ਚਿਰ ਨਹੀਂ ਪਹੁੰਚੇਗਾ ਉਨਾ ਚਿਰ ਉਹ ਵੀ ਆਪਣੇ ਮਨ ਵਿੱਚ ਅਰਥ ਗਲਤ ਮੰਨ ਲਵੇਗਾ, ਧੋਖਾ ਖਾ ਸਕਦਾ ਅਰਥਾਂ ਵਿੱਚ। ਇਸ ਲਈ ਬਹੁਤ ਜ਼ਰੂਰੀ ਹੈ ਗੁਰੂ ਪਿਆਰਿਓ ਵੀ ਗੁਰਬਾਣੀ ਦਾ ਪਾਠ ਪੂਰੀ ਲਗ ਮਾਤਰ ਸਹਿਤ ਹੋਣਾ ਚਾਹੀਦਾ। ਇੱਕ ਵੀ ਮਾਤਰਾ ਛੱਡ ਕੇ ਜਾਣ ਦਾ ਸਾਡਾ ਅਧਿਕਾਰ ਨਹੀਂ, ਸਰੋਤੇ ਤੱਕ ਮਾਤਰਾ ਪਹੁੰਚਣੀ ਚਾਹੀਦੀ ਹੈ। ਇਹੀ ਕਾਰਨ ਸੀ ਵੀ ਭਾਈ ਗੋਪਾਲਾ ਜੀ ਨੇ ਲਗ ਮਾਤਰ ਸਾਹਿਤ ਪਾਠ ਕੀਤਾ। ਵਿਦਵਾਨਾਂ ਨੇ ਜਿਹੜੀ ਗਿਣਤੀ ਕੀਤੀ ਹੈ ਨਾ ਜਪਜੀ ਸਾਹਿਬ ਦੀ, ਕਹਿੰਦੇ 5000 ਦੇ ਕਰੀਬ ਅੱਖਰ ਹੈ ਜਪਜੀ ਸਾਹਿਬ ਦੇ ਅੰਦਰ, ਵੱਡਾ ਮਹੱਤਵ ਇਸ ਬਾਣੀ ਦਾ। 5000 ਦੇ ਕਰੀਬ ਅੱਖਰ ਹੈ ਤੇ 4000 ਦੇ ਕਰੀਬ ਮਾਤਰਾ ਲੱਗੀ ਹੋਈ ਹੈ। ਹੁਣ ਅੰਦਾਜ਼ਾ ਲਓ ਵੀ ਹਰ 5 ਅੱਖਰਾਂ ਵਿੱਚੋਂ 4 ਅੱਖਰਾਂ ਨੂੰ ਮਾਤਰਾ ਲੱਗੀ ਹੈ, ਕਿਸੇ ਨਾ ਕਿਸੇ ਰੂਪ ਵਿੱਚ ਲੱਗੀ ਹਰ ਮਾਤਰਾ ਦਾ ਉਚਾਰਨ। ਮੈਂ ਇੱਥੇ ਉਦਾਹਰਨ ਵਾਹਿਗੁਰੂ ਮੰਤਰ ਤੇ ਵੀ ਦੇ ਦਿਆਂ,
ਜਿਹੜਾ ਗੁਰੂ ਘਰ ਦਾ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਹੁਣ ਵਾਹਿਗੁਰੂ ਮੰਤਰ ਦੇ ਚਾਰ ਅੱਖਰ ਨੇ ਤੁਹਾਨੂੰ ਪਤਾ ਹੈ, ਤੇ ਇਹ ਅਸੀਂ ਕਦੇ ਖਿਆਲ ਨਹੀਂ ਕੀਤਾ ਵੀ ਚਾਰਾਂ ਨੂੰ ਇੱਕ ਇੱਕ ਮਾਤਰਾ ਵੀ ਲੱਗੀ ਹੈ। ਵਾਹਵੇ ਨੂੰ ਕੰਨਾ ਲੱਗਿਆ, ਹਾਏ ਨੂੰ ਸਿਹਾਰੀ ਲੱਗੀ ਹੈ, ਗੱਗੇ ਨੂੰ ਔਂਕੜ ਲੱਗਿਆ ਤੇ ਰਾਰੇ ਨੂੰ ਦਲੈਂਕੜ ਲੱਗਿਆ। ਅਰ ਖਿਮਾ ਕਰਨਾ ਬਹੁਤਿਆਂ ਦਾ ਉਚਾਰਨ ਪਤਾ ਕੀ ਹੈ, ਵਾਹਵੇ ਦਾ ਕੰਨਾ ਛੱਡ ਜਾਂਦੇ ਨੇ, ਗੱਗੇ ਦਾ ਔਂਕੜ ਛੱਡ ਜਾਂਦੇ ਨੇ, ਉਹ ਕੀ ਬੋਲਦੇ ਨੇ, ਵਾਹਿਗੁਰੂ। ਗੁਰੂ ਕਹਿੰਦੇ ਨੇ ਪਿੱਛੇ, ਗੁਰੂ ਨਹੀਂ ਕਹਿੰਦੇ। ਇਹ ਜਦੋਂ ਔਂਕੜ ਅਸੀਂ ਛੱਡਦੇ ਹਾਂ ਨਾ, ਇੱਥੇ ਵੀ ਅਨਰਥ ਹੋ ਜਾਂਦਾ ਹੈ। ਗੁਰੂ ਦਾ ਅਰਥ ਤੇ ਆਪਾਂ ਜਾਣਦੇ ਹਾਂ, ਗੁਰੂ ਦਾ ਅਰਥ ਕੀ ਹੈ ਕਦੇ ਧਿਆਨ ਨਹੀਂ ਦਿੱਤਾ ਹੋਣਾ। ਗੁਰੂ ਦਾ ਅਰਥ ਹੁੰਦਾ ਚੇਲਾ। ਭੱਟਾਂ ਦੇ ਸਵਈਏ ਪੜ੍ਹੋਗੇ ਨਾ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਦੇ ਦੀਦਾਰ ਕਰਕੇ ਚੇਲਾ ਜਾਂ ਸਿੱਖ ਜਿਹੜਾ ਹੈ ਨਾ, ਉਹਨੂੰ ਬੜੀ ਪ੍ਰਸੰਨਤਾ ਮਿਲਦੀ ਹੈ। ਗੁਰੂ ਦਾ ਅਰਥ ਚੇਲਾ ਹੁੰਦਾ। ਹੁਣ ਅਸੀਂ ਵਾਹਿਗੁਰੂ ਬੋਲਦੇ ਹਾਂ ਨਾ, ਔਂਕੜ ਚੱਕ ਦਿੱਤਾ ਤੇ ਗੁਰੂ ਬਣਾ ਦਿੱਤਾ, ਅਨਰਥ ਹੋ ਗਿਆ ਇਸ ਗੱਲ ਦਾ। ਇੱਕ ਔਂਕੜ ਨੂੰ ਛੱਡ ਜਾਣ ਨਾਲ ਅਸੀਂ ਮੰਤਰ ਦਾ ਹੀ ਅਨਰਥ ਕਰ ਦਿੱਤਾ। ਚਾਰੇ ਅੱਖਰਾਂ ਨੂੰ ਮਾਤਰਾ ਲੱਗੀ ਹੈ, ਵਾਹਵੇ ਦਾ ਕੰਨਾ ਵੀ ਪੂਰਾ ਬੋਲੋ ਵਾਹ, ਹਾਹੇ ਨੂੰ ਸਿਹਾਰੀ ਹੇ, ਅੱਗੇ ਨੂੰ ਔਂਕੜ ਗੋ ਤੇ ਰਾਰੇ ਦਾ ਦੁਲੈਂਕੜ ਰੂ, ਵਾਹਿਗੁਰੂ। ਦੋ ਕੁ ਮਿੰਟ ਜਪ ਵੀ ਲਈਏ, ਅਭਿਆਸ ਹੋਵੇਗਾ, ਦਾਸ ਦੇ ਨਾਲ ਸਾਥ ਦੇਣਾ ਬਾਅਦ ਵਿੱਚ।

ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਆਪਾਂ ਕਹਿ ਸਕਦੇ ਹਾਂ ਵੀ 5000 ਅੱਖਰ ਤੇ ਉਚਾਰਨ ਕੀਤਾ ਹੀ ਕੀਤਾ, 4000 ਲਗ ਮਾਤਰ ਵੀ ਉਹਨਾਂ ਨੇ ਉਚਾਰਨ ਕੀਤੀ ਹੈ, ਤਾਂ ਕਿਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਸੰਨਤਾ ਮਿਲੀ ਹੈ। ਇਹਦਾ ਦੂਜਾ ਪੱਖ ਵੀ ਲੈਣਾ, ਗੁਰੂ ਸਾਹਿਬ ਨੇ ਕਿਉਂ ਸੰਗਤ ਵਿੱਚ ਇਹ ਗੱਲ ਰੱਖੀ, ਸਿੱਖਾਂ ਵਿੱਚ ਰੱਖੀ ਵੀ ਭਾਈ ਕੋਈ ਸ਼ੁੱਧ ਪਾਠ ਸੁਣਾਵੋ? ਇਹਦਾ ਮਤਲਬ ਵੀ ਕੋਈ ਹੋਇਆ ਵੀ ਜ਼ਿਆਦਾ ਸਿੱਖ ਹੋ ਸਕਦਾ ਗਲਤ ਪਾਠ ਕਰਦੇ ਹੋਣਗੇ। ਦਸਵੇਂ ਜਾਮੇ ਵਿੱਚ ਆ ਜਾਓ, ਸੰਪਰਦਾਇਕ ਵਿਦਵਾਨਾਂ ਦੇ ਰਾਹੀਂ ਇੱਕ ਸਾਖੀ ਸਾਨੂੰ ਮਿਲਦੀ ਹੈ ਵੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਗੁਰੂ ਸਾਹਿਬ ਵਿਰਾਜੇ ਹੋਏ ਸੀ। ਇੱਕ ਸਿੱਖ ਉੱਥੇ 5 ਗ੍ਰੰਥੀ ਦਾ ਪਾਠ ਕਰ ਰਿਹਾ ਸੀ। ਰਾਮਕਲੀ ਰਾਗ ਓਅੰਕਾਰ ਬਾਣੀ ਉਹਨੇ ਆਰੰਭ ਕੀਤੀ। ਕੁਛ ਪੰਗਤੀਆਂ ਤੋਂ ਬਾਅਦ ਪੰਗਤੀ ਆਈ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਤੇ ਇਸ ਸਿੱਖ ਨੇ ਪਾਠ ਕਰਦਿਆਂ ਕਹਿ ਜਿਹੜਾ ਦੁਲਾਂ ਨਾਲ ਸੀ ਨਾ ਉਹਨੂੰ ਲਾਂ ਵਿੱਚ ਬਦਲ ਦਿੱਤਾ, ਦੁਲਾਵਾਂ ਨੂੰ ਲਾਂ ਕਹਿ ਦਿੱਤਾ, ਕੇ ਜਾਣੈ ਗੁਰਸੂਰਾ। ਅਨਰਥ ਹੋ ਗਿਆ ਪੰਗਤੀ ਦਾ। ਕਹਿ ਦਾ ਅਰਥ ਹੁੰਦਾ ਜਾਂ, ਇੰਗਲਿਸ਼ ਵਾਲਾ ਔਰ ਕਹਿ ਲਈਏ, ਤੇ ਕੇ ਦਾ ਅਰਥ ਹੁੰਦਾ ਕਿਆ, ਪੰਜਾਬੀ ਵਿੱਚ ਆਪਾਂ ਕਹਿੰਦੇ ਹਾਂ ਕੀ, ਇੰਗਲਿਸ਼ ਵਿੱਚ ਵਟ। ਉਹ ਅਨਰਥ ਹੋ ਗਿਆ। ਅਰਥ ਇਹ ਸੀ ਵੀ ਵਾਹਿਗੁਰੂ ਦੀ ਮਰਜ਼ਾਦਾ ਨੂੰ ਵਾਹਿਗੁਰੂ ਆਪ ਜਾਣਦਾ ਜਾਂ ਫਿਰ ਗੁਰੂ ਸੂਰਮਾ ਜਾਣਦਾ। ਅਨਰਥ ਹੋ ਗਿਆ ਵੀ ਕਰਤੇ ਉਸ ਵਾਹਿਗੁਰੂ ਦੀ ਮਰਜ਼ਾਦਾ ਨੂੰ ਉਹ ਆਪ ਜਾਣਦਾ ਤੇ ਗੁਰੂ ਸੂਰਮਾ ਉਹਦੇ ਬਾਰੇ ਕੀ ਜਾਣਦਾ। ਗੁਰੂ ਦੀ ਸਿੱਧੀ ਤੁਹੀਨ ਹੋ ਗਈ ਇੱਕ ਮਾਤਰਾ ਘੱਟ ਬੋਲਣ ਦੇ ਨਾਲ। ਤੇ ਗੁਰੂ ਸਾਹਿਬ ਨੇ ਚੋਬਦਾਰ ਸਿੱਖ ਨੂੰ ਆਖਿਆ, ਕਹਿੰਦੇ ਵੀ ਆਹ ਜਿਹੜਾ ਸਿੱਖ ਪਾਠ ਕਰਦਾ ਨਾ ਨੇੜੇ ਬੈਠਾ, ਜਾ ਕੇ ਇਹਦੇ ਚਪੇੜ ਮਾਰ ਗਿਆ। ਤੇ ਉਹ ਗਿਆ, ਹੁਕਮ ਮੰਨ ਕੇ ਪਾਠ ਕਰਦਿਆਂ ਹੀ ਉਹਦੇ ਚਪੇੜ ਮਾਰ ਦਿੱਤੀ। ਇਹੋ ਜਿਹਾ ਕੰਮ ਤੇ ਸਾਨੂੰ ਚਾਹੀਦਾ ਹੁੰਦਾ ਨਾ ਸਿੱਖ ਕੌਮ ਨੂੰ। ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ, ਰਤਨ ਸਿੰਘ ਭੰਗੂ ਲਿਖਦੇ ਨੇ। ਜਦੋਂ ਚਪੇੜ ਵੱਜੀ ਉਹ ਸਿੱਖ ਬੜਾ ਕਹੀਏ ਵੀ ਨਿੰਮੋ ਝੂਣਾ ਜਿਹਾ ਹੋ ਗਿਆ ਵੀ ਇਹ ਬਣ ਕੀ ਗਿਆ। ਉਹਨੇ ਪਾਠ ਤੇ ਕੀਤਾ ਪੂਰਾ, ਪੋਥੀ ਸੰਤੋਖੀ, ਉੱਠ ਕੇ ਸਤਿਗੁਰਾਂ ਦੇ ਹਜ਼ੂਰ ਗਿਆ। ਕਹਿੰਦਾ ਮਹਾਰਾਜ ਅਸੀਂ ਤੇ ਇਹੀ ਸੁਣਦੇ ਆਏ ਹਾਂ ਵੀ ਗੁਰਬਾਣੀ ਪੜ੍ਹਨ ਦੇ ਨਾਲ ਜਮਾਂ ਦੇ ਬੰਧਨ ਕੱਟੇ ਜਾਂਦੇ ਨੇ, ਜਮਾਂ ਦੀ ਮਾਰ ਨਹੀਂ ਪੈਂਦੀ, ਪਰ ਅੱਜ ਤੇ ਪਾਠ ਕਰਦਿਆਂ ਹੀ ਚਪੇੜ ਪੈ ਗਈ ਹੈ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਸਤਿਗੁਰੂ ਸਮਝਾਉਣ ਵਾਸਤੇ ਕਹਿ ਰਹੇ ਨੇ, ਕਹਿੰਦੇ ਸਿੱਖਾਂ ਤਕਲੀਫ ਹੋਈ ਹੋਣੀ ਹੈ ਚਪੇੜ ਵੱਜਣ ਦੀ, ਪਰ ਤੈਂ ਸੋਚਿਆ ਨਹੀਂ ਵੀ ਤੂੰ ਤਾਂ ਸਾਡੇ ਰੋਮ ਹੀ ਖਿੱਚ ਦਿੱਤੇ ਨੇ। ਕਹਿੰਦਾ ਮਹਾਰਾਜ ਕਿੱਥੇ ਵਗਿਆ ਹੋਈ ਹੈ। ਸਤਿਗੁਰੂ ਨੇ ਖੋਲ ਕੇ ਸਮਝਾਈ ਗੱਲ ਵੀ, ਤੇ ਆਹ ਮਾਤਰਾ ਨਹੀਂ ਬੋਲੀ, ਦੁਲਾਵਾਂ ਨੂੰ ਲਾਂ ਵਿੱਚ ਬੋਲ ਦਿੱਤਾ। ਰੋਮ ਖਿੱਚਣ ਜਿੰਨਾ ਦੁੱਖ ਸਾਨੂੰ ਮਹਿਸੂਸ ਹੁੰਦਾ, ਭਾਈ ਨੰਦ ਲਾਲ ਜੀ ਨੂੰ ਪਾਤਸ਼ਾਹ ਕਹਿੰਦੇ ਨੇ ਨਾ, ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਨੋ, ਜਾ ਮਹਿ ਭੇਦ ਨ ਰੰਚ ਪਛਾਨੋ। ਨੰਦ ਲਾਲ ਨੂੰ ਸੰਬੋਧਨ ਹੋ ਕੇ ਬਚਨ ਕਹੇ ਨੇ, ਕਹਿੰਦੇ ਰੋਮ ਰੋਮ ਅੱਖਰ ਮੋਹਿ ਲਹੋ, ਆਪਨ ਖਿਮਾ ਕਰਨਾ ਆਪਨ ਅੰਗ ਮੋਰ ਕਰ ਮਾਨੋ। ਦੂਸਰ ਰੂਪ ਗ੍ਰੰਥ ਦੀ ਜਾਨੋ, ਆਪਨ ਅੰਗ ਰੋਮ ਕਰ ਮਾਨੋ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਮੇਰੇ ਅੰਗ ਨੇ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਾਂ ਗੁਰਬਾਣੀ ਦੇ ਅੱਖਰ ਨੇ, ਰੋਮ ਰੋਮ ਅੱਖਰ ਮੋਹਿ ਲਹੋ, ਇਹ ਸਾਡੇ ਰੋਮਾਂ ਦੇ ਤੁਲਨੇ। ਬਾਤ ਯਥਾਰਥ ਤੁਮ ਸੋ ਕਹੋ ਨੰਦ ਲਾਲ, ਇਹ ਸੱਚ ਹੈ, ਇਹ ਭਲੇ ਦੀ ਗੱਲ ਤੈਨੂੰ ਸਮਝਾ ਰਿਹਾ। ਗੁਰੂ ਸਾਹਿਬ ਬੜਾ ਧਿਆਨ ਦਿੰਦੇ ਨੇ ਗੁਰਬਾਣੀ ਦੇ ਉਚਾਰਨ ਤੇ। ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਬਾਣੀ ਦੇ ਅਰਥ ਬੋਧ ਸਮਝਾ ਦਿਓ ਤਾਂ ਕਿ ਸਾਰੇ ਸਿੱਖ ਗੁਰਬਾਣੀ ਸ਼ੁੱਧ ਪੜ੍ਹ ਸਕਣ। ਪਾਤਸ਼ਾਹ ਕਹਿੰਦੇ ਜੰਗਾਂ ਦਾ ਸਮਾਂ ਚੱਲਦਾ, ਬਾਅਦ ਵਿੱਚ ਇਹ ਕਾਰਜ ਵੀ ਕਰਾਂਗੇ। ਸ੍ਰੀ ਦਮਦਮਾ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਦੁਆਰਾ ਲਿਖਣ ਸਰ ਉਸ ਸਥਾਨ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਵਾਈ। ਉਹ ਸਾਖੀ ਲੰਮੀ ਆ ਵੀ ਕਿਸ ਤਰ੍ਹਾਂ ਕਰਤਾਰਪੁਰ ਵਾਲਿਆਂ ਤੋਂ ਸਰੂਪ ਮੰਗਿਆ, ਧੀਰ ਮੱਲੀਆਂ ਤੋਂ ਇਨਕਾਰ ਕੀਤਾ, ਨਾਲੇ ਤਾਨਾ ਮਾਰਿਆ, ਤੇ ਭਾਈ ਮਨੀ ਸਿੰਘ ਨੇ ਵਾਪਸ ਆ ਕੇ ਉਹ ਗੱਲ ਦੱਸੀ ਕਿ ਪਾਤਸ਼ਾਹ ਨੇ ਫਿਰ ਆਪ ਗੁਰਬਾਣੀ ਲਿਖਵਾਈ। ਉੱਥੇ ਕੋਈ ਆਧਾਰ ਪੋਥੀ ਨਹੀਂ ਸੀ, ਸਰੂਪ ਤੋਂ ਇਨਕਾਰ ਮਿਲ ਗਿਆ। ਤੇ ਪਾਤਸ਼ਾਹ ਚੌਂਕੜੇ ਵਿੱਚ ਵਿਰਾਜਮਾਨ ਹੁੰਦੇ ਨੇ, ਤੇ ਹੁਣ ਮੈਂ ਇਹਨੂੰ ਜ਼ਬਾਨੀ ਤੇ ਨਹੀਂ ਕਹਾਂਗਾ, ਪਰ ਗੁਰੂ ਸਾਹਿਬ ਆਪ ਸਮਰੱਥ ਨੇ, ਗੁਰੂ ਨਾਨਕ ਦਾ ਰੂਪ ਨੇ, ਕੋਈ ਵੱਖਰਾ ਨਹੀਂ।
ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ, ਇੱਕ ਓਂਕਾਰ ਤੋਂ ਆਰੰਭ ਕਰ ਦਿੱਤੀ। ਭਾਈ ਮਨੀ ਸਿੰਘ ਲਖਾਰੀ ਨੇ ਲਿਖਦੇ ਜਾ ਰਹੇ ਨੇ ਤੇ ਨੌਵੇਂ ਪਾਤਸ਼ਾਹ ਦੇ ਸ਼ਬਦ ਵੀ ਇਸ ਸਰੂਪ ਵਿੱਚ ਉਦੋਂ ਹੀ ਸ਼ਾਮਿਲ ਕੀਤੇ ਗਏ ਨੇ। ਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਲਿਖਵਾਈ ਵੀ ਤੇ ਕਥਾ ਵੀ ਰੋਜ਼ ਕਰਦੇ, ਜਿੰਨੀ ਕਹਿ ਲਈਏ ਵੀ ਸਵੇਰ ਵੇਲੇ ਲਿਖਦੇ ਤੇ ਸ਼ਾਮ ਦੇ ਦੀਵਾਨ ਵਿੱਚ ਕਥਾ ਕਰਦੇ। ਤੇ ਨੌ ਮਹੀਨੇ ਨੌ ਕੁ ਦਿਨ ਵਿੱਚ ਇਹ ਕਾਰਜ ਸੰਪੂਰਨ ਹੋਇਆ। ਇਹ ਬੇਨਤੀ ਵੀ ਮੈਂ ਤਾਂ ਕਰ ਰਿਹਾ ਵੀ ਉੱਥੋਂ ਦਮਦਮੀ ਟਕਸਾਲ ਦਾ ਆਰੰਭ ਹੋਇਆ, ਗੁਰੂ ਸਾਹਿਬ ਕਿੰਨੇ ਸਾਵਧਾਨ ਨੇ ਗੁਰਬਾਣੀ ਦੇ ਉਚਾਰਨ ਦੇ ਸੰਬੰਧ ਦੇ ਵਿੱਚ। ਦਸੇ ਜਾਮਿਆਂ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਉਚਾਰਨ ਤੇ ਬਹੁਤ ਵਿਸ਼ੇਸ਼ ਕਰਕੇ ਧਿਆਨ ਦਿੱਤਾ। ਗੁਰੂ ਕੇ ਸਿੱਖੋ, ਮੈਂ ਬੇਨਤੀ ਕਰਾਂ ਸਾਨੂੰ ਵੀ ਇੰਨਾ ਹੀ ਸਾਵਧਾਨ ਹੋ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਸਿੱਖਣੀ ਚਾਹੀਦੀ ਹੈ। ਤੇ ਸਿੱਖਣ ਤੋਂ ਭਾਵ ਹੈ ਵੀ ਆਪਣੇ ਆਪ ਸਭ ਕੁਝ ਨਹੀਂ ਆਉਂਦਾ, ਕਿਸੇ ਉਸਤਾਦ ਕੋਲੋਂ ਸਿੱਖੋ, ਉਹਨਾਂ ਗੁਰਸਿੱਖਾਂ ਕੋਲੋਂ ਸਿੱਖੋ ਜਿਨ੍ਹਾਂ ਨੇ ਕੋਈ ਅਭਿਆਸ ਕੀਤਾ ਗੁਰਬਾਣੀ ਦਾ, ਕਮਾਈ ਕੀਤੀ ਹੋਈ ਹੈ, ਤੇ ਉਹ ਜਦੋਂ ਅੱਗੇ ਸਿਖਾਉਣਗੇ ਤੇ ਉਹਦੇ ਵਿੱਚ ਕਹੀਏ ਵੀ ਸਾਡੀ ਨੌਲੇਜ ਵਿੱਚ, ਗਿਆਨ ਵਿੱਚ ਵਾਧਾ ਹੋਵੇਗਾ, ਸ਼ੁੱਧ ਪਾਠ ਹੋਵੇਗਾ। ਹੁਣ ਬਹੁਤ ਸਾਰੇ ਵਿਦਿਆਰਥੀ ਪੜ੍ਹਨ ਆਉਂਦੇ ਨੇ, ਮੇਰੇ ਕੋਲ ਵੀ ਆਉਂਦੇ ਨੇ। ਤੇ ਗੁਰਮੁਖੋ, ਜੇ ਸੰਥਿਆ ਸ਼ੁੱਧ ਨਾ ਕੀਤੀ ਹੋਵੇ ਨਾ ਤੇ ਬਹੁਤ ਗਲਤੀਆਂ ਪਾਠ ਵਿੱਚ ਇਨਸਾਨ ਕਰ ਬੈਠਦਾ। ਤੇ ਇੱਕ ਵਿਦਿਆਰਥੀ ਪੜ੍ਹਨ ਆਇਆ, ਅਸੀਂ ਤੇ ਲੜੀਵਾਰ ਤੇ ਸੰਥਿਆ ਕਰਾਉਂਦੇ ਹਾਂ, ਭਾਈ ਸੁਖਜਿੰਦਰ ਸਿੰਘ ਮੇਰੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਪਤਾ ਵੀ ਸੰਥਿਆ ਲੜੀਵਾਰ ਸਰੂਪ ਦੀ ਹੁੰਦੀ ਹੈ। ਅਸਲੀ ਇਹ ਖੁਦ ਮੈਂ ਇਹਨਾਂ ਨੂੰ ਵਧਾਈ ਵੀ ਦੇਵਾਂਗਾ, ਖੁਦ ਇਹ ਲੜੀਵਾਰ ਪੋਥੀ ਹਰ ਐਤਵਾਰ ਪ੍ਰਕਾਸ਼ ਕਰਦੇ ਨੇ, ਆਨਲਾਈਨ ਕਲਾਸ ਇਹ ਲੱਗਦੀ ਹੈ, ਅੱਗੋਂ ਲਈ ਵੀ ਇਹ ਕਾਰਜ ਚੱਲਦੇ ਰਹਿਣੇ ਨੇ। ਜਿਨ੍ਹਾਂ ਨੇ ਸ਼ਾਮਿਲ ਹੋਣਾ ਹੋਵੇ ਉਹ ਵੀ ਭਾਈ ਲਾਹਾ ਲੈ ਸਕਦੇ ਨੇ ਅੱਗੋਂ ਲਈ ਵੀ। ਤੇ ਲੜੀਵਾਰ ਪੋਥੀ ਦੇ ਉੱਤੋਂ ਪਾਠ ਕਰਾਉਣਾ ਹੁੰਦਾ। ਤੇ ਹੁਣ ਅੱਖਰਾਂ ਦਾ ਜਿਹੜਾ ਜੋੜ ਤੋੜ ਹੈ, ਸ਼ਬਦ ਬਣਾਉਣੇ ਨੇ, ਉਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇੱਕ ਆਇਆ ਮੇਰੇ ਕੋਲ ਪੜ੍ਹਨ ਵਾਸਤੇ, ਕਹਿੰਦਾ ਜੀ ਵੈਸੇ ਤੇ ਮੈਂ ਗੁਰੂ ਘਰ ਦਾ ਗ੍ਰੰਥੀ ਹੈ, ਕਹਿੰਦਾ ਮੈਨੂੰ ਸਹਿਸ ਕ੍ਰਿਤੀ ਪੜ੍ਹਾ ਦਿਓ। ਮੈਂ ਕਿਹਾ ਵੀ ਜਪਜੀ ਸਾਹਿਬ ਸੁਣਾਂਗੇ, ਜੇ ਜਪਜੀ ਸਾਹਿਬ ਸ਼ੁੱਧ ਕਰ ਲਿਆ ਫਿਰ ਅੱਗੇ ਪੜ੍ਹਾ ਦਾਂਗੇ। ਪਤਾ ਹੀ ਹੁੰਦਾ ਹੈ ਪੜ੍ਹਨਾ ਤੇ ਮੂਲ ਮੰਤਰ ਨਹੀਂ ਅਜੇ ਸਿੱਖਿਆ ਹੁੰਦਾ। ਤੇ ਉਹ ਪੰਕਤੀ ਪੜ੍ਹਦਿਆਂ ਪੜ੍ਹਦਿਆਂ ਆ ਗਈ, ਜਦੋਂ ਪੋਥੀ ਦੇ ਉੱਤੇ ਪਾਠ ਚਲਾ ਗਿਆ, ਉਹ ਪੰਕਤੀ ਹੈ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਫਰੀਦ ਜੀ ਦੇ ਸਲੋਕ ਭਗਤ ਬਾਣੀ ਦੇ ਵਿੱਚ। ਹੁਣ ਬੜਾ ਸਾਫ਼ ਪਾਠ ਹੈ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਬਈ ਮੈਂ ਤੇ ਭੁਲੇਖੇ ਵਿੱਚ ਸੀ ਵੀ ਸਿਰ ਦੀ ਪੱਗ ਕਿਤੇ ਮੈਲੀ ਨਾ ਹੋ ਜਾਵੇ। ਉਹਨੇ ਪਾਠ ਪਤਾ ਕੀ ਕੀਤਾ, ਅੱਖਰ ਨਹੀਂ ਬਦਲੇ ਧਿਆਨ ਦਿਓ, ਪਰ ਛੇਦ ਗਲਤ ਕਰ ਦਿੱਤਾ, ਸ਼ਬਦ ਜੋੜ ਗਲਤ ਕਰ ਦਿੱਤਾ। ਉਹਨੇ ਕੀ ਪੜਿਆ, ਕਹਿੰਦਾ ਮੈਂ ਭੋਲਾ ਬਾਪ ਗਧਾ, ਅੱਖਰ ਉਹੀ ਨੇ, ਮੈਂ ਭੁਲਾਵਾ ਪੱਗ ਦਾ ਮੈਂ ਭੋਲਾ ਬਾਪ ਗਧਾ, ਅੱਗੇ ਅੜ ਗਿਆ ਅੱਗੇ ਅੱਖਰ ਨਾ ਤੁਰਨ। ਜੇਕਰ ਅਸੀਂ ਸੰਥਿਆ ਨਾ ਕੀਤੀ, ਇਹ ਵੀ ਧਿਆਨ ਦੇਣਾ, ਕੱਲ ਬੇਨਤੀ ਕਰੀ ਸੀ ਮੈਂ ਵੀ ਦੁਨੀਆਂ ਦੀ ਛੋਟੀ ਤੋਂ ਛੋਟੀ ਕੋਈ ਸਕਿੱਲ ਦੀ ਜਾਣਕਾਰੀ ਲੈਣੀ ਹੈ, ਕਿਸੇ ਵਿੱਦਿਆ ਵਿੱਚ ਅਸੀਂ ਜਾਣਾ, ਛੋਟੇ ਤੋਂ ਛੋਟਾ ਸਕਿੱਲ ਕਿਉਂ ਨਾ ਹੋਵੇ। ਤੇ ਉਹਦੇ ਵਾਸਤੇ ਵੀ ਕਿਸੇ ਉਸਤਾਦ ਦੀ ਰਹਿਨੁਮਾਈ ਵਿੱਚ ਸਿੱਖਣਾ ਪੈਂਦਾ। ਸਭ ਤੋਂ ਛੋਟੀ ਗੱਡੀ ਹੈ ਸਾਈਕਲ, ਬਾਈਸਾਈਕਲ ਕਹੋ। ਤੇ ਗੁਰਮੁਖ ਪਿਆਰਿਓ, ਇਹਦੀ ਮਕੈਨਿਕੀ ਸਿੱਖਣੀ ਹੋਵੇ ਨਾ, ਕਿਸੇ ਨੇ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ, ਰਿਮ ਵਿੱਚ ਫੈੜ ਜਿਹਾ ਪੈ ਜਾਂਦਾ ਨਾ ਕਈ ਵਾਰੀ, ਆਮ ਬੰਦਾ ਉਹ ਜ਼ੋਰ ਲਾਲ ਵੀ ਉਹ ਤੋਂ ਸਿੱਧਾ ਨਹੀਂ ਹੁੰਦਾ। ਕੋਈ ਉਸਤਾਦ ਸਿਖਾਏਗਾ ਉਹਨੂੰ ਸਿੱਧਾ ਕਰਨਾ ਆ ਕੇ ਸਿਖਾਏਗਾ, ਨਹੀਂ ਇਹ ਹੋ ਨਹੀਂ ਸਕਦਾ। ਬੀਬੀ ਉਹ ਗੁੱਸਾ ਨਾ ਕਰਿਓ, ਰਸੋਈ ਦਾ ਕੰਮ ਤੁਸੀਂ ਕਰਦੀਆਂ, ਤੇ ਰਸੋਈ ਦੇ ਵਿੱਚ ਸਭ ਤੋਂ ਜਿਹੜੀ ਸੌਖੀ ਡਿਸ਼ ਹੈ ਨਾ ਤੁਹਾਡੀ, ਉਹ ਹੈ ਮੂੰਗੀ ਮਸਰੀ ਦੀ ਦਾਲ, ਇਹੀ ਹੈ ਨਾ। ਬਾਕੀ ਤੇ ਕਾਰਜ ਔਖੇ ਨੇ, ਕਾਫੀ ਮਿਹਨਤ ਮੰਗਦੇ ਨੇ। ਇਹ ਉਹ ਦਾਲ ਹੈ ਜਿਹੜੀ ਕਈ ਵਾਰੀ ਇੱਕ ਵੇਲੇ ਜੇ ਪ੍ਰਾਹੁਣਾ ਆ ਗਿਆ, ਮਹਿਮਾਨ ਆ ਗਿਆ, ਕਹਿੰਦੇ ਮੂੰਗੀ ਧਰ ਲਓ ਜਲਦੀ ਬਣ ਜਾਣੀ ਹੈ। ਹੈ ਤੇ ਬੜੀ ਸੌਖੀ ਗੱਲ ਹੈ, ਪਰ ਜਿੰਨਾ ਚਿਰ ਸਿਆਣੀ ਬੇਬੇ ਦੀਆਂ ਨਜ਼ਰਾਂ ਵਿੱਚ ਇਹ ਕੰਮ ਸਿੱਖਿਆ ਨਹੀਂ, ਦਾਲ ਬਣਾਉਣੀ ਸਿੱਖੀ ਨਹੀਂ, ਭਾਵੇਂ ਘਰ ਵਿੱਚ ਮਾਂ ਦਾਦੀ ਤੋਂ ਸਿੱਖਣੀ ਹੋਵੇ, ਤੇ ਫਿਰ ਖਿਮਾ ਕਰਨਾ, ਦਾਲ ਵੱਖਰੀ ਤੇ ਪਾਣੀ ਵੱਖਰਾ ਹੀ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤੇ ਉਹ ਪਾਣੀ ਕਹਿੰਦਾ ਘੁੱਟਾਂ ਹੀ ਭਰ ਲੈ ਮੇਰੀਆਂ ਤਾਂ। ਫਿਰ ਦਾਲ ਕਹਿੰਦੀ ਹੁਣ ਚਮਚਿਆਂ ਨਾਲ ਖਾ ਲੈ ਹੇਠਾਂ ਜਿਹੜੀ ਟਿੱਕੀ ਹੋਈ ਹੈ। ਇਹ ਮੈਂ ਤਾਂ ਬੇਨਤੀ ਕਰਦਾ ਵੀ ਦੁਨੀਆਂ ਦਾ ਛੋਟੇ ਤੋਂ ਛੋਟਾ ਸਕਿੱਲ ਸਿੱਖਣ ਵਾਸਤੇ ਵੀ ਕਿਸੇ ਉਸਤਾਦ ਦੀ ਲੋੜ ਹੈ। ਤੇ ਜਿਹੜਾ ਦੁਨੀਆਂ ਦਾ ਸਭ ਤੋਂ ਮਹਾਨ ਕੰਮ ਹੈ ਜਿਹਨੇ ਮਨੁੱਖਾ ਜ਼ਿੰਦਗੀ ਸਾਡੀ ਸਫਲੀ ਕਰਨੀ ਹੈ, ਤੇ ਗੁਰੂ ਪਿਆਰਿਓ ਉਹ ਗੁਰੂ ਕੀ ਬਾਣੀ ਉਹਨੂੰ ਅਸੀਂ ਇੰਨਾ ਆਮ ਸਮਝ ਲਿਆ ਵੀ ਕੋਈ ਨਹੀਂ ਅਖਬਾਰ ਵੀ ਪੜ੍ਹ ਹੀ ਲਈਦਾ, ਉਹੀ ਪੰਜਾਬੀ ਆ ਉਹੀ ਅੱਖਰ ਨੇ, ਗੁਰਬਾਣੀ ਵੀ ਪੜ੍ਹ ਲਾਂਗੇ, ਕਿਹੜੀ ਔਖੀ ਗੱਲ ਹੈ। ਤੇ ਆਹ ਪਾਠ ਬੋਧ ਸਮਾਗਮ ਜਿਹੜਾ ਇਸ ਸਥਾਨ ਤੇ ਹੋ ਰਿਹਾ, ਅੱਜ ਦਾ ਵਿਸ਼ਾ ਹੀ ਮੈਂ ਇਸ ਕਰਕੇ ਲਿਆ, ਇਹ ਬਹੁਤ ਵੱਡਾ ਕਾਰਜ ਹੈ। ਪਹਿਲਾਂ ਤਾਂ ਇਹ ਮੌਕੇ ਨਹੀਂ ਸਾਨੂੰ ਸੌਖੇ ਮਿਲਦੇ। ਜੇ ਕਿਸੇ ਉਸਤਾਦ ਕੋਲ ਤੁਸੀਂ ਸੰਥਿਆ ਕਰਨੀ ਹੈ, ਕਲਾਸ ਟਾਈਮ ਮੁਕਰਰ ਕਰਨਾ ਪਵੇਗਾ, ਤੇ ਫਿਰ ਉਹ ਇੰਨੀ ਜ਼ਿਆਦਾ ਨਹੀਂ ਹੋ ਸਕਦੀ। ਭਾਈ ਸੁਖਜਿੰਦਰ ਸਿੰਘ ਉਹਨਾਂ ਨੂੰ ਪਤਾ ਵੀ ਅਸੀਂ ਹਫ਼ਤੇ ਵਿੱਚ ਕੇਵਲ 5 ਅੰਗ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਥਿਆ ਕਰਵਾਉਂਦੇ ਹਾਂ, ਸਿਰਫ 5 ਅੰਗ। 7 ਸਾਲ ਹੋ ਗਏ ਨੇ ਇਹ ਸੰਥਿਆ ਚੱਲਦੀ ਨੂੰ, ਕਿਉਂਕਿ ਹਫ਼ਤੇ 'ਚ ਇੱਕੋ ਹੀ ਦਿਨ ਹੈ ਸਾਡੇ ਕੋਲ, ਤੇ 7 ਸਾਲ ਦੇ ਵਿੱਚ ਜਾ ਕੇ ਹੁਣ ਕਿਤੇ ਜਾ ਕੇ ਸਤੰਬਰ ਵਿੱਚ ਇਹਨੇ ਸੰਪੂਰਨ ਹੋਣਾ। ਤੇ ਇੰਨਾ ਵੱਡਾ ਕਾਰਜ ਹੈ ਇਹ ਜਿਹੜਾ ਪਾਠ ਬੋਧ ਸਪੈਸ਼ਲ ਸਮਾਗਮ ਹੋ ਗਿਆ ਨਾ, ਇਹ 40 ਦਿਨ ਦੇ ਵਿੱਚ ਤੁਹਾਨੂੰ ਪੂਰੀ ਸੰਥਿਆ ਦਾ ਮੌਕਾ ਮਿਲ ਜਾਣਾ ਹੈ। ਇਹ ਮੌਕਾ ਖੁੰਝਾਇਓ ਨਾ, ਜਿਹੜਾ ਜੌਬ ਤੋਂ ਛੁੱਟੀ ਕਰਕੇ ਵੀ ਕਰ ਸਕਦਾ ਕਰੇ, ਜਿਹੜਾ ਆਪਣਾ ਜੌਬ ਟਾਈਮ ਚੇਂਜ ਕਰ ਸਕਦਾ ਉਹ ਚੇਂਜ ਕਰਕੇ ਕਰੇ, ਕੁਝ ਵੀ ਕਰੋ ਗੁਰੂ ਕੇ ਪਿਆਰਿਓ, ਇਹ ਮੌਕਾ ਬਹੁਤ ਵਧੀਆ ਮਿਲਿਆ ਤੇ ਜ਼ਰੂਰ ਇਹਦਾ ਲਾਹਾ ਪ੍ਰਾਪਤ ਕਰੋ। 6ਵੇਂ ਪਾਤਸ਼ਾਹ ਨੇ ਇੱਕ ਬਚਨ ਕਿਹਾ ਇਤਿਹਾਸ ਦੇ ਰਾਹੀਂ, ਕਹਿੰਦੇ ਸਿੱਖੋ ਸੁਣੋ ਸਿੱਖ ਇਹ ਮੇਰੀ, ਗੁਰਸਿੱਖੋ ਮੇਰੀ ਸਿੱਖਿਆ ਨੂੰ ਧਿਆਨ ਨਾਲ ਸੁਣੋ। ਬੜੀ ਜ਼ਰੂਰੀ ਗੱਲ ਮੈਂ ਤੁਹਾਨੂੰ ਕਹਿ ਰਿਹਾ। ਸਿੱਖਿਆ ਕੀ ਹੈ? ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਗੁਰੂ ਕੀ ਬਾਣੀ ਜਿਹੜੀ ਹੈ ਨਾ ਉਹਦਾ ਪਾਠ ਸ਼ੁੱਧ ਕਰਿਆ ਕਰੋ, ਵੇਸਲੇ ਹੋ ਕੇ ਨਾ ਕਰਿਆ ਕਰੋ। ਅਗਰ ਸ਼ੁੱਧ ਪਾਠ ਕਰੋਗੇ, ਅਗਲੀਆਂ ਪੰਕਤੀਆਂ ਵਿੱਚ ਆਖਿਆ ਕਹਿੰਦੇ ਪੜ੍ਹੈ ਮਹਾਤਮ ਲਹਿ ਵਸਾਲਾ, ਜਿਹੜਾ ਸ਼ੁੱਧ ਪੜ੍ਹੇਗਾ ਉਹਨੂੰ ਬਹੁਤ ਵੱਡਾ ਫਲ ਪ੍ਰਾਪਤ ਹੋਵੇਗਾ। ਤੇ ਫਲ ਕੀ ਪ੍ਰਾਪਤ ਹੋਵੇਗਾ? ਕਹਿੰਦੇ ਹਾਲਤ ਪਲਤ। ਹਾਲਤ ਦਾ ਅਰਥ ਹੈ ਆਹ ਦੁਨੀਆ, ਪਲਤ ਦਾ ਅਰਥ ਹੈ ਪਰਲੋਕ। ਸੁਖਮਨੀ ਸਾਹਿਬ ਵਿੱਚ ਤੁਸੀਂ ਪੜ੍ਹੇ ਨਾ ਇਹ ਸ਼ਬਦ, ਹਾਲਤ ਪਲਤ ਦੋਹੇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਧਾਰ। ਉਹੀ ਹਾਲਤ ਪਲਤ, ਕਹਿੰਦੇ ਹਾਲਤ ਪਲਤ ਮਹਿ, ਇਸ ਲੋਕ ਵਿੱਚ ਪਰਲੋਕ ਵਿੱਚ ਹੋਏ ਨਿਹਾਲਾ ਉਹ ਨਿਹਾਲ ਹੋ ਜਾਵੇਗਾ। ਕਹੀਏ ਵੀ ਉਹਦਾ ਜੀਵਨ ਨਿਹਾਲ ਹੋਵੇਗਾ, ਉਹਦੀਆਂ ਸਾਰੀਆਂ ਵਾਸ਼ਨਾਵਾਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਇੰਨੀ ਕੁ ਤ੍ਰਿਪਤੀ ਇੰਨਾ ਕੁ ਆਨੰਦ ਨਾਲ ਹਿਰਦਾ ਭਰ ਜਾਵੇਗਾ, ਕੇਵਲ ਆਨੰਦ ਹੀ ਵਰਤੇਗਾ, ਬਾਕੀ ਸਭ ਕੁਝ ਭੁੱਲ ਜਾਵੇਗਾ। ਇਸ ਲਈ ਗੁਰੂ ਪਿਆਰਿਓ ਇਹ ਮੌਕਾ ਕਿਤੇ ਭੁਲਾ ਨਾ ਦਿਓ, ਖੁੰਝ ਨਾ ਜਾਵੇ, ਜ਼ਰੂਰ ਲਾਹੇ ਪ੍ਰਾਪਤ ਕਰੋ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਹ ਮੌਕਾ ਸਾਨੂੰ ਬਖਸ਼ਿਆ। ਮੈਂ ਫਿਰ ਯਾਦ ਕਰਵਾ ਦਿਆਂ, ਵੱਡੀ ਮਹਾਨਤਾ ਹੈ ਅੱਖਰਾਂ ਦੀ। ਅੱਖਰੀ ਨਾਵ ਅੱਖਰੀ ਸਲਾਹਾ, ਅੱਖਰੀ ਗਿਆਨ ਗੀਤ ਗੁਣਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਬਖਾਣ। ਸੋ ਪਰਸੋਂ ਮੈਂ ਬੇਨਤੀ ਕਰੀ ਸੀ 3 ਬਾਣੀਆਂ, ਇੱਕ ਤਾਂ ਪੱਟੀ ਦਾ ਮੈਂ ਜ਼ਿਕਰ ਕਰ ਦਿੱਤਾ, ਸੱਸਾ ਸੋਏ ਸ੍ਰਿਸ਼ਟ ਜਨ ਸਾਜੀ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਅੱਖਰੀ ਗਿਆਨ ਦਿੱਤਾ। ਫਿਰ ਗੌੜੀ ਰਾਗ ਦੇ ਅੰਦਰ 250 ਅੰਗ ਦੇ ਉੱਤੇ 5ਵੇਂ ਪਾਤਸ਼ਾਹ ਦੀ ਉਚਾਰਨ ਕੀਤੀ 52 ਅੱਖਰੀ, ਜਿਹੜੀ 262 ਅੰਗ ਤੇ ਜਾ ਕੇ ਸੁਖਮਨੀ ਸਾਹਿਬ ਦੇ ਅੱਗੇ ਜਾ ਕੇ ਸਮਾਪਤ ਹੁੰਦੀ ਹੈ। ਤੇ 52 ਅੱਖਰੀ ਜਾਣੀ ਕਿ 52 ਅੱਖਰਾਂ ਦਾ ਗਿਆਨ ਉਚਾਰਨ ਅਰਥ ਬੋਧ ਉਸ ਬਾਣੀ ਵਿੱਚ ਦਿੱਤਾ। 1 52 ਅੱਖਰੀ ਭਗਤ ਕਬੀਰ ਜੀ ਨੇ ਉਚਾਰਨ ਕੀਤੀ ਹੈ, ਤੇ ਉਹਨਾਂ ਨੇ ਵੀ ਅੱਖਰੀ ਗਿਆਨ ਸਾਡੀ ਝੋਲੀ ਪਾਇਆ। ਤੇ ਇਹ ਮਹਾਨ ਦਾਤ ਨੂੰ, ਮਹਾਨ ਖਜ਼ਾਨਿਆਂ ਨੂੰ ਗੁਰੂ ਪਿਆਰਿਓ ਸਾਡੇ ਜਿਹੜੇ ਘਰ ਵਿੱਚ ਗੁਰੂ ਨੇ ਬਖਸ਼ਿਸ਼ ਕੀਤੇ ਨੇ, ਇਹਨਾਂ ਨੂੰ ਮਾਣੀਏ, ਇਹਨਾਂ ਦਾ ਲਾਹਾ ਪ੍ਰਾਪਤ ਕਰੀਏ। ਉਮੀਦ ਹੈ ਇਹ ਬੇਨਤੀਆਂ ਆਪ ਜੀ ਪ੍ਰਵਾਨ ਕਰੋਗੇ। ਭਾਈ ਕੱਲ੍ਹ ਨੂੰ ਸ਼ਾਮ ਨੂੰ ਪਾਠ ਬੋਧ ਆਰੰਭ ਹੋ ਜਾਣੇ ਨੇ, ਅਤੇ ਜਿੰਨਾ ਵੀ ਲਾਹਾ ਤੁਸੀਂ ਲੈ ਸਕੋ, ਜਿਹੜੇ ਔਨਲਾਈਨ ਸੁਣਦੇ ਨੇ ਭਾਵੇਂ ਉਹ USA ਵਿੱਚ ਬੈਠੇ ਹੋਣ, ਦੂਜੀਆਂ ਸਟੇਟਾਂ ਵਿੱਚ, ਦੂਜੇ ਸ਼ਹਿਰਾਂ ਵਿੱਚ ਬੈਠੇ ਹੋਣ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆਪਣੇ ਘਰ ਵਿੱਚ ਹੀ ਪੋਥੀ ਪ੍ਰਕਾਸ਼ ਕਰੋ, ਪ੍ਰਕਾਸ਼ ਕਰਕੇ ਔਨਲਾਈਨ ਬੈਠ ਜਾਓ, TV ਦੇ ਅੱਗੇ ਭਾਵੇਂ ਕਰ ਲਓ ਪ੍ਰਬੰਧ, ਭਾਵੇਂ ਕਿਸੇ ਕਮਰੇ ਵਿੱਚ ਕਰ ਲਓ, ਫੋਨ ਰਾਹੀਂ ਕਰ ਲਓ, ਉੱਥੇ

0: ਕੀ ਫਤਿਹ। ਗੁਰੂ ਪਿਆਰੇ ਸਾਧ ਜੀ ਆਪ ਜੀ ਨੂੰ ਕਥਾ ਵਿਚਾਰ ਨਾਲ ਜੋੜ ਰਹੇ ਸਨ। ਅਤਿ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ, ਜਿਨ੍ਹਾਂ ਨੇ ਪਾਠ ਹੋ ਸਮਾਗਮ ਦੇ ਸੰਬੰਧ ਵਿੱਚ ਆਪ ਜੀ ਨੂੰ ਬਹੁਤ ਹੀ ਵਿਸਤਾਰ ਦੇ ਨਾਲ ਸਮਝਾਇਆ। ਬਾਬਾ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਜੁਲਾਈ ਦੇ ਮਹੀਨੇ ਦੀ ਕਥਾ ਦੀਆਂ ਹਾਜ਼ਰੀਆਂ ਬਾਬਾ ਜੀ ਭਰਨਗੇ ਜ਼ਰੂਰ। ਆਪ ਜੀ ਨੇ ਸ਼ਾਮ ਨੂੰ ਵੀ ਪਾਠ ਹੋ ਸਮਾਗਮ 'ਤੇ ਹਾਜ਼ਰੀਆਂ ਭਰਨਗੇ ਜ਼ਰੂਰ। ਆਪ ਜੀ ਨੇ ਲਾਹਾ ਲੈਣਾ। ਹੁਣ 2 ਮਿੰਟ ਵਾਸਤੇ ਮੈਂ ਬੇਨਤੀ ਕਰਦਾ ਸਰਦਾਰ ਜੀ ਸੁਵੀਰ ਸਿੰਘ ਜੀ ਰੇਹਲੋਣਾ ਨੂੰ, ਜੋ ਆਪ ਜੀ ਨੂੰ ਬੱਸਾਂ ਦੀ ਅਪਡੇਟ ਦੱਸਣ ਜਾ ਰਹੇ ਹਨ। ਸਿਰਫ 2 ਮਿੰਟ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਰਾ ਮਿਰਜ ਮੇ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਅਲੱਗ ਹੈ ਮੇਰਾ। ਦਸਾਂ ਪਾਤਸ਼ਾਹੀਆਂ ਦੇ ਸਰੂਪ ਪ੍ਰਤੱਖ ਸਤਿਗੁਰੂ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਗੁਰੂ ਖਾਲਸਾ ਗੁਰੂ ਸੌਰੀ ਸਾਹਿਬ ਸੰਗਤ ਜੀ, ਕਲਗੀਧਰ ਪਾਤਸ਼ਾਹ ਦੀ ਬਖਸ਼ਵੀ ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਅਪ੍ਰੈਲ ਦੇ ਵਿੱਚ ਸਾਈਨ ਕਰਾਏ ਸਨ, ਜਿਹੜੇ ਰੂਟ ਚੇਂਜ ਹੋ ਰਹੇ ਹਨ 60 ਤੇ 61, ਉਹ ਸਤਿਗੁਰਾਂ ਨੇ ਮਿਹਰ ਕੀਤੀ ਹੈ ਆਪਣੀ। ਪਹਿਲਾਂ ਕਹਿੰਦੇ ਸੀ ਵੀ 60 ਕੈਂਸਲ ਹੋ ਜਾਣੀ, ਉਹ ਕੈਂਸਲ ਨਹੀਂ ਹੋਣੀ, 60 ਵੀ ਰਹਿ ਗਈ। ਅਤੇ ਇਹਨਾਂ ਦੀ 60 ਤੇ 61 ਦੀ ਹੁਣ ਅੱਧੇ ਘੰਟੇ ਦੀ ਸਰਵਿਸ ਸੀ, ਉਹ 20 ਮਿੰਟ ਦੀ ਸਰਵਿਸ ਹੋਣ ਜਾ ਰਹੀ ਹੈ। ਅਤੇ ਇਹ ਸਤੰਬਰ ਦੇ ਪਹਿਲੇ ਵੀਕ ਤੋਂ ਇਹ ਸਰਵਿਸ ਸ਼ੁਰੂ ਹੋ ਰਹੀ ਹੈ। 19 ਤਰੀਕ ਨੂੰ ਇੱਥੇ ਟ੍ਰਾਂਜਿਟ ਵੱਲੋਂ ਜਿਹੜੇ ਮੇਨ ਬੰਦੇ ਨੇ ਉਹਨਾਂ ਨੇ ਆਉਣਾ ਹੈ। ਤੁਸੀਂ ਕੋਈ ਵੀ ਆਪਣੇ ਕੁਐਸਚਨ ਆਨਸਰ ਨੇ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ। ਅਤੇ ਜਿਹੜੀਆਂ ਦੋਨੇ 60 ਸੈਲ ਟਾਊਨ ਤੱਕ ਜਾਊਗੀ, ਉੱਥੋਂ ਵਾਪਸ ਉਹਨੇ 85 ਵਾਲੇ ਰੂਟ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਦੀ ਜਾਣਾ। ਅਤੇ 61 ਨੇ ਵੀ ਦੋਨੋਂ ਪਾਸੇ ਦੀ ਜਾਣਾ। ਅਤੇ ਮੰਡੇ ਟੂ ਫਰਾਈਡੇ ਜਿਹੜੀ ਹੈਗੀ ਉਹ 12 ਮਿੰਟ ਦੀ ਸਰਵਿਸ ਹੋਏਗੀ। ਅਤੇ ਬਾਕੀ ਸਾਰੇ ਟਾਈਮ ਦੇ ਵਿੱਚ ਅੱਧੇ ਘੰਟੇ ਦੀ ਬਜਾਏ ਹੁਣ 20 ਮਿੰਟ ਦੀ ਸਰਵਿਸ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਨ ਮਨ ਕਰਕੇ ਆਪਣੇ ਸਾਈਨ ਕੀਤੇ ਸੀ ਔਨਲਾਈਨ ਕਿਊ ਕੋਡ ਦੇ ਥਰੂ, ਜਿਹੜੀ ਆਪਾਂ ਨੇ ਫੀਡਬੈਕ ਦਿੱਤੀ ਸੀ। ਦਾਸ ਵੱਲੋਂ ਕੋਈ ਸੇਵਾ ਕਰਦੇ ਹੋਏ ਕਿਸੇ ਨੂੰ ਵੱਧ ਘੱਟ ਗਲਤ ਬੋਲਿਆ ਹੋਵੇ, ਗਲਤੀਆਂ ਭੁੱਲਾਂ ਜੋ ਕੋਈ ਮਾਫ਼ੀ ਦੇਣੀ, ਸਤਿਗੁਰ ਬਖਸ਼ਯੋਗ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ ਸਨ ਭਾਈ ਜਸਵੀਰ ਸਿੰਘ ਜੀ ਰੇਹਲ, ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਸਿਟੀ ਬੱਸਾਂ ਦੇ ਵਿੱਚ ਆਪਦੇ ਲਈ ਬਹੁਤ ਵੱਡਾ ਕੰਮ ਕੀਤਾ ਹੈ। ਆਪ ਜੀ ਦਾ ਬਹੁਤ ਵੱਡਾ ਧੰਨਵਾਦ। ਸੰਗਤ ਜੀ, ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਆਪ ਜੀ ਨੂੰ ਇਤਿਹਾਸ ਅਤੇ ਢਾਡੀ ਵਾਰਾਂ ਸਰਵਣ ਕਰਾਉਣ ਜਾ ਰਹੇ ਹਨ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਪਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜੋ ਸ਼ੀਲਾ ਢਾਡੀ ਜਥਾ, ਉਹ ਸੰਗਤ ਜੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ। ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ, ਬਾਰੇ ਜੱਗ ਤੋਂ ਅਜੀਤ ਜੁਝਾਰ ਕਿੰਨੇ। ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ। ਅਜੀਤ ਬਾਲ ਤੋਂ ਕਦੇ ਨੀ ਗਹਿਣ ਹੋਣੇ, ਤੇਰੇ ਪਾਰਸ ਤੇ ਪਰਪਕਾਰ ਕਿੰਨੇ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਮੈਂ ਹਰੇਕ ਵਾਰ ਸਟੇਜ ਤੇ ਬੇਨਤੀ ਜ਼ਰੂਰ ਕਰਦਾ ਹੁੰਦਾ ਵੀ ਫਤਿਹ ਨਾ ਇਹ ਬੁਲਾਉਣ ਵਾਲਿਆਂ ਦੀ ਹੈ ਤੇ ਨਾ ਸੁਣਾਉਣ ਵਾਲਿਆਂ ਦੀ, ਨਾ ਮੇਰੀ ਆ ਫਤਿਹ ਨਾ ਤੁਹਾਡੀ ਆ। ਇਹ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਅਕਾਲ ਦੀ ਹੈ, ਨਿਰੰਕਾਰ ਦੀ ਹੈ। ਬਾਜਾਂ ਵਾਲੇ ਪਾਤਸ਼ਾਹ ਨੇ ਭਗਾਣੀ ਦੀ ਜੰਗ ਤੋਂ ਬਾਅਦ ਕਿਹਾ ਸੀ, ਸਿੰਘੋ ਮੇਰੇ ਨਾਂ ਦੀਆਂ ਜੈ ਜੈਕਾਰਾਂ ਨਹੀਂ, ਅਕਾਲ ਦੇ ਨਾਮ ਦੀਆਂ, ਕਿਉਂਕਿ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਉਹਦੀ ਹੈ। ਦੋ ਵਾਰੀ ਬੰਦਾ ਵਾਹਿਗੁਰੂ ਸੁਣਦਾ ਤੇ ਦੋ ਵਾਰੀ ਕਹਿ ਲੈਂਦਾ ਰਸਨਾ ਦੇ ਵਿੱਚੋਂ। ਮੈਂ ਬੇਨਤੀ ਕਰਦਾ ਹੁਣ ਜਦੋਂ ਫੋਨ ਸੁਣਦੇ ਹੈਲੋ ਹਾਓ ਛੱਡੋ, ਉਦੋਂ ਵੀ ਫਤਿਹ ਬੁਲਾਇਆ ਕਰੋ। ਦੋ ਤਿੰਨ ਦਿਨ ਸੰਗ ਲੱਗੂ, ਮੁੜ ਕੇ ਪੈ ਜਾਣੀ ਆਦਤ ਇਹ, ਕਿਉਂਕਿ ਮਾੜੀ ਆਦਤ ਜਦੋਂ ਮਰਜ਼ੀ ਪਾਲ ਗਏ, ਚੰਗੀ ਪਾਉਣ ਲੱਗਿਆ ਹੀ ਗਰੇਜ ਕਰਦਾ ਬੰਦਾ। ਅਕਾਲ ਪੁਰਖ ਦਾ ਨਾਂ ਜੇ 20 ਬੰਦਿਆਂ ਨੂੰ 50 ਨੂੰ ਦਿਹਾੜੀ ਚ ਫਤਿਹ ਬਣਾਤੀ ਤੇ 100-200 ਵਾਰੀ ਤਾਂ ਹੀ ਬੰਦਾ ਵਾਹਿਗੁਰੂ ਕਹਿ ਲੈਂਦਾ, ਸੁਣ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਇਹ ਬਖਸ਼ੀ ਹੋਈ ਫਤਿਹ, ਕਿਉਂਕਿ ਜਿਹਦੀ ਬੁੱਲ ਵਿੱਚ ਫਤਿਹ ਉਹਦੀ ਕੁੱਲ ਵਿੱਚ ਫਤਿਹ, ਜਿਹਦੀ ਮੂੰਹ ਵਿੱਚ ਫਤਿਹ ਉਹਦੀ ਜੂਹ ਵਿੱਚ ਫਤਿਹ, ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
1: ਫਤਿਹ।
0: ਅੱਜ ਆਪਾਂ ਮਹਾਨ ਸਿੱਖ ਪੰਥ ਦੀ ਸ਼ਾਨ ਅਕਾਲ ਤਖ਼ਤ ਸਾਹਿਬ ਦਾ ਸਾਜਨਾ ਦਿਵਸ ਵੀ ਮਨਾ ਰਹੇ ਹਾਂ, ਅਤੇ ਨਾਲ ਹੀ ਆਪਾਂ ਨਕੋਦਰ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਤਾਜ਼ਾ ਕਰ ਰਹੇ ਹਾਂ, ਤੇ ਨਾਲ ਹੀ ਸਰਦਾਰ ਗੁਰਦੇਵ ਸਿੰਘ ਜੀ ਦੇਬੂ, ਉਹਨਾਂ ਦੀ ਯਾਦ ਨੂੰ, ਯੋਧਿਆਂ ਦੀਆਂ ਲਸਾਨੀ ਸ਼ਹਾਦਤਾਂ ਨੂੰ, ਉਹਨਾਂ ਦੇ ਕਾਰਨਾਮਿਆਂ ਨੂੰ, ਪੰਥ ਤੋਂ ਕੌਮ ਤੋਂ ਕਿਵੇਂ ਕੁਰਬਾਨ ਹੋਏ ਚੇਤੇ ਕਰ ਰਹੇ ਹਾਂ ਆਪਾਂ, ਕਿਉਂਕਿ ਸਾਡਾ ਕੰਮ ਆ ਜਿਹੜਾ ਆਪਦੇ ਯੋਧਿਆਂ ਨੂੰ ਚੇਤੇ ਰੱਖਣਾ, ਗੁਰੂ ਸਾਹਿਬਾਨਾਂ ਨੂੰ ਚੇਤੇ ਰੱਖਣਾ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਬਿਨਾਂ ਬਾਗ ਦੇ ਮਾਲੀ ਨਹੀਂ, ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ, ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ। ਬਾਜ ਪਾਣੀਆਂ ਫਸਲ ਹੋ ਗੁੱਲ ਜਾਵੇ, ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ, ਤੇਲ ਮੁੱਕਿਆਂ ਦੀਵਾ ਉਹ ਠੱਲ ਜਾਵੇ, ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਮਾਰਿਆ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਝਖੜ ਜਹਾਨ ਦਾ ਕੁੱਲ ਜਾਵੇ, ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਦੋਂ ਅਸੀਂ ਗੁਰੂ ਸਾਹਿਬਾਂ ਨੂੰ, ਗੁਰੂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਨੂੰ, ਜਦੋਂ ਅਸੀਂ ਗੁਰ ਇਤਿਹਾਸ ਨੂੰ, ਜਦੋਂ ਅਸੀਂ ਸੂਰਮਿਆਂ ਨੂੰ, ਯੋਧਿਆਂ ਨੂੰ, ਭਗਤਾਂ ਨੂੰ ਭੁੱਲ ਜਾਵਾਂਗੇ ਤੇ ਉਹਨਾਂ ਦੀਆਂ ਯਾਦਾਂ ਮਨਾਉਣੀਆਂ ਹਟ ਜਾਵਾਂਗੇ, ਫਿਰ ਕਿਸੇ ਤਲਵਾਰ ਦੀ, ਕਿਸੇ ਗੋਲੀ ਦੀ, ਕਿਸੇ ਟੈਂਕਾਂ ਤੋਪਾਂ ਦੀ ਲੋੜ ਨਹੀਂ ਪੈਂਦੀ, ਫਿਰ ਕੌਮ ਆਪ ਹੀ ਮਿਟ ਜਾਂਦੀ। ਪਰ ਇਹ ਕੌਮ ਐਸੀ ਆ, ਸਿੱਖ ਕੌਮ, ਇਹ ਨਾ ਮਿਟਣ ਵਾਲੀ, ਇਹ ਵੀ ਇਹੋ ਜਿਹਾ ਭੇਜਿਆ ਮਹਾਰਾਜ ਨੇ। ਮਹਾਰਾਜ ਕਹਿੰਦੇ ਗੁਰਬਾਣੀ ਚ, ਕਹਿੰਦੇ ਅਬਨਾਸੀ, ਅਬਨਾਸੀ ਹੁੰਦਾ ਜਿਹਨੇ ਨਾਮ, ਜਿਹਨੇ ਨਾਸ ਨਹੀਂ ਹੋਣਾ ਦੁਨੀਆਂ ਤੋਂ। ਅਬਨਾਸੀ ਜੀਣ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ। ਇੱਕ ਤਾਂ ਪਹਿਲਾ ਨੰਬਰ ਅਬਨਾਸੀ ਰੱਬ ਦਾ ਨਾਂ ਹੈ, ਪਰਮੇਸ਼ਰ ਦਾ ਨਾਂ, ਇਹ ਨਹੀਂ ਮਿਟਣਾ। ਤੇ ਦੂਜੇ ਨੰਬਰ ਤੇ ਅਬਨਾਸੀ ਖਾਲਸਾ ਪੰਥ ਆ, ਇਹ ਪ੍ਰਗਟ ਹੋਇਆ, ਕਿਉਂਕਿ ਜਿਹੜਾ ਜੰਮਦਾ ਮਿਟਦਾ ਉਹ ਹੁੰਦਾ, ਜਿਹੜਾ ਪ੍ਰਗਟ ਹੋਇਆ ਹੋਵੇ ਉਹ ਨਹੀਂ ਕਦੇ ਮਿਟਦਾ। ਆਪਾਂ ਪੜ੍ਹਦੇ ਨਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣਾ ਹੋਆ। ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਆਪਾਂ ਪੜ੍ਹਦੇ ਹਾਂ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪ੍ਰਗਟ ਹੋਏ, ਰੱਬ ਪ੍ਰਗਟ ਹੋਇਆ, ਗੁਰੂ ਨਾਨਕ ਸਾਹਿਬ ਦਸ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਫੌਜ, ਇਹ ਪ੍ਰਗਟ ਹੈ, ਮਿਟਣੀ ਨੀ। ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੋ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹਦਾ ਮਤਲਬ ਇਹ ਨੀ ਗਾ ਵੀ ਜੇ ਪ੍ਰਗਟ ਹੈ ਮਿਟਣੀ ਨੀ, ਤੇ ਇਹਦਾ ਮਤਲਬ ਇਹ ਨਾ ਵੀ ਅਸੀਂ ਇਹ ਫਲਵਾੜੀ ਦਾ, ਇਹ ਖੇਤੀ ਦਾ, ਇਹ ਵਾੜੀ ਦਾ ਖਿਆਲ ਹੀ ਨਾ ਕਰੀਏ। ਅਸੀਂ ਫੁੱਲ ਹਾਂ ਇਸ ਬਾਗ ਦੇ, ਤੇ ਜਿਹੜੇ ਬਾਗ ਦੇ ਬੂਟਿਆਂ ਨੂੰ ਪਾਣੀ ਨਹੀਂ ਪਾਉਣਾ ਪਿਆ, ਖੂਨ ਪਾਉਣਾ ਪਿਆ ਇਹਨਾਂ ਬੂਟਿਆਂ ਨੂੰ। ਖੂਨ ਦੇ ਨਾਲ ਲਹਿਰਾਉਣ ਲਾਇਆ ਇਹ ਬੂਟੇ ਨੂੰ, ਇਹ ਜਿਹੜਾ ਸਿੱਖੀ ਦਾ ਬੂਟਾ। ਇਹ ਬਾਜਾਂ ਵਾਲੇ ਪਾਤਸ਼ਾਹ ਨੇ 9 ਸਾਲ ਦੀ ਉਮਰ ਪਿਤਾ ਨੂੰ ਦਿੱਲੀ ਤੋਰ ਦਿੱਤਾ, ਔਰੰਗਜ਼ੇਬ ਦੇ ਉੱਤੇ ਪਹਿਲਾ ਹੱਲਾ ਬੋਲ ਦਿੱਤਾ, ਤਿਲਕ ਜੰਜੂ ਦੀ ਖਾਤਰ ਵਗਿਆ ਖੂਨ ਦਿੱਤਾਰੇ ਦਾ, ਕਿਹੜਾ ਕਾਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ। ਲਾੜੀ ਮੌਤ ਵਿਆਹੁਣ ਲਈ ਹੱਥੀ ਗਾਨੇ ਬੰਨ ਦਿੱਤੇ, ਅਜੀਤ ਸਿੰਘ ਨੇ ਬੈਰੀ ਛੱਲੀਆਂ ਵਾਂਗੂ ਭੰਨ ਦਿੱਤੇ, ਜੁਝਾਰ ਸਿੰਘ ਵੀ ਆਗਿਆ ਮੰਗਦਾ ਮਿੱਤਰ ਪਿਆਰੇ ਦਾ, ਆ ਕਿਹੜਾ ਕਾਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ। ਜੋਰਾਵਰ ਤੇ ਫਤਿਹ ਸਿੰਘ ਕਰ ਗਏ ਕੁਰਬਾਨੀ ਨੂੰ, ਆ ਵਿੱਚ ਸਰਹੰਦ ਦੀਆਂ ਨੀਹਾਂ, ਵਿਆਹ ਗਏ ਮੌਤ ਦਬਾਨੀ ਨੂੰ, ਧਰਤੀ ਅੰਬਰ ਕੰਬਿਆ ਉਤੋਂ ਕਹਿਰ ਸੀ ਪਾਲੇ ਦਾ, ਕਿਹੜਾ ਕਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ। ਮਾਂ ਗੁਜਰੀ ਜੀ ਠੰਡੇ ਬੁਰਜੀ ਸਵਰਗ ਸੁਧਾਰ ਗਏ, ਕਲਗੀ ਧਰ ਪਰਿਵਾਰ ਆਪਣਾ ਜੱਗ ਤੋਂ ਵਾਰ ਗਏ, ਪ੍ਰਿਤਪਾਲ ਵੀ ਲਿਖ ਨਹੀਂ ਸਕਦਾ ਜਸ ਉਸ ਦੀਨ ਦਿਆਲੇ ਦਾ, ਕਿਹੜਾ ਕਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ। ਆਓ ਇਹ ਸਿੰਘ ਮੁਕਾਇਆ, ਇਹ ਕਦੇ ਵੀ ਨਹੀਂ ਮੁੱਕਣੇ। ਪਹਿਲਾਂ ਮੁਗਲ ਸਰਕਾਰਾਂ ਨੇ ਜ਼ੋਰ ਲਾਏ, ਫਿਰ ਭਾਰਤ ਦੀਆਂ ਹਕੂਮਤਾਂ ਨੇ ਜ਼ੋਰ ਲਾਏ, ਇਹ ਬਾਜਾਂ ਵਾਲੇ ਪਾਤਸ਼ਾਹ ਦਾ ਸਜਾਇਆ ਹੋਇਆ ਸੂਰਮਾ। ਜਦੋਂ ਜਦੋਂ ਕੌਮ ਨੂੰ, ਜਦੋਂ ਜਦੋਂ ਪੰਥ ਨੂੰ ਲੋੜ ਪੈਂਦੀ ਹੈ, ਇਹ ਛਾਲਾ ਮਾਰ ਕੇ ਮੈਦਾਨ ਚ ਨਿਤਰੇ ਆਉਂਦੇ ਆ। ਉਹ ਸਿੰਘ ਮੁਕਾਇਆ ਕਦੇ ਨਹੀਂ ਮੁੱਕਦਾ।

ਮੁਕਦੇ ਇਹ ਸਿੰਘ ਬਾਜਾਂ ਵਾਲੇ ਦੇ, ਇਹ ਪੂਰਾ ਵਰਲਡ ਜਾਣਦਾ, ਪੂਰੀ ਕੌਮ ਜਾਣਦੀ, ਪੂਰੀ ਦੁਨੀਆਂ ਜਾਣਦੀ ਹੈ ਵੀ ਇਹ ਕੌਮ ਮਕਾਇਆ ਉਦੋਂ ਨੀ ਮੁੱਕੀ ਜਦੋਂ ਲੱਭ ਲੱਭ ਕੇ ਨਾ ਸਿਰਾਂ ਦੇ ਮੁੱਲ ਪੈਂਦੇ ਸੀ, ਜਦੋਂ ਟਕਾ ਟਕਾ ਸੂਝੇ ਲੱਭਦੇ ਫਿਰਦੇ ਸੀ, ਗਦਾਰ ਲੱਭਦੇ ਫਿਰਦੇ ਸੀ ਜਦੋਂ ਸਾਨੂੰ, ਜਦੋਂ ਟਾਵਾਂ ਟਾਵਾਂ ਸਿੱਖ ਪੰਜਾਬ ਦੀ ਧਰਤੀ ਤੇ ਨਜ਼ਰ ਆਉਂਦਾ ਸੀ, ਜਦੋਂ ਸਿੰਘ ਜੰਗਲਾਂ ਬੇਲਿਆਂ ਵਿੱਚ ਚਲੇ ਗਏ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਵੀ ਸੂਰਮਿਆਂ ਨੇ ਧਰਮ ਨਹੀਂ ਛੱਡਿਆ, ਸਿੱਖ ਕੌਮ ਤੋਂ ਕੁਰਬਾਨ ਹੋ ਕੇ ਘੋੜਿਆਂ ਦੀਆਂ ਕਾਠੀਆਂ ਤੇ ਬਸੇਰੇ ਕਰ ਲਏ, ਬੱਚੇ ਆਰ ਪਰਿਵਾਰ ਲੈ ਕੇ ਜੰਗਲਾਂ ਵਿੱਚ ਬਹਿ ਗਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਨਹੀਂ ਛੱਡੀ, ਕੁਰਬਾਨ ਹੋ ਗਏ। ਕਿਉਂਕਿ ਸਿੱਖੀ ਜਾਣ ਤੋਂ ਪਿਆਰੀ ਆ ਨਾ ਜਿਹਨੂੰ, ਉਹੀ ਸਿੱਖ ਆ ਗੁਰੂ ਦਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਹੋਂ ਸਾਹਿਬ ਮੈਂ ਉਸ ਕਾ ਚਿਹਰਾ। ਆਓ ਸਰਦਾਰ ਗੁਰਦੇਵ ਸਿੰਘ ਦੇਬੂ ਦੀ ਗੱਲ ਕਰੀਏ, ਜਿਨ੍ਹਾਂ ਦਾ ਅੱਜ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਅਤੇ ਨਕੋਦਰ ਦੇ ਵਿੱਚ ਹੋਏ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ। ਇਤਿਹਾਸ ਦੇ ਤੱਥ ਬੜੇ ਨਵੇਰੇ ਹੁੰਦੇ ਹੈ, ਬੜਾ ਕੁਝ ਸੂਰਮਿਆਂ ਦੀ ਜ਼ਿੰਦਗੀ ਤੇ ਕਿਹਾ ਜਾ ਸਕਦਾ, ਬੜਾ ਕੁਝ ਲਿਖਿਆ ਜਾ ਸਕਦਾ, ਬੋਲਿਆ ਜਾ ਸਕਦਾ, ਸਮਝਿਆ ਤੇ ਸਮਝਾਇਆ ਜਾ ਸਕਦਾ, ਪਰ ਜਿਹੜਾ ਸਮਾਂ ਸਮੇਂ ਦੀ ਜਿਹੜੀ ਚਾਰ ਦੁਆਰੀ ਉਹ ਬੰਦ ਹੁੰਦੀ ਆ, ਉਹਦੇ ਵਿੱਚ ਰਹਿ ਕੇ ਹੀ ਗੁਰ ਇਤਿਹਾਸ ਦੀਆਂ ਸਭਾਵਾਂ ਕਰਨੀਆਂ ਪੈਂਦੀਆਂ। ਕਿਉਂਕਿ ਇਹ ਸਮਾਂ ਜਿਨ੍ਹਾਂ ਦਾ ਜਨਮ 70 ਤੋਂ 71 72 ਦੇ ਵਿੱਚ ਹੋਇਆ, ਜਿਨ੍ਹਾਂ ਦਾ ਜਨਮ 68 ਦੇ ਵਿੱਚ ਹੋਇਆ, ਉਹਨਾਂ ਨੇ ਇਹ ਸਮਾਂ ਸਾਰਾ 84 ਤੋਂ ਪਹਿਲਾਂ ਦਾ ਅਤੇ 1995-96 ਤੱਕ ਦਾ ਸਮਾਂ ਸਾਰਾ ਦੇਖਿਆ ਉਹਨਾਂ ਨੇ। ਤੇ ਇਹ ਸਮੇਂ ਦੇ ਵਿੱਚ ਮੇਰੀ ਉਮਰ ਦੇ ਜਿੰਨੇ ਵੀ ਵੀਰ ਨੇ ਉਹ ਲੰਘੇ ਆ, ਤੇ ਬਜ਼ੁਰਗਾਂ ਨੂੰ ਤਾਂ ਵੱਧ ਪਤਾ ਇਹ ਸਮੇਂ ਦਾ। ਇਹ ਸਮਾਂ ਐਸਾ ਸਮਾਂ ਸੀ ਵੀ ਕੋਈ ਕਾਲਜ ਪੜ੍ਹਨ ਗਿਆ, ਕੋਈ ਘਰੋਂ ਪੱਠੇ ਲੈਣ ਗਿਆ, ਕੋਈ ਖੇਤ ਹਲ ਵਾਹੁਣ ਗਿਆ, ਕੋਈ ਸ਼ਹਿਰ ਬਾਜ਼ਾਰ ਗਿਆ, ਨੌਜਵਾਨ ਵਾਪਸ ਨਹੀਂ ਸੀ ਮੁੜਦਾ। ਤੇ ਸਰਦਾਰ ਗੁਰਦੇਵ ਸਿੰਘ ਜੀ ਦੇਬੂ ਵਰਗੇ ਮਹਾਨ ਯੋਧੇ, ਮਹਾਨ ਜਰਨੈਲ, ਜਿਨ੍ਹਾਂ ਦਾ 5 ਜੁਲਾਈ ਨੂੰ 1961 ਨੂੰ ਸਰਦਾਰ ਗੁਰਬਚਨ ਸਿੰਘ ਦੇ ਘਰੇ ਜਨਮ ਹੋਇਆ। ਬਿਰਲਿਆਂ ਘਰਾਂ ਦੇ ਵਿੱਚ ਸੂਰਮੇ ਪੈਦਾ ਹੁੰਦੇ, ਬਿਰਲਿਆਂ ਘਰਾਂ ਦੇ ਵਿੱਚ, ਕਿਉਂਕਿ ਬਿਰਲੀਆਂ ਮਾਵਾਂ ਜਿਹੜੀਆਂ ਕੁੱਖਾਂ ਬਿਰਲੀਆਂ ਮਾਵਾਂ ਦੀਆਂ ਜਿਹੜੀਆਂ ਸੂਰਮਿਆਂ ਨੂੰ ਜਨਮ ਦਿੰਦੀਆਂ, ਤੇ ਉਹ ਮਾਵਾਂ ਅੱਜ ਦੀਆਂ ਸਾਡੀਆਂ ਧੀਆਂ ਨੂੰ ਨੋਹਾਂ ਨੂੰ ਇਹ ਨੋਟ ਕਰ ਲੈਣਾ ਚਾਹੀਦਾ ਵੀ ਜਿਹੜੀਆਂ ਬੱਚੀਆਂ ਗੁਰਬਾਣੀ ਨਾਲ ਜੁੜੀਆਂ ਹੋਣ, ਨਿਤਨੇਮ ਨਾਲ ਜੁੜੀਆਂ ਹੋਣ, ਤੇ ਫਿਰ ਔਲਾਦ ਨੂੰ ਜਨਮ ਦੇ ਕੇ ਉਹਨਾਂ ਨੂੰ ਇਹ ਨਹੀਂ ਕਹਿਣਾ ਪੈਂਦਾ ਵੀ ਸਾਡੀ ਔਲਾਦ ਮਾੜੀ ਨਿਕਲ ਗਈ, ਇਹ ਨਹੀਂ ਕਹਿਣਾ ਪੈਂਦਾ ਵੀ ਟੀਕੇ ਲਾਉਣ ਲੱਗ ਗਈ, ਗੋਲੀਆਂ ਖਾਣ ਲੱਗ ਗਈ, ਚਿੱਟਾ ਖਾਣ ਲੱਗ ਗਈ, ਇਹ ਨਹੀਂ ਕਹਿਣਾ ਪੈਂਦਾ ਉਹਨਾਂ ਭੈਣਾਂ ਨੂੰ, ਸਾਡੀਆਂ ਨੌਹਾਂ ਨੂੰ, ਧੀਆਂ ਨੂੰ ਜਿਹੜੀਆਂ ਬਾਣੀ ਨਾਲ ਜੁੜੀਆਂ, ਤੇ ਜਿਨ੍ਹਾਂ ਨੇ 2.5-2.5 ਦੋ ਘੰਟੇ, 4-4 8-8 ਘੰਟੇ ਮੋਬਾਈਲ ਤੇ ਹੀ ਮੱਥਾ ਮਾਰਨਾ, ਤੇ ਫਿਰ ਕਿਉਂ ਸਾਡੇ ਸਿਆਣੇ ਬਜ਼ੁਰਗ, ਸਾਡੀਆਂ ਸਿਆਣੀਆਂ ਬੀਬੀਆਂ ਆਪਦੀਆਂ ਨੋਹਾਂ ਧੀਆਂ ਨੂੰ ਇਹੀ ਗੱਲਾਂ ਸਮਝਾਉਂਦੀਆਂ ਸੀ ਵੀ ਪੁੱਤਰੀਓ ਤੁਹਾਡੀ ਕੁੱਖ ਦੇ ਵਿੱਚੋਂ ਭਲੇ ਪੁਰਖ ਸੂਰਮੇ ਯੋਧੇ ਜੰਮਣ, ਤੇ ਫਿਰ ਤੁਹਾਨੂੰ ਗੁਰਬਾਣੀ ਨਾਲ ਗੁਰੂ ਨਾਲ ਜੁੜਨਾ ਪੈਣਾ, ਕਿਉਂਕਿ ਬੱਚਾ ਕੁਛ ਵੀ ਕਰਦਾ ਦੁਨੀਆਂ ਦੇ ਉੱਤੇ ਤੇ ਉਹਦਾ ਬਲੱਡ ਰਿਲੇਸ਼ਨ ਦਾ ਬੜਾ ਪ੍ਰਭਾਵ ਹੁੰਦਾ। ਆਓ ਇਹਨਾਂ ਗੱਲਾਂ 'ਚ ਆਪਾਂ ਨਵੇਰੇ ਨਾਲ ਚਲੇ ਜਾਈਏ। ਸਰਦਾਰ ਗੁਰਦੇਵ ਸਿੰਘ ਜੀ 15 ਜੁਲਾਈ 1961 ਨੂੰ ਧੀਰਪੁਰ ਪਿੰਡ ਜਿਨ੍ਹਾਂ ਦਾ, ਤੇ ਸਰਦਾਰ ਜਿਹੜੇ ਗੁਰਬਚਨ ਸਿੰਘ ਜੀ ਨੇ ਘਰ ਦੀ ਖੇਤੀ ਕਰਦੇ ਆ, ਕੰਮ ਕਾਰ ਕਰਦੇ ਆ, ਮਾਤਾ ਗਿਆਨ ਕੌਰ ਜੀ ਲੰਬੇ ਸਮੇਂ ਤੋਂ ਸਰਪੰਚ ਨੇ, ਅਹੁਦੇਦਾਰ ਹੈ, ਕਿਉਂਕਿ ਜਿਹੜੇ ਅਹੁਦੇ ਮਿਲਣੇ ਨਾ ਨਗਰ ਵੱਲੋਂ ਉਹ ਚੰਗਿਆਂ ਬੰਦਿਆਂ ਨੂੰ ਹੀ ਮਿਲਦੇ ਹੁੰਦੇ ਆ, ਕੰਮ ਦੇਖ ਕੇ ਮਿਲਦੇ ਆ, ਪਰ ਹੁਣ ਥੋੜਾ ਕੀ ਕਹਿ ਦਈਏ, ਹੁਣ ਕਈ ਵਾਰੀ 90% ਧੱਕਾ ਵੀ ਹੋ ਜਾਂਦਾ, ਪਰ ਜਿਹੜੇ ਲੋਕ ਜਾਣਦੇ ਆ ਨਾ ਵੀ ਉਹ ਨਹੀਂ ਫਿਰ ਨਾ ਵਹਿਕਦੇ, ਨਾ ਖਰੀਦੇ ਜਾਂਦੇ ਆ, ਨਾ ਕਿਸੇ ਦੀ ਗੱਲ ਵਿੱਚ ਆਉਣ। ਅੱਜ ਕੱਲ੍ਹ ਸਾਰੇ ਹੀ ਲੋਕ ਸਿਆਣੇ, ਉਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਕੀ, ਕਿਹੜਾ ਕੀ ਹੈ। ਤੇ ਮਾਤਾ ਗਿਆਨ ਕੌਰ ਜੀ ਗੁਰਦੇਵ ਸਿੰਘ ਦੇਬੂ ਦੇ ਮਾਤਾ ਜੀ ਲੰਮਾ ਸਮਾਂ ਸਰਪੰਚੀ ਰਹੀ ਨਗਰ ਦੀ ਕੋਲੇ,
ਲੰਮਾ ਸਮਾਂ ਤੇ ਸਰਦਾਰ ਦੇਬੂ ਸਾਹਿਬ ਗੁਰਦੇਵ ਸਿੰਘ ਜੀ ਦੇਬੂ ਜਿਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪ੍ਰਾਇਮਰੀ ਸਕੂਲ ਚੋਂ ਧੀਰਪੁਰ ਚੋਂ ਹੀ ਹਾਸਲ ਕੀਤੀ ਤੇ ਮੈਟ੍ਰਿਕ ਉਹਨਾਂ ਨੇ ਕੀਤੀ ਦਿਆਲਪੁਰ ਤੋਂ ਤੇ ਇਹ ਬੀਬੀ ਬਲਵਿੰਦਰ ਕੌਰ ਨਾਲ ਵਿਆਹੇ ਗਏ ਸਰਦਾਰ ਗੁਰਦੇਵ ਸਿੰਘ ਦੇਬੂ ਸਾਹਿਬ ਅਤੇ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਅਵਤਾਰ ਸਿੰਘ ਰੱਖਿਆ ਅਵਤਾਰ ਸਿੰਘ ਤੇ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਧੀ ਦਾ ਜਨਮ ਹੁੰਦਾ ਉਹਦਾ ਨਾਂ ਸਰਬਜੀਤ ਕੌਰ ਰੱਖਿਆ ਗਿਆ ਸ਼ਹੀਦੀ ਤੋਂ ਬਾਅਦ ਜਨਮ ਹੋਇਆ ਸੀ ਬੱਚੀ ਦਾ ਉਹ ਮੇਰਾ ਖਿਆਲ ਵੀ ਕੈਨੇਡਾ ਦੇ ਵਿੱਚ ਹੀ ਆ ਉਹ ਧੀ ਦੇਬੂ ਸਾਹਿਬ ਜੀ ਦੀ ਉਹ ਬੇਨਤੀ ਕਰਾਂ ਮੈਂ ਕਿ ਇਹ ਮਹਾਨ ਜਰਨੈਲ ਇਹ ਯੋਧਾ ਇਹਨੂੰ ਜਦੋਂ ਪਤਾ ਲੱਗਿਆ ਨਾ ਵੀ 1984 ਦਾ ਕਹਿਰ ਵਾਪਰ ਗਿਆ ਪਹਿਲਾਂ ਵਿਦੇਸ਼ ਵੀ ਆਇਆ ਆਪਣੇ ਕੋਲ ਜਿਵੇਂ ਆਪਾਂ ਸਾਰੇ ਆਉਣੇ ਆ ਵਿਦੇਸ਼ ਦੀ ਧਰਤੀ ਦੇ ਉੱਤੇ ਕਿਰਤ ਕਰਨ ਵਾਸਤੇ ਆਉਣੇ ਆ ਤੇ ਸਰਦਾਰ ਗੁਰਦੇਵ ਸਿੰਘ ਦੇਬੂ ਸਾਹਿਬ ਵਿਦੇਸ਼ ਵੀ ਆਏ ਪਰ ਏਜੰਟ ਦੀ ਅਣਗਹਿਲੀ ਦੇ ਨਾਲ ਉਹਨਾਂ ਨੂੰ ਵਾਪਸ ਮੁੜਨਾ ਪਿਆ ਤੇ ਵਾਪਸ ਮੁੜ ਕੇ ਉਹਨਾਂ ਦਾ ਮਿਲਾਪ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਹੁੰਦਾ 1978 ਦੇ ਵਿੱਚ ਜਿਹੜੇ ਨਰਕਧਾਰੀ ਗੁਰਬਚਨੇ ਨੇ ਕਾਂਡ ਕੀਤਾ ਨਾ 13 ਸਿੱਖ ਸ਼ਹੀਦ ਹੋਏ ਤੇ ਅਣਗਹਿਣਾ ਫੱਟੜ ਤੇ ਫੱਟੜ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਵੀ ਸਨ ਮਾਨੋਚਾਲ ਸਾਹਿਬ ਫੱਟੜ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਤੇ ਇਹ ਬੜਾ ਸੱਟ ਲੱਗੀ ਹੈ ਹਿਰਦੇ ਦੇ ਉੱਤੇ ਜਦੋਂ ਇਹ ਗੱਲ ਸੁਣੀ ਹੈ ਮਹਾਂਪੁਰਖਾਂ ਦੇ ਚਰਨਾਂ ਕਮਲਾਂ ਵਿੱਚ ਪਹੁੰਚੇ ਹੈ ਤੇ ਮਹਾਂਪੁਰਖਾਂ ਦੀ ਸਪੀਚ ਨੇ ਬੜਾ ਅਸਰ ਕੀਤਾ ਮੈਂ ਦਰਸ਼ਨ ਕੀਤੇ ਹੈ ਮਹਾਂਪੁਰਖਾਂ ਦੇ ਸਾਡੇ ਨਗਰ ਅਜੀਤਵਾਲ ਵਿਖੇ ਮੇਰੇ ਵੱਡੇ ਵੀਰ ਤੇਜਾ ਸਿੰਘ ਜੀ ਬੈਠੇ ਹੈ ਸਾਡੇ ਮੰਡੀ ਦੇ ਵਿੱਚ ਦੀਵਾਨ ਲੱਗਾ ਸੀ 1982 ਦੇ ਵਿੱਚ ਤੇ ਉਦੋਂ ਅਸੀਂ ਤਾਂ ਛੋਟੇ ਸੀ ਸੰਧੂਪਤੀ ਗੁਰਦੁਆਰਾ ਜਿੱਥੇ ਅੰਮ੍ਰਿਤ ਸੰਚਾਰ ਹੋਇਆ ਤੇ ਨਿੱਕੇ ਨਿੱਕੇ ਹੁੰਦਿਆਂ ਨੂੰ ਤਾਂ ਸ਼ੌਂਕ ਸੀ ਕਿਉਂਕਿ ਮਾਂ ਬਾਪ ਪਹਿਲਾਂ ਹੀ ਗੁਰਬਾਣੀ ਨਾਲ ਗੁਰੂ ਘਰ ਦੇ ਵਜ਼ੀਰ ਸੀ ਜੁੜੇ ਹੋਏ ਸੀ ਤੇ ਮਹਾਂਪੁਰਖਾਂ ਦੀ ਸਪੀਚ ਮੂਹਰੇ ਬਹਿ ਕੇ ਸੁਣੀ ਭਾਵੇਂ ਉਦੋਂ ਬਚਪਨ ਹੀ ਸੀ ਤੇ ਉਦੋਂ ਹੀ ਮਹਾਂਪੁਰਖਾਂ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਦਾਸ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਤੇ ਸਾਡੇ ਅਜੀਤਵਾਲ ਨਗਰ ਤੋਂ ਭਿੰਡਰ ਕਲਾਂ ਵੀ 7-8 ਕਿਲੋਮੀਟਰ ਦੀ 6 ਕਿਲੋਮੀਟਰ ਦੀ ਦੂਰੀ ਤੇ ਹੈ ਸਾਡੇ ਨਗਰ ਦਾ ਆਉਣਾ ਜਾਣਾ ਪੁੰਨਿਆ ਮੱਸਿਆ ਸੰਗਰਾਂਦ ਤੇ ਭਿੰਡਰ ਕਲਾਂ ਦੇ ਵਿਦਵਾਨਾਂ ਦੇ ਨਾਲ ਸਾਡੇ ਨਗਰ ਦਾ ਬੜਾ ਨੇੜਤਾ ਵਾਲਾ ਸੁਭਾਅ ਸੀ ਨੇੜਤਾ ਸੀ ਬੜੀ ਤੇ ਸੰਤਾਂ ਦੀ ਜਿਹੜਾ ਸਪੀਚ ਸੁਣ ਲੈਂਦਾ ਸੀ ਨਾ ਉਹ ਫਿਰ ਉੱਠ ਕੇ ਇੱਕ ਵਾਰੀ ਤਾਂ ਕੌਮ ਦੀ ਝੋਲੀ ਚ ਆਪਦਾ ਸਿਰ ਰੱਖ ਦਿੰਦਾ ਸੀ ਕਿਉਂਕਿ ਬੋਲ ਵੀ ਉਹਦੇ ਹੀ ਅਸਰ ਕਰਦੇ ਆ ਜਿਹਦੇ ਅੰਦਰ ਜਪ ਤਪ ਹੋਵੇ ਨਹੀਂ ਬਥੇਰੇ ਭਕਾਈ ਮਾਰੀ ਜਾਂਦੇ ਅਗਲਾ ਸੁਣਦਾ ਹੀ ਨਹੀਂ ਆ ਹੁਣ ਵੀ ਕਈ ਮਾਰਦੇ ਆ ਭਕਾਈਆਂ ਕੌਣ ਸੁਣਦਾ ਕਿਸੇ ਦੀ ਬੋਲ ਉਹਦੇ ਅਸਰ ਕਰਦੇ ਹੁੰਦੇ ਆ ਜਿਹਦੇ ਦਮ ਹੋਵੇ ਜਿਹਦੇ ਅੰਦਰ ਬੰਦਗੀ ਹੋਵੇ ਭਗਤੀ ਹੋਵੇ ਗੁਰਬਾਣੀ ਨਾਲ ਜੁੜੀ ਹੋਵੇ ਜਿਹੜੀ ਰੂਹ ਤੇ ਹੁਣ ਸੰਤਾਂ ਦਾ ਤਾਂ ਆਪਾਂ ਜ਼ਿਕਰ ਹੀ ਨਹੀਂ 125-25 ਪਾਠ ਜਪਜੀ ਸਾਹਿਬ ਦੇ ਕਰ ਲੈਣੇ ਸਾਰੀ ਦਿਹਾੜੀ ਸਿਮਰਨ ਕਰਨਾ ਬਚਪਨ ਦੇ ਵਿੱਚ ਹੀ ਰੋਡੇ ਪਿੰਡ ਚ ਜਦੋਂ ਕਿਤੇ 4-5 ਸਾਲ ਦੇ ਸੀ ਜਾਂ 3-4 ਕਲਾਸ ਚ ਪੜ੍ਹਦੇ ਸੀ ਤਾਂ ਛੇਡਣ ਵਾਲੇ ਸੱਥਾਂ ਚ ਬਹਿਣ ਵਾਲੇ ਚੁੱਪ ਕਰ ਜਾਂਦੇ ਸੀ ਵੀ ਜੋਗਿੰਦਰ ਸਿੰਘ ਦਾ ਪੁੱਤ ਆਉਂਦਾ ਆਪਾਂ ਨੂੰ ਕੁਛ ਨਾ ਕੁਛ ਕਹਿ ਕੇ ਜਾਊਗਾ ਬੜੀਆਂ ਮਹਾਨ ਮੈਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਘਰ ਦੇ ਵੀ ਦਰਸ਼ਨ ਕੀਤੇ ਹੈ ਜਦੋਂ ਮਾਤਾ ਜੀ ਦਾ ਭੋਗ ਸੀ ਉਦੋਂ ਸਿਮਰਜੀਤ ਸਿੰਘ ਮਾਨ ਪਹਿਲੀ ਵਾਰ MP ਬਣੇ ਬੀਬੀ ਰਜਿੰਦਰ ਕੌਰ ਬੁਲਾਰਾ MP ਬਣੇ ਉਦੋਂ ਅਸੀਂ ਭੋਗ ਤੇ ਗਏ ਤੇ ਕੱਚਾ ਘਰ ਕੱਚੀ ਚਾਰ ਦੀਵਾਰੀ ਲੱਗੀ ਹੋਈ ਕਿੱਕਰ ਵਿੱਚ ਉਹ ਘਰ ਦੇ ਵੀ ਦਰਸ਼ਨ ਕੀਤੇ ਆ ਮੈਂ ਤੇ ਅਮੈਰੀਕਾ ਤੋਂ ਸੰਗਤ ਨੇ ਵਿਦੇਸ਼ਾਂ ਦੀ ਸੰਗਤ ਨੇ ਕਿਹਾ ਸੀ ਸੰਤ ਜੀ ਕੋਠੀ ਪਾ ਦਈਏ ਤੇ ਸੰਤ ਜੀ ਕਹਿੰਦੇ ਜਦੋਂ ਜੜਾਂ ਜਲਮਦੀਆਂ ਪਟੜੀਆਂ ਤੇ ਕੁੱਲੀਆਂ ਵਾਲੇ ਪੱਟ ਸਕਦੇ ਆ ਕੋਠੀਆਂ ਚ ਮੋਹ ਪੈ ਜਾਂਦਾ ਮੋਹ ਛੱਡਣਾ ਪੈਂਦਾ ਜਿਹਨੇ ਤਿਆਗਤਾ ਮੋਹ ਅਰਬਾਂ ਖਰਬਾਂ ਰੁਪਈਏ ਤਿਆਗਤੇ ਮੁੱਖ ਮੰਤਰੀ ਦਾ ਉਹਦਾ ਤਿਆਗਤਾ ਵਿਦੇਸ਼ਾਂ ਦੀ ਪੀਅਰ ਤਿਆਗਤੀ ਸਿਟੀਜਨ ਤਿਆਗਤੀ ਤੇ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਸਪੀਚ ਦਾ ਅਸਰ ਭਾਈ ਗੁਰਦੇਵ ਸਿੰਘ ਦੇਬੂ ਤੇ ਹੋਇਆ ਭਾਈ ਗੁਰਦੇਵ ਸਿੰਘ ਦੇਬੂ ਨੂੰ ਕਰਤਾਰਪੁਰ ਵਿਖੇ ਹੋਈ ਕਾਨਫਰੰਸ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਜਲੰਧਰ ਦਾ ਜਿਹੜਾ ਪ੍ਰਧਾਨ ਲਾਇਆ ਗਿਆ ਤੇ ਇਹਨੇ ਦੇਬੂ ਸਾਹਿਬ ਜੀ ਨੇ ਆਪਦਾ ਦਫ਼ਤਰ ਕਰਤਾਰਪੁਰ ਦੀ ਧਰਤੀ ਤੇ ਖੋਲਿਆ ਸਿੱਖ ਗਤੀਵਿਧੀਆਂ ਕਾਇਮ ਕੀਤੀਆਂ ਨਾਲ ਸਾਥੀ ਲਏ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਿੱਖੀ ਦਾ ਪ੍ਰਚਾਰ ਨਾ ਜਿਹੜਾ
ਇਹ ਬਾਲਿਆਂ ਨੂੰ ਨੀ ਹਾਜ਼ਮ ਆਉਂਦਾ ਹੁੰਦਾ, ਚੁਭਦਾ ਬਾਲਿਆਂ ਨੂੰ ਆ, ਹਾਜ਼ਮ ਘੱਟ ਆਉਂਦਾ, ਥੋੜੇ ਬੰਦੇ ਆ ਪ੍ਰੇਮ ਕਰਨ ਵਾਲੇ, ਤੇ ਚੁਭਦਾ ਬਾਲਾ ਹੁੰਦਾ ਇਹਦੇ ਚ ਸੱਚ ਹੁੰਦਾ ਨਾ ਸਿੱਖੀ ਦੇ ਪ੍ਰਚਾਰ ਚ। ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅਕਾਲ ਪੁਰਖ ਇੱਕ ਗੱਲ ਲਿਖਣੀ ਭੁੱਲ ਗਿਆ, ਕਿਸੇ ਨੇ ਪੁੱਛਿਆ ਕੀ, ਕਹਿੰਦੇ ਵੀ ਝੂਠ ਲਿਖਣਾ ਹੀ ਭੁੱਲ ਗਿਆ, ਬਾਕੀ ਸਾਰਾ ਸੱਚ ਹੀ ਹੈ, ਉੱਥੇ ਸੱਚੋ ਹੀ ਸੱਚ ਨਿਬੜੇ। ਮੇਰੇ ਸਤਿਗੁਰੂ ਅਕਾਲ ਪੁਰਖ ਦੇ ਚਰਨਾਂ ਕਮਲਾਂ ਦੇ ਓਟ ਆਸਰੇ ਲੈ ਕੇ ਸਰਦਾਰ ਗੁਰਦੇਵ ਸਿੰਘ ਜੀ ਦੇਬੂ ਸਾਹਿਬ ਸਿੱਖ ਗਤੀਵਿਧੀਆਂ ਵਿੱਚ ਹੋਏ ਸ਼ਾਮਲ, ਸ਼ਾਮਲ ਹੁੰਦੇ ਆ ਯੋਧੇ, ਤੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ। ਕਾਂਗਰਸੀ ਵਿਧਾਨ ਸਭਾ ਦੀਆਂ ਕਹਿੰਦੇ ਚੋਣਾਂ ਆ ਗਈਆਂ, ਤੇ ਕਾਂਗਰਸੀ ਜਗਜੀਤ ਸਿੰਘ ਜਿਹਨੂੰ ਡਰ ਸੀ, ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਦਾ ਡਰ ਸੀ ਸਰਕਾਰਾਂ ਨੂੰ, ਪਤਾ ਸੀ ਵੀ ਇੱਥੇ ਵੋਟਾਂ ਜਿਵੇਂ ਵਿਆਹ ਦੇ ਵਿੱਚ ਨਿਉਂਦਾ ਪੈਂਦਾ ਨਾ ਐਵੇਂ ਪੈਣੀਆਂ, ਤੇ ਜਿਹੜੇ ਤਾਂ ਭ੍ਰਿਸ਼ਟਾਚਾਰੀ ਐਮ ਪੀ ਆ ਜਾਂ ਐਮ ਐਲ ਏ ਆ, ਉਹ ਤਾਂ ਬਥੇਰੇ ਬਾਹਰ ਤੁਰੇ ਫਿਰਦੇ ਆ, ਜਿਨ੍ਹਾਂ ਨੇ ਕੁਝ ਕੌਮ ਦਾ ਸਵਾਰ ਨਾ ਹੋਵੇ ਉਹਨਾਂ ਨੂੰ ਸਰਕਾਰਾਂ ਫਿਰ ਪਿੰਜਰੇ ਚ ਤਿੰਨ ਪਿੰਜਰੇ ਚ ਰੱਖਣ ਵਾਲੀਆਂ ਚੀਜ਼ਾਂ ਨੇ, ਇੱਕ ਸਿੰਘ, ਇੱਕ ਸ਼ੇਰ ਤੇ ਇੱਕ ਬਾਜ਼। ਕੁੱਤੇ ਬਿੱਲੇ ਤਾਂ ਬਥੇਰੇ ਤੁਰੇ ਫਿਰਦੇ ਆ, ਤੁਰੇ ਫਿਰਦੇ ਦੁਨੀਆਂ ਦੇ ਉੱਤੇ, ਕੌਣ ਪੁੱਛਦਾ ਭੇਡਾਂ ਤੇ ਬੱਕਰੀਆਂ ਨੂੰ ਸ਼ੇਰ ਪਿੰਜਰੇ ਵਿੱਚ ਮਹਾਨ ਹੁੰਦੇ। ਆਹ ਬੇਨਤੀ ਕਰਾਂ, ਸਰਦਾਰ ਗੁਰਦੇਵ ਸਿੰਘ ਦੇਬੂ ਨੇ ਜਿਵੇਂ ਪੰਥ ਦੀ ਕੌਮ ਦੀ ਸੇਵਾ ਸੰਭਾਲੀ ਹੈ, ਅਤੇ ਕਾਂਗਰਸੀ ਲੀਡਰਾਂ ਨੇ ਜਿਵੇਂ ਉਹਨਾਂ ਮਗਰ ਫੋਰਸਾਂ ਪੁਲਿਸ ਲਾਈ ਹੈ, ਜਦੋਂ 84 ਦਾ ਕਾਂਡ ਹੋਇਆ ਤੇ ਗੁੱਸੇ ਵਿੱਚ ਆ ਕੇ 38 ਰੇਲਵੇ ਸਟੇਸ਼ਨਾਂ ਤੇ ਅੱਗ ਲਾਤੀ ਸੀ ਇਹਨਾਂ ਯੋਧਿਆਂ ਨੇ, ਤੇ ਸੰਤ ਜਰਨੈਲ ਸਿੰਘ ਦਾ ਜਦੋਂ ਪਤਾ ਲੱਗਿਆ ਨਾ ਹੋਏ ਤਾਂ ਸੰਤ ਸ਼ਹੀਦ ਰਹੇ, ਹੁਣ ਸਾਰੀ ਗੱਲ ਸਪਸ਼ਟ ਹੋ ਗਈ। ਉਦੋਂ ਰੌਲਾ ਪਾਤਾ ਸੀ ਟੈਲੀਜੈਂਸੀਆਂ ਨੇ ਵੀ ਸੰਤ ਨਿਕਲ ਗਏ ਨੇ ਇੱਥੋਂ, ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਬਾਰਡਰ ਤੇ ਮਿਲਣ ਵਾਸਤੇ ਗੁਰਦੇਵ ਸਿੰਘ ਦੇਬੂ ਆਪਣੇ ਸਾਥੀਆਂ ਸਮੇਤ ਜਾਂਦੇ ਆ, ਉੱਥੋਂ ਫਿਰ ਗ੍ਰਿਫਤਾਰੀ ਵੀ ਹੁੰਦੀ ਹੈ, ਪੰਜਾਬ ਭੇਜਿਆ ਜਾਂਦਾ ਹੈ, ਤੇ ਜੋ ਜੋ ਵੀ ਮਹਾਨ ਜਰਨੈਲ ਸੂਰਮੇ ਨੇ ਕੀਤੇ ਕਾਰਨਾਮੇ, ਜੋ ਪੰਥ ਕੌਮ ਲਈ ਜ਼ਿੰਦਗੀ ਲਾਈ, ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ ਸੰਗੀ ਮਾਸਟਰ, ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ, ਤੁਹਾਡੀ ਇੱਥੇ ਤੋਂ ਹੈ।

0: ਬਾਜਾਂ ਵਾਲੇ ਗੁਰੂ ਜੀ ਦਾ ਕੌਣ ਆਸਾਨ ਭੁੱਲੂ ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ ਅਣਖਾ ਗੈਰਤ ਗਹਿਣਾ ਆਣ ਸ਼ਾਨ ਜ਼ਿੰਦਗੀ ਦਾ ਹੱਲ ਕੀਤਾ ਕਠਿਨ ਸਵਾਲ ਬਾਜਾਂ ਵਾਲੇ ਨੇ ਆ ਬਣ ਕੇ ਬਰੂਦ ਕੰਧਾ ਢਾ ਗਿਆ ਗੁਲਾਮੀ ਦੀਆਂ ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤ ਆਈ ਲਹੂ ਵਿੱਚ ਲਿਆਤਾ ਸੀ ਭਚਾਲ ਬਾਜਾਂ ਵਾਲੇ ਸਰਦਾਰ ਗੁਰਦੇਵ ਸਿੰਘ ਜੀ ਦੇਬੂ ਸਾਹਿਬ 3 ਜੁਲਾਈ 1987 ਨੂੰ ਮੇਰੇ ਪਾਤਸ਼ਾਹ ਗਰੀਬ ਨਵਾਜ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਮਰਦਾਂ ਵਾਲੀ ਮੌਤ ਹੈ ਕਿਉਂਕਿ ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜਾਂ ਦਾ ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜੀ ਨਹੀਂ ਹੁੰਦੀ ਆਖੀ ਗੱਲ ਸਿਆਣਿਆ ਆ ਸੱਜਣਾ ਕੌੜੀ ਨਹੀਂ ਹੁੰਦੀ ਪਾਰਸ ਨੂੰ ਸਮਝਾਲਾ ਖੇੜਾ ਛੱਡ ਬਰਿਆਈਆਂ ਦਾ ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਇਹ ਮਹਾਨ ਸੂਰਮੇ ਦੇਬੂ ਸਾਹਿਬ ਚੰਗਿਆਈਆਂ ਦਾ ਸੌਦਾ ਕਰਦੇ ਹੋਏ ਭਾਵੇਂ ਪੱਟਾਂ ਤੇ ਪਰਿਸਾਂ ਬਾਹਾਂ ਤੇ ਪਰਿਸਾਂ ਅੱਖਾਂ ਵਿੱਚ ਸਰੀਏ ਭਾਵੇਂ ਪੱਟ ਪਾੜ ਪਾੜ ਕੇ ਮਿਰਚਾਂ ਪਾਈਆਂ ਗਈਆਂ ਕਹਿੰਦੇ ਜਦੋਂ ਇਸ਼ਨਾਨ ਕਰਨ ਵੇਲੇ ਨਾ ਇਹਨਾਂ ਦੇ ਪਿਤਾ ਸਾਹਿਬਾਨ ਨੇ ਪੱਟ ਚੋਂ ਮਿਰਚਾਂ ਕੱਢੀਆਂ ਸੀ ਕਹਿੰਦੇ ਸੀ ਟਿਕਾਣੇ ਦੱਸ ਸਾਡੇ ਇੱਕ ਘੋਟਣਾ ਰਿਹਾ ਸਵਰਨ ਸਿੰਘ ਘੋਟਣਾ ਜਗਰਾਉਂ ਦੇ ਵਿੱਚ ਤੇ ਉਹਦੀ ਲਪੇਟ ਚ ਇੱਕ ਦੋ ਵਾਰੀ ਤਾਂ ਦਾਸ ਵੀ ਆਇਆ ਕਿਉਂਕਿ ਉਦੋਂ ਹਰੇਕ ਨੂੰ ਹੀ ਚੁੱਕ ਲੈਂਦੇ ਸੀ ਸਤਵਾਂ ਬੇਟ ਠਾਣੇ ਸਾਡੇ ਨਾਲ ਮਹਿਣਾ ਠਾਣਾ ਏ ਤੇ ਜਗਰਾਉਂ ਦਾ CI ਸਟਾਫ ਆ ਉਹ ਤਾਂ ਕੁਦਰਤੀ ਉੱਥੇ ਲਾਇਕ ਬੰਦਾ ਸੀ ਬੜਾ ਸਾਡਾ ਰਿਸ਼ਤੇਦਾਰ DSP ਗੁਰਮੇਲ ਸਿੰਘ ਤੇ ਉਹਦੇ ਕਰਕੇ ਫਿਰ ਚਲੋ ਆ ਜਾਂਦੇ ਸੀ ਅਣਜਾਣ ਸੀ ਮਹਾਰਾਜ ਦੇ ਚਰਨਾਂ ਕਮਲਾਂ ਦੀਆਂ ਸਭਾਵਾਂ ਕਰਨੀਆਂ ਸੀ ਪਰ ਉਹ ਸਵਰਨ ਸਿੰਘ ਘੋਟਣੇ ਨੇ ਬੜਾ ਤਸ਼ੱਦਦ ਕੀਤਾ ਸਰਦਾਰ ਗੁਰਦੇਵ ਸਿੰਘ ਕੌਂਕੇ ਵਰਗੇ ਜਿਹੜੇ ਮਹਾਨ ਜਰਨੈਲ ਕੌਮ ਦੇ ਜਥੇਦਾਰ ਸਾਹਿਬ ਤੇ ਦਾਸ ਨੇ ਕੌਂਕੇ ਸਾਹਿਬ ਦੀ ਵੀ ਸੰਗਤ ਕੀਤੀ ਉਹਨਾਂ ਦਾ ਬੇਟਾ ਹਰੀ ਸਿੰਘ ਮੇਰਾ ਮਿੱਤਰ ਹੈ ਤੇ ਕਿਉਂਕਿ ਕੌਂਕੇ ਤੇ ਜਗਰਾਓ ਜਤਵਾਲ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਦੋ ਦੋ 4,000 ਕਿਲੋਮੀਟਰ ਦਾ ਫਰਕ ਹੈ ਸੋ ਬਹੁਤ ਕੁਛ ਕਿਹਾ ਜਾ ਸਕਦਾ ਸੁਰਮਿਆਂ ਵਾਸਤੇ ਮੇਰੇ ਕੋਲ ਸਮਾਂ ਨਹੀਂ ਗਾ ਕਰੋੜਾਂ ਵਾਰ ਸੀਸ ਤੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰਾਂ ਕਰੀਏ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਗੁਰੂ ਘਰ ਦੇ ਸੇਵਾਦਾਰ ਅਸੀਂ ਪਰਸੋਂ ਮੇਰਾ ਸਰੰਗੀ ਮਾਸਟਰ ਹੈ ਇਹਦੇ ਨਗਰ ਤੋਂ ਕੁੜੀ ਸੀ ਉਹਨਾਂ ਦੇ ਘਰੇ ਚਲੇ ਗਏ ਤੇ ਉਹਨੇ ਸੱਦਿਆ ਸੀ ਚਾਹ ਪਾਣੀ ਤੇ ਉੱਥੇ ਵੀ ਕਮੇਟੀ ਦੀ ਸਹਿਮਤ ਹੋਵੇ ਮਹਾਰਾਜ ਦੀ ਹਜ਼ੂਰੀ ਚ ਮੈਂ ਕਦੇ ਝੂਠ ਨਹੀਂ ਬੋਲਿਆ ਬਾਹਰ ਭਾਵੇਂ ਬੋਲ ਦਈਏ ਤੇ ਉੱਥੇ ਵੀ ਇਸ ਕੁੜੀ ਨੇ ਤੇ ਉਹ ਪ੍ਰਾਹੁਣੇ ਨੇ ਸਹਿਮਤ ਕੀਤੀ ਵੀ ਹੁਣ ਵਾਲੀ ਪ੍ਰਬੰਧਕ ਕਮੇਟੀ ਆਪਾਂ ਆਉਣੀ ਕਹਿੰਦੇ ਸਾਰੀਆਂ ਹੀ ਚੰਗੀਆਂ ਆਉਂਦੀਆਂ ਕਮੇਟੀਆਂ ਪਰ ਜਦੋਂ ਸੰਗਤ ਸਹਿਮਤ ਕਰੇ ਨਾ ਉਦੋਂ ਸਮਝੋ ਵੀ ਸੇਵਾ ਪ੍ਰਵਾਨ ਉਦੋਂ ਮਾਣ ਨਹੀਂ ਹੋਣਾ ਚਾਹੀਦਾ ਉਦੋਂ ਸੇਵਾ ਪ੍ਰਵਾਨ ਹੋ ਜਾਂਦੀ ਹੈ ਜਦੋਂ ਸੰਗਤ ਸਹਿਮਤ ਕਰੇ ਮੈਂ ਬੇਨਤੀ ਕਰਾਂ ਵੱਡੇ ਵੀਰ ਸਰਦਾਰ ਦਲਜੀਤ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਨੂੰ ਕਿ ਅਗਲਾ ਪ੍ਰੋਗਰਾਮ ਸਰਵਣ ਕਰਾਉਣ ਜੀ ਮੇਰਾ ਖਿਆਲ ਵੀ 2-4 ਮਿੰਟ ਉੱਤੇ ਵੱਧ ਹੀ ਲੈ ਕੇ ਮਾਫ਼ੀ ਮੰਗਦੇ ਹਾਂ ਫਤਿਹ ਦੀ ਸਾਂਝ ਸਾਰੇ ਪਾਇਓ ਕੋਈ ਰਸਨਾ ਬਾਝੀ ਨਾ ਰਵੇ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਇੰਟਰਨੈਸ਼ਨਲ ਢਾਡੀ ਜਥਾ ਸੰਗਤ ਵੱਲੋਂ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ ਸੰਗਤ ਜੀ ਹਰ ਮਹੀਨੇ ਪਿਛਲੇ ਮਹੀਨੇ ਦਾ ਹਿਸਾਬ ਕਿਤਾਬ ਦੱਸਿਆ ਜਾਂਦਾ ਹੈ ਪਿਛਲੇ ਮਹੀਨੇ ਦਾ ਜੋ ਵੀ ਲੇਖਾ ਜੋਖਾ ਦੱਸਣ ਆ ਰਹੇ ਹਨ ਗੁਰੂ ਘਰ ਦੇ ਮੁੱਖ ਜਾਂਚੀ ਸਰਦਾਰ ਮਹਿੰਦਰ ਸਿੰਘ ਜੀ ਮਨਿਆਸ ਅਤੇ ਉਹਨਾਂ ਤੋਂ ਬਾਅਦ ਸਰਦਾਰ ਹਰਪਾਲ ਸਿੰਘ ਜੀ ਆਪ ਜੀ ਨਾਲ ਬੇਨਤੀਆਂ ਕਰਨਗੇ ਆਓ ਪਹਿਲਾਂ ਸਰਦਾਰ ਮਹਿੰਦਰ ਸਿੰਘ ਜੀ ਮਨਿਆਸ ਉਹਨਾਂ ਤੋਂ ਆਪਾਂ ਪਿਛਲੇ ਮਹੀਨੇ ਦਾ ਲੇਖਾ ਜੋਖਾ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਤੁਹਾਨੂੰ ਪਿਛਲੇ ਜੂਨ ਮਹੀਨੇ ਦੇ ਜੋ ਵੀ ਖਰਚਾ ਆਇਆ ਉਹਦਾ ਵੇਰਵਾ ਦੱਸੂਗਾ ਜਿਹੜਾ ਸਾਡਾ ਜੂਨ ਮਹੀਨੇ ਪਹਿਲੀ ਦਾ ਓਪਨਿੰਗ ਬੈਲੈਂਸ ਸੀ ਉਹ ਸੀਗਾ $4,60,651.61 ਬੈਂਕ ਚਾਰਜਸ ਜੋ ਬੈਂਕ ਨੇ ਸਾਨੂੰ ਚਾਰਜ ਕੀਤਾ $2,866.61 ਸੈਲਰੀ ਜੋ ਕਿ ਤਨਖਾਹਾਂ 'ਤੇ ਜਿੰਨਾ ਵੀ ਸਟਾਫ ਆ ਉਹਨਾਂ ਦਾ $35,599.73 ਕਲੀਨਿੰਗ ਦੇ ਉੱਤੇ $16,096.32 ਇਹ ਕਲੀਨਿੰਗ ਦੇ ਵਿੱਚ $5,000 ਤਾਂ ਉੱਕਾ ਪੱਕਾ ਠੇਕਾ ਹੈ, ਬਾਕੀ ਜਿੰਨੇ ਵੀ ਸੋਪ ਡਿਟਰਜੈਂਟ ਆਉਂਦੇ ਹਨ ਉਹ ਕਲੀਨਿੰਗ ਦੇ ਵਿੱਚ ਯੂਜ਼ ਹੁੰਦੇ ਹਨ, ਉਹ ਸਾਰੇ ਇਹਦੇ ਵਿੱਚ ਹਨ। ਜੋ ਪਾਠਾਂ ਦਾ ਤਾਂ ਵਧਾਈ ਦਿੱਤੀ ਜਾਂਦੀ ਹੈ ਉਹਨਾਂ ਦਾ $29,39,833 ਯੂਟਿਲਿਟੀ, ਜਿਹਦੇ ਵਿੱਚ ਗੈਸ ਤਾਂ ਬਿਜਲੀ ਪਾਣੀ ਆਪਣੇ ਗੁਰੂ ਘਰ ਦਾ, ਪਲੱਸ ਦੋ ਘਰ ਮੋਹਰੇ ਹਨ 112 ਅਤੇ 114 ਨੰਬਰ, ਤਾਂ ਇੱਕ ਘਰ ਪਿੱਛੇ 61 ਨੰਬਰ ਹੈ, ਇਹ ਚੌਹਾਂ ਦਾ $21,297.73 ਔਫਿਸ ਸਪਲਾਈ $980.37 ਇਨਸ਼ੋਰੈਂਸ $10,106.19 ਜਿਹਦੇ ਵਿੱਚ ਗੁਰੂ ਘਰ ਦੀ ਇਨਸ਼ੋਰੈਂਸ, ਬਾਕੀ ਸਾਰੇ ਘਰਾਂ ਦੀ ਇਨਸ਼ੋਰੈਂਸ ਅਤੇ ਗੱਡੀਆਂ ਦੀ ਇਨਸ਼ੋਰੈਂਸ ਸ਼ਾਮਿਲ ਹੈ। ਨਗਰ ਕੀਰਤਨ ਦਾ ਕੁਛ ਅਸੀਂ ਖਰਚਾ ਅਪ੍ਰੈਲ 'ਚ ਕੀਤਾ ਸੀ, ਕੁਛ ਮਈ 'ਚ ਕੀਤਾ ਸੀ, ਜਿਹਦਾ ਵੇਰਵਾ ਦੱਸਿਆ ਗਿਆ ਸੀ। ਜੂਨ ਦੇ ਵਿੱਚ ਅਸੀਂ ਦਿੱਤੇ ਹਨ $1,80,462.93 ਮੋਰਲੇ, ਇੱਕ ਜਾਂ ਦੋ ਮਹੀਨੇ ਹੋਰ ਜਿਹੜੇ ਬਾਕੀ ਰਹਿੰਦੇ ਹਨ ਉਹ ਪੇ ਕਰਾਂਗੇ। ਰਿਸੀਵਰ ਜਨਰਲ ਜੋ ਰਿਮਿਟੈਂਸ ਹੁੰਦੀ ਹੈ ਇੰਪਲੋਈ ਦੀ $9,980.99 ਮੇਨਟੇਨੈਂਸ ਰਿਪੇਅਰ $29,184.76 ਇੰਸਟਾਲੇਸ਼ਨ $67,445.34 ਇੰਸਟਾਲੇਸ਼ਨ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ, ਤੁਹਾਨੂੰ ਪ੍ਰਧਾਨ ਸਾਹਿਬ ਵੀ ਦੱਸੂਗੇ ਮੇਰੇ ਤੋਂ ਬਾਅਦ, ਨਵੀਂ ਮਸ਼ੀਨ ਲੈਣੀ ਹੈ ਭਾਂਡੇ ਧੋਣ ਦੀ, ਜਿਹੜੀ ਪਹਿਲੀ ਕਾਫੀ ਬੈਡ ਸ਼ੇਪ 'ਚ ਹੈ ਬਦਲਾਉਣੀ ਪੈਣੀ ਹੈ, ਉਹਦੇ ਕੁਛ ਪੈਸੇ ਗਏ ਹਨ, ਬਾਕੀ ਹਾਲੇ ਹੋਰ ਦੇਣੇ ਹਨ, ਇਹ ਇੰਸਟਾਲੇਸ਼ਨ ਦੇ ਵਿੱਚ ਹਨ। ਤਾਂ $17,000 ਇਹਦੇ ਵਿੱਚੋਂ ਜਿਹੜੀਆਂ ਵਾਸ਼ਰੂਮ ਥੱਲੇ ਬਣ ਰਹੇ ਹਨ ਉਹਨਾਂ ਦੇ ਉੱਤੇ ਖਰਚਾ ਆਇਆ, ਜਿਹੜੀਆਂ ਟਾਈਲਾਂ ਵਗੈਰਾ ਲਈਆਂ। ਬਾਕੀ ਤੁਸੀਂ ਬੜੀ ਉਤਾਵਲੇ ਹੋਵੋਗੇ ਕਿ ਬਈ ਵਾਸ਼ਰੂਮ ਬਹੁਤ ਟਾਈਮ ਲੱਗ ਰਿਹਾ ਹੈ, ਹਾਂ ਬਾਕਿਆ ਹੀ ਲੱਗ ਰਿਹਾ ਹੈ, ਉਮੈਦ ਆ ਮੈਨੂੰ ਬਈ ਜੁਲਾਈ ਖਤਮ ਹੋਣ ਤਾਈਂ ਫਿਨਿਸ਼ ਹੋ ਜਾਣਗੇ। ਮੋਰਟਗੇਜ $1,19,136, ਇਹਦੇ ਵਿੱਚੋਂ $23,000 ਤਾਂ ਕਿਸ਼ਤ ਗਈ ਸੀ, ਬਾਕੀ ਜਿਹੜੇ ਅਸੀਂ ਤੁਹਾਨੂੰ ਪਿੱਛੇ ਦੱਸਿਆ ਸੀ ਬਈ ਅਸੀਂ ਗੁਰੂ ਘਰ ਦਾ ਕਰਜ਼ਾ ਸਾਰਾ ਮੁਕਾ ਦਿੱਤਾ ਹੈ, ਜਿਹੜੇ ਵਿੱਚੋਂ 24 ਲੱਖ ਤਕਰੀਬਨ ਸੰਗਤ ਨੇ ਇਕੱਠਾ ਕੀਤਾ ਸੀ, 16 ਲੱਖ ਅਸੀਂ ਗੋਲਕ ਦੇ ਵਿੱਚੋਂ ਜਾ ਚੁੱਕਾ ਹੈ, ਇਹਦੇ ਵਿੱਚੋਂ $1,19,136.24 ਇਸ ਵਾਰੀ ਗਏ ਸਨ।

0: ਡਾਲਰ ਮਾਤਾ ਸਾਹਿਬ ਕੌਰ ਸੈਂਟਰ ਦਾ ਹੈ, ਦੋ ਘਰਾਂ ਦਾ 3400 ਡਾਲਰ, ਇਹ ਟੋਟਲ ਟੈਕਸ ਗਿਆ 67,407 ਡਾਲਰ 53 ਸੈਂਟ। ਟਰਾਂਸਪੋਰਟੇਸ਼ਨ ਜਿਹੜੇ ਕਈ ਵਾਰ ਰਾਗੀਆਂ ਢਾਡੀਆਂ ਦੀ ਸਾਨੂੰ ਟਿਕਟ ਲਾਉਣੀ ਪੈਂਦੀ ਹੈ ਇੰਡੀਆ ਤੋਂ, 7,322 ਡਾਲਰ 4 ਸੈਂਟ। ਇਹ ਜਿਹੜਾ ਸਾਰਾ ਖਰਚਾ ਇਹ ਆਇਆ 6,17,177 ਡਾਲਰ 21 ਸੈਂਟ। ਜਿਹੜੀ ਗੋਲਕ ਦੇ ਵਿੱਚ ਜਾਂ ਰਸੀਦਾਂ ਕੱਟੀਆਂ ਜਾਂ ਔਨਲਾਈਨ ਪੇ ਕਰਦੇ ਆ, ਟੋਟਲ ਆਮਦਨ 5,68,575 ਡਾਲਰ 43 ਸੈਂਟ। ਤਾਂ ਸਾਡਾ ਜਿਹੜਾ ਕਲੋਜ਼ਿੰਗ ਬੈਲੈਂਸ ਸਾਡੇ ਕੋਲ ਹੈ 4,12,049 ਡਾਲਰ 83 ਸੈਂਟ। ਸੋ ਇਹ ਸੀ ਸਾਰੇ ਜੂਨ ਦਾ ਲੇਖਾ ਜੋਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਬਹੁਤ ਧੰਨਵਾਦੀ ਹਾਂ ਬਾਪੂ ਮਹਿੰਦਰ ਸਿੰਘ ਹੋਣਾ ਦੇ, ਜੋ ਪੂਰਾ ਮਹੀਨਾ ਇਸ ਸਟੇਟਮੈਂਟ ਪ੍ਰਤੀ ਇੱਕ ਇੱਕ ਪੈਸੇ ਦਾ ਹਿਸਾਬ ਰੱਖਦੇ ਨੇ। ਸਾਡੀ ਕਮੇਟੀ ਦੇ ਵਿੱਚੋਂ ਸਭ ਤੋਂ ਵੱਧ ਟਾਈਮ ਬਾਪੂ ਜੀ ਹੀ ਦਿੰਦੇ ਆ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਤੇ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਇਹ ਕਰਦੇ ਰਹਿਣ। ਸਾਧ ਸੰਗਤ ਜੀ, ਅੱਜ ਥੋੜ੍ਹੀ ਜਿਹੀ ਆਪਾਂ ਖੁੱਲ੍ਹੀ ਵਿਚਾਰ ਕਰਾਂਗੇ ਜੋ ਪਿਛਲੇ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਵਾਪਰਿਆ ਆ। ਆਪਾਂ ਜੋ ਲੋਨ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਥੋੜ੍ਹੀ ਜਿਹੀ ਅੱਜ ਖੁੱਲ੍ਹ ਕੇ ਵਿਚਾਰ ਕਰ ਰਹੀ ਹਾਂ, ਕਿਉਂਕਿ ਕਾਫੀ ਜ਼ਿਆਦਾ ਲੋਕ ਇਹਦੇ ਬਾਰੇ ਸਾਨੂੰ ਕੁਐਸਚਨ ਤਾਂ ਨਹੀਂ ਕਰਦੇ, ਪਰ ਬਾਹਰ ਫੇਸਬੁੱਕਾਂ ਮੀਡੀਆ 'ਤੇ ਵਗੈਰਾ 'ਤੇ ਬਹੁਤ ਗੱਲਾਂ ਕਰਦੇ ਆ। ਦਾਸ ਨੇ ਜਿਸ ਦਿਨ ਪਹਿਲੇ ਦਿਨ ਵੀ ਗੁਰੂ ਘਰ ਦੀ ਸੇਵਾ ਸੰਭਾਲ ਦਾ ਜ਼ਿੰਮਾ ਤੁਸੀਂ ਦਿੱਤਾ ਸੀ, ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਸਾਧ ਸੰਗਤ ਜੀ ਤੁਹਾਡਾ ਜਾਗਣਾ ਬਹੁਤ ਜ਼ਰੂਰੀ ਆ। ਕਮੇਟੀ ਤਾਂ ਹੀ ਕੰਮ ਕਰ ਸਕਦੀ ਆ ਜੇ ਤੁਸੀਂ ਇਸ ਪ੍ਰਤੀ ਜਾਗਰੂਕ ਹੋਵੋਗੇ, ਸਾਨੂੰ ਕੁਐਸਚਨ ਕਰੋਗੇ, ਤਾਂ ਹੀ ਅਸੀਂ ਕੰਮ ਕਰਨੇ ਆ। ਜਦੋਂ ਸਾਧ ਸੰਗਤ ਨਿਵੇਸਵੀ ਹੋ ਜਾਂਦੀ ਆ ਤਾਂ ਕਮੇਟੀਆਂ ਵੀ ਨਿਵੇਸਵੀਆਂ ਹੋ ਜਾਂਦੀਆਂ ਨੇ। ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਆ। ਜਿੰਨਾ ਚਿਰ ਤੁਸੀਂ ਸਾਨੂੰ ਕੁਐਸਚਨ ਨਹੀਂ ਕਰੋਗੇ, ਅਸੀਂ ਗਾਂਹ ਨਹੀਂ ਵਧਣਾ। ਸਾਨੂੰ ਇੱਦਾਂ ਹੀ ਲੱਗਣਾ ਵੀ ਅਸੀਂ ਸਾਰਾ ਕੁਝ ਸਹੀ ਕਰ ਰਹੇ ਹਾਂ। ਤੁਹਾਡੇ ਚਰਨਾਂ 'ਚ ਬੇਨਤੀ ਆ, ਪਲੀਜ਼ ਜੋ ਵੀ ਸਟੇਟਮੈਂਟ ਗੁਰੂ ਘਰ ਤੋਂ ਦਿੱਤੀ ਜਾਂਦੀ ਆ ਉਹਦੇ ਪ੍ਰਤੀ ਕੋਈ ਵੀ ਕੁਐਸਚਨ ਹੋਵੇ, ਸਾਨੂੰ ਬੇਧੜਕ ਹੋ ਕੇ ਆ ਕੇ ਮਿਲੋ। ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਕੋਲ ਪਹੁੰਚਾਂਗੇ। ਸਾਡੀ ਜ਼ਿੰਮੇਵਾਰੀ ਆ, ਅਸੀਂ ਇਕੱਲੀ ਇਕੱਲੀ ਚੀਜ਼ ਦਾ ਸਪਸ਼ਟੀਕਰਨ ਸਾਧ ਸੰਗਤ ਨੂੰ ਦੇਣਾ ਹੀ ਦੇਣਾ ਆ। ਸਾਧ ਸੰਗਤ ਜੀ, ਕਦੇ ਵੀ ਝੁਝਕੋ ਨਾ, ਕੋਈ ਵੀ ਕੁਐਸਚਨ ਆ ਕਿਸੇ ਵੀ ਤਰ੍ਹਾਂ ਦਾ, ਗੁਰਮਰਿਆਦਾ ਦਾ, ਗੁਰੂ ਘਰ ਵਿੱਚ ਹੋ ਰਹੇ ਕੰਮਾਂ ਬਾਰੇ, ਗੁਰੂ ਘਰ ਦੇ ਅਕਾਊਂਟ ਬਾਰੇ, ਤੁਹਾਨੂੰ ਕੋਈ ਵੀ ਕੁਐਸਚਨ ਆ, ਦਾਸ ਨੂੰ ਜਦੋਂ ਮਰਜ਼ੀ ਫੋਨ ਕਰੋ, ਦਾਸ ਤੁਹਾਡੇ ਕੋਲ ਪਹੁੰਚੂਗਾ। ਪਲੀਜ਼ ਤੁਸੀਂ ਕਦੇ ਵੀ ਕਿਸੇ ਦੀ ਦਿੱਤੀ ਪਾਈ ਖਬਰ ਦੇ ਉੱਤੇ ਯਕੀਨ ਨਹੀਂ ਕਰਨਾ, ਪਹਿਲਾਂ ਗੁਰੂ ਘਰ ਦੇ ਉੱਤੋਂ ਪਲੀਜ਼ ਕਲੀਅਰ ਜ਼ਰੂਰ ਕਰਿਆ ਕਰੋ। ਪਿਛਲੇ ਦਿਨਾਂ ਦੇ ਵਿੱਚ ਦਾਸ ਨੇ ਤੁਹਾਨੂੰ ਦੱਸਿਆ ਸੀ ਵੀ ਜੋ ਆਪਾਂ ਗੁਰੂ ਘਰ ਦਾ ਲੋਨ ਤਾਰਿਆ ਵਾ ਉਹਦੇ ਬਾਰੇ ਮੈਂ ਤੁਹਾਨੂੰ ਸਟੇਟਮੈਂਟ ਦਿੱਤੀ ਸੀ ਵੀ ਜਨਵਰੀ ਦੇ ਵਿੱਚ ਆਪਾਂ $5,00,000 ਦਿੱਤਾ, ਫਰਵਰੀ ਦੇ ਵਿੱਚ $5,00,000 ਦਿੱਤਾ ਜੋ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਗਿਆ ਸੀ। ਫਿਰ ਆਪਾਂ ਇੱਕ ਵਿਚਾਰ ਬਣਾਇਆ ਸੀਗਾ ਵੀ ਜਿਹੜਾ ਇੰਟਰਸਟ ਰੇਟ ਬਹੁਤ ਜ਼ਿਆਦਾ ਜਾ ਰਿਹਾ ਵੀ ਇਹਦੇ ਲਈ ਆਪਾਂ ਕੀ ਕਰੀਏ, ਇੱਕ ਸਾਂਝੇ ਤੌਰ 'ਤੇ ਮੀਟਿੰਗ ਵੀ ਕੀਤੀ ਗਈ। ਉਹਦੇ ਵਿੱਚ ਫੈਸਲਾ ਲਿਆ ਗਿਆ ਵੀ ਆਪਾਂ ਕਮਿਊਨਿਟੀ ਬਾਉਂਡ ਇਕੱਠਾ ਕਰਦੇ ਹਾਂ, ਸੰਗਤ ਦਾ ਸਹਿਯੋਗ ਮੰਗਿਆ ਗਿਆ। ਬਾਪੂ ਮਹਿੰਦਰ ਸਿੰਘ ਉਹਨਾਂ ਨੇ ਇਹਦੇ ਪ੍ਰਤੀ ਕਾਫੀ ਵਿਚਾਰ ਕੀਤੀ, ਰੇਡੀਓ ਉੱਤੇ ਵੀ ਗਏ, ਅਸੀਂ ਰੇਡੀਓ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤ ਨੂੰ ਇਹਦੇ ਬਾਰੇ ਦੱਸਿਆ। ਬਾਅਦ ਦੇ ਵਿੱਚ ਸਾਡੀ ਲੌਰਾ ਨਾਲ ਮੀਟਿੰਗ ਹੋਈ, ਉਹਦੇ ਬਾਰੇ ਜੋ ਉਹਦਾ ਖਰੜਾ ਤਿਆਰ ਹੋਣਾ ਸੀਗਾ, ਪੇਪਰ ਵਰਕ ਹੋਣਾ ਸੀ, ਉਹ ਤਿਆਰ ਅਸੀਂ ਆਪ ਕੋਲ ਬਹਿ ਕੇ ਸਾਰੇ ਸਿੰਘਾਂ ਨੇ ਕਰਵਾਇਆ। ਮਈ ਦੇ ਵਿੱਚ ਨਗਰ ਕੀਰਤਨ ਸੀ, ਨਗਰ ਕੀਰਤਨ ਤੋਂ ਬਾਅਦ ਇਹ ਜਿਹੜਾ ਉਪਰਾਲਾ ਆਪਾਂ ਸ਼ੁਰੂ ਕੀਤਾ ਉਹਦੇ ਵਿੱਚ ਪਹਿਲੇ ਹੀ ਹਫ਼ਤੇ ਵਿੱਚ ਆਪਾਂ ਨੂੰ $9,30,000 ਸੰਗਤ ਵੱਲੋਂ ਆਇਆ, ਜਿਹਦੇ ਵਿੱਚ ਆਪਾਂ 70,000 ਪਾ ਕੇ $1,000,000 ਜਾਣ ਜੀ $10,00,000 May 2018 ਨੂੰ ਪੇ ਕੀਤਾ। ਉਸ ਤੋਂ ਦੂਜੇ ਹਫ਼ਤੇ ਦੇ ਵਿੱਚ ਆਪਣੇ ਕੋਲ $6,20,000 ਆਇਆ, ਤਾਂ ਗੁਰੂ ਘਰ ਦੀ ਗੋਲਕ ਦੇ ਵਿੱਚੋਂ $3,80,000 ਪਾ ਕੇ ਆਪਾਂ ਉਹ ਪੇ ਕੀਤਾ ਜੋ ਕਿ May 2018 ਨੂੰ ਸੀਗਾ। उस तो बाद अपना 4,71,000 ਦੇ ਗੇੜ ਜਿਹੜਾ

0: ਮਾਇਆ ਰਹਿ ਗਈ ਸੀਗੀ। ਉਹ ਸੰਗਤ ਨੇ ਫਿਰ ਆਪਾਂ ਕਸਰਤ ਕੀਤੀ ਸਾਰੀ, ਤੇ ਉਹ ਆਪਾਂ ਜੂਨ ਦੇ ਪਹਿਲੇ ਹਫਤੇ ਵਿੱਚ ਐਲਾਨ ਕੀਤਾ ਸੀ ਇੱਥੋਂ ਪੇ ਕਾਂਡਾ ਪੇ ਕੀਤੀ ਗਈ, ਜਕਾਰੇ ਵੀ ਬੁਲਾਏ ਗਏ। ਪਰ ਬਾਅਦ ਦੇ ਵਿੱਚ ਸਾਧ ਸੰਗਤ ਨੇ ਬੜਾ ਇਹਦੇ ਉੱਤੇ ਕਈ ਜਾਣੇ ਸਿੰਘਾਂ ਨੇ ਇਤਰਾਜ਼ ਜਤਾਇਆ ਜੀ ਝੂਠ ਬੋਲਿਆ ਗਿਆ ਵੀ ਕਰਜ਼ਾ ਲਾਹ ਦਿੱਤਾ। ਉਸ ਦਿਨ ਵੀ ਦਾਸ ਨੇ ਬੋਲਿਆ ਸੀ ਵੀ ਜਿਹੜਾ ਇਹ ਪੈਸਾ ਆ ਬੈਂਕ ਦਾ ਤਾਰਿਆ ਗਿਆ ਵਾ, ਜਿਹੜਾ ਆਪਾਂ ਲਗਭਗ 12-13% ਤੇ ਲਿਆ ਹੋਇਆ ਸੀ, ਵੀ ਹੁਣ ਜੋ ਪੈਸਾ ਆ ਲਗਭਗ 23-24 ਲੱਖ ਡਾਲਰ ਦਾ ਸੰਗਤ ਦਾ ਆਇਆ ਵਾ, ਉਹ ਆਪਾਂ ਪੇ ਕਰਨਾ ਆ। ਉਹਦੇ ਬਾਰੇ ਦੱਸਿਆ ਗਿਆ ਸੀ ਉਹਦੇ ਵਿੱਚ ਪੈਸਾ ਜਿਹੜਾ ਬਹੁਤ ਜ਼ਿਆਦਾ ਪੈਸਾ ਆ ਉਹ ਸੰਗਤ ਨੇ ਇੰਟਰਸਟ ਨਹੀਂ ਲੈਣਾ, ਪਰ ਆਪਾਂ ਕਈ ਥਾਂ 'ਤੇ ਉਹਨਾਂ ਨੂੰ ਕਿਹਾ ਸੀ ਅਸੀਂ 5% ਇੰਟਰਸਟ ਦੇਵਾਂਗੇ। ਗੁਰੂ ਭਾਈ ਸਾਧ ਸੰਗਤ ਜੀ ਕਦੇ ਵੀ ਗੁਰੂ ਘਰ ਦੇ ਸਟੇਜ ਤੋਂ ਝੂਠ ਨਹੀਂ ਬੋਲਿਆ ਗਿਆ, ਇਹ ਬਕਾਇਦਾ ਦੱਸਿਆ ਗਿਆ ਸੀ ਵੀ ਹੁਣ ਵੀ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਪਿਤਾ ਸਮਾਨ ਨੇ ਆਪਾਂ ਉਹਨਾਂ ਨੂੰ ਪਿਓ ਮੰਨਦੇ ਹਾਂ, ਵੀ ਹੁਣ ਪਿਓ ਪੁੱਤ ਦਾ ਰਿਸ਼ਤਾ ਰਹਿ ਗਿਆ ਵੀ ਜਿਹੜਾ ਲੈਣ ਦੇਣਾ ਪਿਓ ਪੁੱਤ ਦਾ ਆ, ਪਰ ਕਿਸੇ ਬੈਂਕ ਦਾ ਪੈਸਾ ਨਹੀਂ ਦੇਣਾ ਆਪਾਂ। ਸਾਧ ਸੰਗਤ ਦਾ ਗੁਰਦੁਆਰਾ, ਸਾਧ ਸੰਗਤ ਦਾ ਪੈਸਾ ਆ, ਸਾਧ ਸੰਗਤ ਅਤੇ ਗੁਰੂ ਘਰ ਦਾ ਆਪਸ ਵਿੱਚ ਲੈਣ ਦੇਣ ਆ, ਪਰ ਬੈਂਕ ਦਾ ਨਹੀਂ। ਪਰ ਇਹਦੇ ਬਾਰੇ ਕਾਫੀ ਹੀ ਪ੍ਰਚਾਰ ਕੀਤਾ ਗਿਆ ਵੀ ਗੁਰੂ ਘਰ ਦੀ ਸਿਰ ਤੋਂ ਝੂਠ ਬੋਲਿਆ ਗਿਆ। ਦਾਸ ਉਸ ਵੀਡੀਓ ਬਾਰੇ ਵੀ ਤੁਹਾਨੂੰ ਪ੍ਰੋਵਾਈਡ ਕਰ ਸਕਦਾ ਜਿੱਦਣ ਦਾਸ ਨੇ ਇੱਕ ਅਨਾਊਂਸਮੈਂਟ ਗੁਰੂ ਘਰ ਦੀ ਸਟੇਜ ਤੋਂ ਕੀਤੀ ਸੀ। ਜਦੋਂ ਵੀ ਕੋਈ ਕੁਐਸਚਨ ਹੁੰਦਾ ਪਲੀਜ਼ ਸਾਧ ਸੰਗਤ ਜੀ ਸਾਨੂੰ ਜ਼ਰੂਰ ਸੰਪਰਕ ਕਰਿਆ ਕਰੋ, ਫੇਸਬੁੱਕਾਂ ਦੇ ਉੱਤੇ ਨਾ ਯਕੀਨ ਕਰਿਆ ਕਰੋ। ਦੂਸਰੀ ਬੇਨਤੀ ਇਹ ਆ ਸਾਧ ਸੰਗਤ ਜੀ, ਜਿਹੜਾ ਆਪਾਂ ਕਿਹਾ ਸੀ ਸਾਧ ਸੰਗਤ ਦਾ ਪੈਸਾ, ਉਹਦਾ ਵੀ ਆਪਾਂ ਮੋੜਾ ਸ਼ੁਰੂ ਕਰ ਦਿੱਤਾ ਆ। ਦੋ ਜਾਣਿਆਂ ਦੇ ਆਪਾਂ ਜਿਹੜੀ ਮਾਇਆ ਆ ਉਹ ਵਾਪਸ ਕਰ ਦਿੱਤੀ ਆ। ਗਾਂਹ ਸਮੇਂ ਸਿਰ ਜਿਉਂ ਜਿਉਂ ਆਪਾਂ ਚੱਲਦੇ ਜਾਵਾਂਗੇ ਨਾਲ ਨਾਲ ਆਪਾਂ ਇਹਦਾ ਪੇ ਆਊਟ ਕਰਦੇ ਜਾਵਾਂਗੇ। ਸਾਧ ਸੰਗਤ ਜੀ ਇੱਕ ਦੂਸਰੀ ਬੇਨਤੀ ਇਹ ਆ ਵੀ ਨਗਰ ਕੀਰਤਨ ਦੇ ਖਰਚੇ ਬਾਰੇ ਵੀ ਇਸ ਸਟੇਜ ਤੋਂ ਦੱਸਿਆ ਗਿਆ ਸੀਗਾ। ਕਾਫੀ ਜਾਣਿਆਂ ਨੇ ਇਹਦੇ ਉੱਤੇ ਵੀ ਕੁਐਸਚਨ ਕੀਤੇ ਵੀ ਤੁਸੀਂ ਜ਼ਿਆਦਾ ਦੱਸ ਗਏ ਹੋ, ਟੈਂਟਾਂ ਦਾ ਪੈਸਾ ਤੁਸੀਂ ਲਿਆ ਬੋਲ ਗਏ ਹੋ। ਇਹਦਾ ਮਕਸਦ ਸਿਰਫ ਇੰਨਾ ਹੀ ਸੀਗਾ ਵੀ ਸਾਧ ਸੰਗਤ ਜੀ ਆਪਾਂ ਨਗਰ ਕੀਰਤਨ 'ਤੇ ਕਿੰਨਾ ਖਰਚਾ ਕਰਦੇ ਹਾਂ, ਇਹ ਤੁਹਾਨੂੰ ਸਾਧ ਸੰਗਤ ਨੂੰ ਜਾਣੂ ਕਰਾਉਣਾ ਸੀਗਾ। ਇਹਦਾ ਸਾਡਾ ਕੋਈ ਮਕਸਦ ਨਹੀਂ ਸੀਗਾ ਵੀ ਅਸੀਂ ਇਹਦੇ ਉੱਤੋਂ ਪੈਸਾ ਕਮਾਉਂਦੇ ਹਾਂ ਜਾਂ ਖਰਚ ਕਰਦੇ ਹਾਂ, ਸਿਰਫ ਜਾਣ ਸਾਧ ਸੰਗਤ ਦੀ ਜਾਣਕਾਰੀ ਲਈ ਇਹ ਦੱਸਿਆ ਗਿਆ ਸੀ ਵੀ ਗੁਰੂ ਨਗਰ ਕੀਰਤਨ ਦੇ ਉੱਤੇ ਇੰਨਾ ਖਰਚਾ ਕੀਤਾ ਗਿਆ ਆ। ਸਾਧ ਸੰਗਤ ਜੀ ਜਦੋਂ ਵੀ ਕੋਈ ਵਿਚਾਰ ਹੁੰਦਾ ਬੇਝਿੜਕ ਹੋ ਕੇ ਸਾਡੇ ਕੋਲ ਪਹੁੰਚਿਆ ਕਰੋ, ਅਤੇ ਜੋ ਦੂਸਰੀ ਸਟੇਟਮੈਂਟ ਆ ਅੱਜ ਗੁਰੂ ਘਰ ਦੀ ਨੋਟਸ ਬੋਰਡ 'ਤੇ ਲੱਗ ਜਾਊ ਅਤੇ ਟੀਵੀਆਂ ਦੇ ਉੱਤੇ ਲੱਗ ਜਾਊਗੀ, ਉਹਦੇ ਉੱਤੇ ਬਕਾਇਦਾ ਤੁਸੀਂ ਦੇਖੋਗੇ ਜੈਲੋ ਕਲਰ ਦੀ ਇੱਕ ਪੱਟੀ ਲੱਗੀ ਹੋਈ ਆ, ਉਹਦੇ ਉੱਤੇ ਲਿਖਿਆ ਗਿਆ ਆ ਜੀ ਲਿਬਰਟੀ ਜਿਹੜੀ ਆਪਾਂ ਜਿਹਤੋਂ ਲੋਨ ਲਿਆ ਸੀ ਲਿਬਰਟੀ ਇਨਵੈਸਟਮੈਂਟ, ਉਹਦੇ ਉੱਤੋਂ ਆਪਾਂ ਲੋਨ ਲਿਆ ਸੀ, ਉਹ ਪੇਡ ਆਊਟ ਹੋ ਚੁੱਕਾ ਆ। ਬਕਾਇਦਾ ਇਹ ਸਟੇਟਮੈਂਟ ਅੱਜ ਨੋਟਸ ਬੋਰਡ 'ਤੇ ਲੱਗੀ ਜਾਊਗੀ। ਇਹਦੇ ਪ੍ਰਤੀ ਕੋਈ ਵੀ ਤੁਸੀਂ ਕੁਐਸਚਨ ਹੋਵੇ ਬੇਧੜਕ ਹੋ ਕੇ ਸਾਨੂੰ ਪੁੱਛੋ, ਪਰ ਇਹਦੇ ਬਾਰੇ ਅਸੀਂ ਜਵਾਬ ਦੇਵਾਂਗੇ ਜਾਂ ਕਿਸੇ ਫੇਸਬੁੱਕ ਟਿਕਟੋਕ ਜਾਂ ਕੋਈ ਵਟਸਐਪ 'ਤੇ ਜੋ ਗਰੁੱਪਾਂ ਦੀ ਬੈਂਸਬਾਜ਼ੀ ਚੱਲਦੀ ਆ ਉਹਦਾ ਅਸੀਂ ਕੋਈ ਜਵਾਬ ਨਹੀਂ ਦੇਣਾ। ਗੁਰੂ ਘਰ ਦੀ ਸਟੇਜ ਦੇ ਉੱਤੋਂ ਬੋਲਿਆ ਹੋਇਆ ਇੱਕ ਇੱਕ ਸ਼ਬਦ ਦੇ ਅਸੀਂ ਦੇਣਦਾਰ ਹਾਂ। ਜੇ ਕੋਈ ਹੋਰ ਵੀ ਬੋਲਦਿਆਂ ਕੋਲੋਂ ਭੁੱਲ ਚੁੱਕ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਜੀ ਮੁੱਖ ਸੇਵਾਦਾਰ, ਅਤੇ ਸਰਦਾਰ ਮਹਿੰਦਰ ਸਿੰਘ ਜੀ ਮੁੱਖ ਖਜ਼ਾਨਚੀ, ਆਪ ਜੀ ਨੂੰ ਸਾਰੀ ਜਾਣਕਾਰੀ ਦਿੱਤੀ। ਸੰਗਤ ਜੀ ਜੇ ਕੋਈ ਵੀ ਗੱਲ ਹੋਵੇ ਆਪ ਜੀ ਇਹਨਾਂ ਦੇ ਕੋਲੋਂ ਜਾ ਕੇ ਪੁੱਛ ਸਕਦੇ ਹੋ। ਸੰਗਤ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਸਮਾਂ ਮਿੱਥਿਆ ਗਿਆ ਸੀ, ਪਰਮ ਸੰਸਾਰ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ, ਸਿੱਖ ਸਕਾਲਰ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਬਹੁਤ ਹੀ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਕੈਲਗਰੀ ਸਿੱਖ ਸੰਗਤ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸੰਗਤ ਜੀ ਆਪ ਜੀ ਨੂੰ ਅਕਸਰ ਹੀ ਆਪ ਜੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ 'ਤੇ ਟੀ ਵੀ ਚੈਨਲਾਂ 'ਤੇ ਬਾਬਾ ਬੰਤਾ ਸਿੰਘ ਜੀ ਦੀ ਕਥਾ ਦਾ ਵਿਚਾਰ ਗੁਰਮਤਿ ਵਿਚਾਰਾਂ ਇਤਿਹਾਸ ਤੱਥ ਜ਼ਰੂਰ ਹੀ ਆਪ ਜੀ ਨੇ ਸਰਵਣ ਕੀਤੇ ਹੋਣਗੇ। ਅੱਜ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਵਿਸ਼ੇਸ਼ ਦੀਵਾਨ ਸਾਜ ਰਹੇ ਹਨ, ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਨ ਸਗਲੀ ਖੋਵੇ। ਹੁਣ ਬੇਨਤੀ ਕਰਦੇ ਹਾਂ ਬਾਬਾ ਬੰਤਾ ਸਿੰਘ ਜੀ ਉਹਨਾਂ ਨੂੰ ਕਿ ਆਪ ਜੀ ਨੂੰ 2:15 ਵਜੇ ਤੱਕ ਸੰਗਤ ਦੇ ਨਾਲ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ। ਆਓ ਸੰਗਤ ਜੀ, ਮਨ ਬਿਰਤੀਆਂ ਨੂੰ ਬਾਹਰੋਂ ਸੰਕੋਚਦੇ ਹੋਏ ਇਸ ਦਰਬਾਰ ਦੇ ਵਿੱਚ ਹਾਜ਼ਰ ਕਰੀਏ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ouais.

ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਕੈਲਗਰੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ, ਪ੍ਰਬੰਧਕ ਜਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਨੂੰ ਸਮਰਪਿਤ ਨਕੋਦਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਇਹਨਾਂ ਸਾਰਿਆਂ ਨੂੰ ਜ਼ਿਹਨ ਦੇ ਵਿੱਚ ਪ੍ਰਫੁੱਲਤ ਰੱਖਣ ਦੇ ਲਈ ਇਹ ਗੁਰਮਤਿ ਸਮਾਗਮ ਉਲੀਕੇ ਗਏ ਨੇ। ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰੂਕਿਆਂ ਦੀ ਵਡਿਆਈ ਕਰਦੇ ਹਾਂ। ਗੁਰਬਾਣੀ ਦਾ ਇਹ ਫੁਰਮਾਨ ਪ੍ਰਗਟ ਹੈ ਸਾਡੇ ਸਨਮੁਖ, ਬਾਣੀ ਦੇ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਦਾ ਰੂਪ ਨੇ। ਗੋ ਤੋਂ ਭਾਵ ਹੈ ਧਰਤੀ, ਵਿੰਦ ਦਾ ਮਤਲਬ ਜੋ ਪਾਲਣ ਹਾਰ ਹੈ। ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਛੇਵੇਂ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਭਗਤੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਨਾਲ ਸ਼ਕਤੀ ਦਾ ਕੇਂਦਰ ਅਕਾਲ ਬੁੰਗਾ ਪ੍ਰਗਟ ਕੀਤਾ, ਗੁਰੂ ਨਾਨਕ ਦੇ ਘਰ ਵਿੱਚ ਭਗਤੀ ਤੇ ਸ਼ਕਤੀ ਨੂੰ ਪ੍ਰਫੁੱਲਤ ਰੱਖਿਆ, ਗੁਰਾਂ ਦੀ ਹਸਤੀ ਬਾਬਤ ਫੁਰਮਾਨ ਹੈ ਬਾਣੀ ਚ, ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ। ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ। ਗੁਰੂ ਇਜ਼ ਡਿਵਾਈਨ, ਹੀ ਇਜ਼ ਆਲ ਪਾਵਰਫੁੱਲ, ਗੁਰੂ ਇਜ਼ ਲੋਫਟੀ। ਗੁਰੂ ਦੀ ਹਸਤੀ ਹਰੇਕ ਜ਼ੁਬਾਨ ਤੋਂ ਉੱਚੀ ਹੈ, ਹਰੇਕ ਕਲਮ ਤੋਂ ਉੱਚੀ ਹੈ। ਜਿੰਨਾ ਚਾਹੇ ਤੈਨੂੰ ਵਾਕਸ਼ਾ ਲਾਉਂਦਾ ਹੈ, ਤੇਰੀ ਜ਼ੁਬਾਨ ਦੀ ਔਕਾਤ ਇੱਕ ਬੁਲਬਲੇ ਵਾਲੀ ਹੈ ਤੇ ਗੁਰੂ ਸਾਗਰ ਹੈ, ਸਮੁੰਦਰ ਹੈ। ਕਥਾਕਾਰ ਢਾਡੀ ਰਾਗੀ ਕਵੀਸ਼ਰ ਜਨ ਇਹਨਾਂ ਕੀ ਗਾ ਸਕਦੇ ਨੇ। ਜਿਵੇਂ ਸਾਗਰ ਚੋਂ ਇੱਕ ਬੁਲਬੁਲਾ ਆਉਂਦਾ ਹੈ, ਤੋ ਬਾਣੀ ਚ ਜਗ੍ਹਾ ਜਗ੍ਹਾ ਗੁਰੂ ਦੀ ਮਹਿਮਾ ਲਈ ਅਗਮ ਲਬਜਾਇਆ ਹੈ। ਸੁਰਤ ਦੀ ਇੱਕ ਡੂੰਘਾਈ ਹੈ, ਗੁਰੂ ਦਾ ਪਰਲਾ ਕੰਢਾ ਹੈ ਕੋਈ ਨਹੀਂ। ਸੁਰਤ ਦਾ ਅਲਫਾਜ਼ਾਂ ਦਾ ਇੱਕ ਦਾਇਰਾ ਹੈ, ਗੁਰੂ ਅਸੀਮ ਹੈ, ਦਾਇਰੇ ਤੋਂ ਬਾਹਰ ਹੈ। ਅੱਗੇ ਗੁਰੂ ਦੀ ਕਰਾਮਾਤ ਬਿਆਨ ਕੀਤੀ ਹੈ, ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ। ਲੋਕ ਤੀਰਥਾਂ ਤੇ ਜਾਂਦੇ ਨੇ, ਪਾਪ ਕੱਟੇ ਜਾਣ ਮਨ ਇਸ਼ਿਤ ਫਲ ਮਿਲਣ। ਗੁਰੂ ਹਰਗੋਬਿੰਦ ਸਾਹਿਬ ਨਾਲੋਂ ਕੋਈ ਤੀਰਥ ਵੱਡਾ ਨਹੀਂ। ਲੋਕ ਪਾਰ ਜਾਤ ਰੁੱਖ ਦੀ ਉਪਾਸ਼ਨਾ ਕਰਦੇ ਨੇ ਮਨ ਇਸ਼ਿਤ ਫਲ ਮਿਲਣਾ। ਪਾਰ ਜਾਤ ਵੀ ਗੁਰੂ ਦੇ ਅਧੀਨ ਹੈ, ਹਰੇਕ ਆਸਾ ਮਨਸਾ ਨੂੰ ਪੂਰਿਆਂ ਕਰਨ ਵਾਲਾ ਗੁਰੂ ਆਪ ਹੈ।
ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ। ਪੀਰ ਫਕੀਰ ਦਾਤਾਂ ਦੇ ਸਕਦੇ ਨੇ ਛੋਟੀਆਂ ਮੋਟੀਆਂ, ਦੇ ਕੈਂਟ ਗ੍ਰੈਂਟ ਲਿਬਰੇਸ਼ਨ ਮੁਕਤੀ ਨਹੀਂ ਦੇ ਸਕਦੇ। ਗੁਰੂ ਨਾਨਕ ਗੁਰੂ ਹਰਗੋਬਿੰਦ ਮੁਕਤੀ ਬਖਸ਼ਦੇ ਨੇ 84 ਲੱਖ ਜੂਨਾਂ ਤੋਂ, ਰੋਗਾਂ ਸੋਗਾਂ ਤੋਂ ਲਿਬਰੇਸ਼ਨ ਬਖਸ਼ਦੇ ਨੇ, ਨਜ਼ਾਤ ਬਖਸ਼ਦੇ ਨੇ। ਸਮਾਂ ਬਣਿਆ ਮਾਤਾ ਗੰਗਾ ਜੀ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ 1652 ਬਿਕਰਮੀ ਸੰਮਤ ਹਾੜਵਦੀ 1 ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪ੍ਰਗਟ ਹੋਏ। ਬਾਣੀ ਨੂੰ ਪੁੱਛੋ ਕੌਣ ਆਇਆ ਹੈ, ਬੀਸ ਬਿਸੂਏ ਜਾ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇੱਕੈ ਹੀ ਜਾਣੇ। ਜਿਨ੍ਹਾਂ ਦਾ ਮਨ ਸਹਿਜ ਵਿੱਚ ਟਿਕਿਆ ਹੈ ਉਹ ਜਾਣਦੇ ਨੇ ਗੁਰੂ ਤੇ ਪਰਮੇਸ਼ਰ ਇੱਕ ਜੈਸੇ ਨੇ, ਕੋਈ ਫਾਸਲਾ ਨਹੀਂ। ਸ਼ਾਹਏ ਦੀਨ ਓ ਮੁਲਕ ਆ ਹੈਦਰ ਸਿਫਤ ਹਰਗੋਬਿੰਦ, ਦਰਦੋ ਆਲਮ ਚੋ ਮਹਿ ਤਾਬਾਂ, ਦੁਰਖਸ਼ੀਦ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧਰਮ ਦੇ ਬਾਦਸ਼ਾਹ ਨੇ, ਦੀਨ ਦੇ ਮਾਲਕ ਨੇ, ਪ੍ਰਭੂ ਦਾ ਸਰੂਪ ਨੇ, ਰੋਗਾਂ ਸੋਗਾਂ ਨੂੰ ਮਿਟਾਉਣ ਵਾਲੇ ਨੇ, ਮੀਰੀ ਪੀਰੀ ਦੇ ਮਾਲਕ ਨੇ, ਨਜ਼ਾਤ ਬਖਸ਼ਣ ਵਾਲੇ ਨੇ, ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ, ਰੋਗਾਂ ਸੋਗਾਂ ਤੋਂ ਪਾਰ ਲਿਜਾਣ ਵਾਲੀ ਗੁਰੂ ਸਾਡੇ ਦੀ ਹਸਤੀ ਹੈ। ਕੀ ਕਾਰਨ ਬਣਿਆ ਵੀ ਫਕੀਰਾਂ ਦੇ ਘਰ ਵਿੱਚ ਤਲਵਾਰ ਦੀ ਗੱਲ ਚੱਲੀ? ਏਡੇ ਠੰਡੇ ਫਕੀਰ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂ ਅਰਜਨ ਸਾਹਿਬ ਮਹਾਰਾਜ ਅਚਾਨਕ ਫਕੀਰੀ ਦੇ ਘਰ ਹਰਿਮੰਦਰ ਸਾਹਿਬ ਦੇ ਸਾਵੇਂ ਸ਼ਕਤੀ ਦਾ ਕੇਂਦਰ ਅਕਾਲ ਬੁੰਗਾ ਕਿਉਂ ਬਣਾਉਣਾ ਪਿਆ? 1663 ਬਿਕਰਮੀ ਸੰਮਤ ਵੈਸਾਖ ਵਧੀ ਸਪਤਮੀ, ਇਹੋ ਸਮਾਂ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ। ਇਹ ਉਹ ਸਮਾਂ ਸੀ ਜਦੋਂ ਜਹਾਂਗੀਰ ਨੇ ਦਰਬਾਰੇ ਖਾਸ ਦੇ ਵਿੱਚ ਲਾਹੌਰ ਅੰਦਰ ਗੁਰੂ ਅਰਜਨ ਸਾਹਿਬ ਦੇ ਸਨਮੁਖ ਬਚਨ ਕਹੇ, ਫਰਮੂਦਮ ਕੇ ਪੂਰਾ ਬਾ ਸਿਆਸ ਤੋ ਯਸਾ ਰਸਾਨੰਦ, ਅਦਾ ਮੈਂ ਫੁਰਮਾਨ ਜਾਰੀ ਕੀਤਾ ਗੁਰੂ ਅਰਜਨ ਦਾ ਕਤਲ ਸਿਆਸਤ ਬਾ ਯਾਸਾ ਦੀ ਧਾਰਾ ਦੇ ਤਹਿਤ ਹੋਵੇ। ਆਟੋਬਾਇਓਗ੍ਰਾਫੀ ਹੈ ਤੁਜ਼ਕੇ ਜਹਾਂਗੀਰੀ, ਬਾਦਸ਼ਾਹ ਜਹਾਂਗੀਰ ਦੀ। ਹੁਣ ਸਿਆਸਤ ਬਾ ਯਾਸਾ ਦੀ ਧਾਰਾ ਐਸੀ ਹੈ, ਚੰਗੇਜ਼ ਖਾਂ ਦੀ ਬਣਾਈ ਹੋਈ, ਮੰਗੋਲੀਅਨ ਇਹ ਲੋਕ ਭੂਤਾਂ ਪ੍ਰੇਤਾਂ ਚ ਬਲੀਵ ਕਰਦੇ ਨੇ, ਸੋਚਦੇ ਨੇ ਵੀ ਜੇ ਕਿਸੇ ਫਕੀਰ ਦਾ ਕਤਲ ਕੀਤਾ, ਲਹੂ ਦਾ ਕਤਰਾ ਧਰਤੀ ਤੇ ਡੁੱਲਿਆ, ਉਹਦੇ ਚੋਂ ਰੂਹਾਂ ਉੱਠ ਕੇ ਕਾਤਲ ਨੂੰ ਸਜ਼ਾ ਦੇਣਗੀਆਂ, ਤੋ ਜਦੋਂ ਵੀ ਫਕੀਰ ਨੂੰ ਮਾਰਨਾ ਹੈ ਉਹਦਾ ਲਹੂ ਸਾੜੋ ਤੇ ਫਿਰ ਉਹਦਾ ਅੰਤ ਕਰੋ। ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਗੁਰੂ ਅਰਜਨ ਸਾਹਿਬ ਨੂੰ, ਚੰਦੂ ਦੀ ਹਵੇਲੀ ਲਿਜਾਇਆ ਗਿਆ ਤੇ ਫਿਰ ਚੰਦੂ ਨੇ ਤਸੀਏ ਦੇ ਕੇ ਚਾਹੇ ਉਹ ਦੇਗ ਚ ਉਬਲਣਾ ਹੈ ਤੇ ਚਾਹੇ ਤੱਤੀ ਤਵੀ ਤੇ ਬਿਠਾਉਣ ਦੀ ਬਾਤ ਹੈ, ਗੁਰਾਂ ਨੂੰ ਸ਼ਹੀਦ ਕੀਤਾ।
ਤੇ ਧਰਮ ਦੀ ਦੁਨੀਆ ਇਹ ਸਮਝਾਉਂਦੀ ਹੈ ਵੀ ਜਿਵੇਂ ਉੱਜੜੇ ਬਾਗ ਨੂੰ ਹਰਿਆ ਕਰਨ ਲਈ ਪਾਣੀ ਲਾਈਦਾ ਹੈ, ਇੱਦਾਂ ਹੀ ਧਰਮ ਦੇ ਬਾਗ ਨੂੰ ਹਰਿਆ ਕਰਨ ਲਈ ਲਹੂ ਡੋਲਣਾ ਪੈਂਦਾ ਆਪਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ। ਮਰਨ ਕਬੂਲ ਕਰਨਾ ਪੈਂਦਾ ਹੈ, ਜਿਹੜਾ ਫਿਰ ਦੀਨ ਲਈ ਮਰਦਾ ਹੈ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਕਬੂਲ ਚੜ੍ਹਦਾ ਹੈ। ਗਿਆਰਾਂ ਕੁ ਵਰੇ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ, ਮਜਲਸ ਵਿੱਚ ਬੈਠੇ ਨੇ ਬਾਬਾ ਬੁੱਢਾ ਸਾਹਿਬ, ਬਾਬਾ ਬਿਧੀ ਚੰਦ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼, ਤੇ ਗੁਰਾਂ ਨੇ ਉੱਥੇ ਬਚਨ ਕਹੇ ਵੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਮੈਂ ਪੰਜ ਜਾਮਿਆਂ ਦਰਮਿਆਨ ਫਕੀਰੀ ਚ ਵਿਚਰਿਆ, ਨਿਮਰਤਾ ਚ ਵਿਚਰਿਆ ਹੈ। ਤਖ਼ਤ ਦੇ ਨਸ਼ੇ ਵਿੱਚ ਚੂਰ ਹੁਕਮਰਾਨ ਪੀਰੀ ਨੂੰ ਨਹੀਂ ਸਮਝਦੇ, ਪ੍ਰੇਮ ਨੂੰ ਨਹੀਂ ਸਮਝਦੇ, ਫਕੀਰੀ ਨੂੰ ਨਹੀਂ ਸਮਝਦੇ। ਫਕੀਰੀ ਦੀ ਭਾਸ਼ਾ ਕੋਮਲ ਹਿਰਦਿਆਂ ਨੂੰ ਸਮਝ ਆਉਂਦੀ ਹੈ, ਕਠੋਰ ਹਿਰਦਿਆਂ ਨੂੰ ਨਹੀਂ। ਜਿਹੜਾ ਕੰਡਾ ਹੁੰਦਾ ਨਾ ਉਹਨੂੰ ਤੁਸੀਂ ਲੱਖ ਸਮਝਾਓ ਕੋਮਲ ਹੋ ਜਾ, ਉਹ ਨਹੀਂ ਹੋਵੇਗਾ। ਉਹਦਾ ਕਰਮ ਹੈ ਦੁੱਖ ਦੇਣਾ, ਖੁਭਣਾ। ਗੁਰਦੇਵ ਆਖਣ ਲੱਗੇ ਇਹ ਗਿਆਨ ਨੂੰ ਨਹੀਂ ਸਮਝਦਾ ਦਿੱਲੀ ਦਾ ਤਖ਼ਤ, ਜੇ ਸਮਝਦਾ ਹੁੰਦਾ ਤੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਨਾ ਬਿਠਾਉਂਦੇ। ਹਰ ਜਗ੍ਹਾ ਗਿਆਨ ਕੰਮ ਨਹੀਂ ਜੇ ਕਰਦਾ, ਐਵੇਂ ਭੁਲੇਖਾ ਕੱਢ ਦਿਓ ਵੀ ਤੁਸੀਂ ਆਖੋ ਵੀ ਜਪਜੀ ਸਾਹਿਬ ਹਰੇਕ ਕਠੋਰ ਹਿਰਦੇ ਨੂੰ ਕੋਮਲ ਕਰੇਗਾ, ਨਹੀਂ। ਬੰਜਰ ਧਰਤੀ ਤੇ ਜਿੰਨੀ ਮਰਜ਼ੀ ਵਰਖਾ ਹੋਵੇ ਬਨਸਪਤੀ ਨਹੀਂ ਉੱਗਦੀ, ਉਪਜਾਊ ਧਰਤੀ ਹੋਵੇ ਤੇ ਉੱਗੇਗੀ। ਕੋਮਲ ਹਿਰਦਿਆਂ ਤੇ ਬਾਣੀ ਅਸਰ ਕਰਦੀ ਹੈ, ਗਿਆਨ ਅਸਰ ਕਰਦਾ ਹੈ। ਔਰੰਗਜ਼ੇਬ ਤੇ, ਜਹਾਂਗੀਰ ਤੇ, ਸ਼ਾਹਜਹਾਨ ਤੇ ਅਸਰ ਨਹੀਂ ਕਰੇਗਾ ਗਿਆਨ। ਕਠੋਰ ਧਰਤੀ ਹੈ, ਪਥਰੀਲੀ ਧਰਤੀ ਹੈ, ਬੰਜਰ ਧਰਤੀ ਹੈ, ਤੇ ਬੰਜਰ ਧਰਤੀ ਨੂੰ ਪੁੱਟਣਾ ਪੈਂਦਾ ਹੈ, ਪੱਥਰ ਭੰਨਣੇ ਪੈਂਦੇ ਨੇ। ਗੁਰੂ ਹਰਗੋਬਿੰਦ ਸਾਹਿਬਾਂ ਦੇ ਵੀ ਗੁਰੂ ਨਾਨਕ ਫਕੀਰੀ ਤੋਂ ਚੱਲੇ, ਬਾਬਰ ਨੂੰ ਜਾਬਰ ਆਖਿਆ, ਅਗਿਆਨ ਦਾ ਜ਼ੋਰ ਸੀ, ਗਿਆਨ ਦੀ ਤਲਵਾਰ ਲੈ ਕੇ ਲੜੇ। ਹੁਣ ਰਾਜ ਸੀ, ਧੱਕਾ ਚੱਲ ਰਿਹਾ, ਗਿਆਨ ਦੀ ਤਲਵਾਰ ਨਾਲ ਗੱਲ ਨਹੀਂ ਬਣਦੀ, ਲੋਹ ਖੜਕ ਚਾਹੀਦੀ ਹੈ। ਇੱਟ ਦਾ ਜਵਾਬ ਪੱਥਰ ਨਾ ਦੇਣਾ ਪਵੇਗਾ। ਹੁਣ ਜੇ ਗਊਆਂ ਇਕੱਠੀਆਂ ਹੋ ਕੇ ਸ਼ੇਰ ਨੂੰ ਆਖਣ ਵੀ ਸ਼ੇਰ ਜੀ ਮਹਾਰਾਜ ਸ਼ਿਕਾਰ ਖੇਡਣਾ ਛੱਡ ਦੋ, ਤੇ ਉਹ ਕਿਤੇ ਸੁਭਾਅ ਥੋੜਾ ਬਦਲ ਲੈਂਦਾ। ਫਕੀਰ ਇਕੱਠੇ ਹੋ ਕੇ ਆਖਣ ਵੀ ਮੁਗਲੀਆ ਸਲਤਨਤ ਵਾਲਿਓ ਜ਼ੁਲਮ ਕਰਨਾ ਛੱਡ ਦਿਓ, ਹੱਡ ਥੋੜੀ ਜਾਣਗੇ। ਸ਼ੇਰ ਦਾ ਮੂੰਹ ਭੰਨਣ ਲਈ ਸ਼ੇਰ ਹੀ ਟੱਕਰੇ ਤੇ ਗੱਲ ਬਣਦੀ ਹੈ। ਤੋ ਗੁਰੂ ਹਰਗੋਬਿੰਦ ਸਾਹਿਬਾਂ ਦੇ ਜਿਹੜੀ ਸਿੱਖੀ ਗੁਰੂ ਨਾਨਕ ਨੇ ਰਬਾਬ ਦੀ ਤਾਰ ਤੋਂ ਸ਼ੁਰੂ ਕੀਤੀ ਹੈ, ਮੈਂ ਤਲਵਾਰ ਦੀ ਧਾਰ ਤੇ ਪ੍ਰਗਟ ਕਰਾਂਗਾ। ਮੈਂ ਪੀਰੀ ਦੇ ਨਾਲ ਨਾਲ ਮੀਰੀ ਪ੍ਰਫੁੱਲਤ ਕਰਾਂਗਾ, ਮੈਂ ਗਊਆਂ ਨੂੰ ਸ਼ੇਰ ਬਣਾਵਾਂਗਾ, ਸਾਰੇ ਸਿੱਖ ਜਗਤ ਦੇ ਵਿੱਚ ਇਹ ਗੱਲ ਜ਼ਾਹਰ ਹੋ ਗਈ ਵੀ ਹੁਣ ਰਾਜਸੀ ਧੱਕੇ ਦੇ ਖਿਲਾਫ ਤਲਵਾਰ ਉਠਾਉਣਗੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਗਿਆਨ ਖੜਕ ਦੇ ਨਾਲ ਨਾਲ ਹੁਣ ਲੋਹ ਖੜਕ ਚੱਲੇਗੀ, ਰਬਾਬ ਦੀ ਤਾਰ ਦੇ ਨਾਲ ਨਾਲ ਤਲਵਾਰ ਦੀ ਧਾਰ ਹੁਣ ਚੱਲੇਗੀ, ਮੀਰੀ ਦੇ ਨਾਲ ਹੁਣ ਪੀਰੀ ਪ੍ਰਗਟ ਹੋਵੇਗੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਹੁਣ ਗੁਰਤਾ ਗੱਦੀ ਤਿਲਕ ਮਿਲਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ। ਬਹੁਤ ਗੁਰੂ ਘਰ ਦੇ
ਮੁਖੀਏ ਸਿੱਖ ਦਸਤਾਰਾਂ ਲੈ ਕੇ ਆਏ। ਗੁਰਤਾ ਗੱਦੀ ਦਾ ਸਾਜੋ ਸਮਾਨ ਇਕੱਠਾ ਹੋਇਆ, ਸਹੇਲੀ ਮਾਲਾ ਮੰਜੀ ਨਾਰੀਅਲ 5 ਪੈਸੇ ਤੇ ਬਾਬਾ ਬੁੱਢਾ ਸਾਹਿਬ ਜਦੋਂ ਗੁਰਾਂ ਦੇ ਸਾਵੇਂ ਹੋਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਦਸਤਾਰ ਬੰਨ ਦਿਓ, ਬਾਕੀ ਸਾਰਾ ਸਮਾਨ ਤੋਸ਼ੇਖਾਨੇ ਰੱਖ ਦਿਓ, ਹੁਣ ਸਮਾਂ ਫਕੀਰੀ ਦਾ ਨਹੀਂ ਸ਼ਸਤਰ ਧਾਰਨ ਦਾ ਹੈ, ਮੀਰੀ ਦਾ ਹੈ। ਬ੍ਰਿਜ ਭਾਸ਼ਾ ਚ ਲਿਖਿਆ ਹੈ, ਤੁਰਕ ਰਾਜ ਭਏ ਦੁਸ਼ਟ ਬਿਸਾਲੇ, ਕਿਆ ਕੀਨੋ ਸਤਿਗੁਰ ਪਿਤ ਨਾਲੇ। ਤੁਸੀਂ ਵੇਖਦੇ ਹੋ ਵੀ ਕਿੱਡੇ ਠੰਡੇ ਫਕੀਰ ਸਨ ਮੇਰੇ ਪਿਤਾ ਗੁਰੂ ਅਰਜਨ ਸਾਹਿਬ ਤੇ ਦੁਸ਼ਟਾਂ ਨੇ ਤਤੀ ਤਵੀ ਤੇ ਸਾੜ ਛੱਡੇ। ਹਜੇ ਵੀ ਤੁਸੀਂ ਫਕੀਰੀ ਦੀਆਂ ਬਾਤਾਂ ਪਾਓ, ਇਹ ਗੱਲ ਠੀਕ ਨਹੀਂ ਹੈ। ਮੁਗਲਾਂ ਦੇ ਦੰਦ ਖੱਟੇ ਕਰਨ ਲਈ ਮੈਂ ਹੁਣ ਮਾਲਾ ਦੀ ਜਗ੍ਹਾ ਤਲਵਾਰ ਫੜਾਂਗਾ, ਪਿੱਛੇ ਝਾਤ ਮਾਰੋ, ਪ੍ਰਥਮ ਹੁਤੇ ਛਤਰੀ ਮਹਿਪਾਲਾ, ਆ ਯੁੱਧ ਕੋ ਅਭਿਆਸ ਬਿਸਾਲਾ। ਹਿੰਦੁਸਤਾਨ ਵਿੱਚ ਛਤਰੀਆਂ ਉਨਾ ਸਮਾਂ ਰਾਜ ਕੀਤਾ ਜਿੰਨਾ ਸਮਾਂ ਉਹ ਸ਼ਸਤਰਾਂ ਦਾ ਅਭਿਆਸ ਕਰਦੇ ਰਹੇ। ਤਜੇ ਉਹ ਜਬ ਹੈ ਸ਼ਸਤਰਨ ਅਭਿਆਸ ਲੀਨੋ ਤੁਰਕ ਰਾਜ ਨਿਜ ਪਾਸ, ਛਤਰੀਆਂ ਹਥਿਆਰ ਰੱਖ ਦਿੱਤੇ, ਰਾਜ ਭਾਗ ਜਾਂਦਾ ਰਿਹਾ। 1021 ਈਸਵੀ ਤੋਂ ਹੀ ਮਹਿਮੂਦ ਗਜ਼ਨਵੀ ਵਰਗਿਆਂ ਦਾ ਜ਼ੋਰ ਪੈ ਗਿਆ ਸੀ ਤੇ ਸਦੀਆਂ ਹੋ ਗਈਆਂ ਨੇ ਇਸ ਗੁਲਾਮੀ ਨੂੰ, ਇਹ ਸੰਗਲ ਤੋੜਨੇ ਪੈਣੇ ਨੇ। ਦਰਅਸਲ ਸ਼ਸਤਰ ਸੁੱਟਣ ਦਾ ਕਾਰਨ ਕੀ ਬਣਿਆ ਛਤਰੀਆਂ ਦੇ? ਜਦੋਂ ਆਪੋਜੀਸ਼ਨ ਨਾ ਰਵੇ ਤੇ ਫਿਰ ਭਾਈ ਭਾਈ ਆਪਸ ਚ ਲੜਦੇ ਨੇ। ਛਤਰੀਆਂ ਦਾ ਜ਼ੋਰ ਸੀ ਹਿੰਦੁਸਤਾਨ ਚ, ਜਦੋਂ ਸਾਵੇਂ ਕੋਈ ਦੁਸ਼ਮਣ ਨਾ ਰਿਹਾ, ਇੱਕ ਦੂਜੇ ਦਾ ਲਹੂ ਡੋਲਣ ਲੱਗ ਪਏ, ਗੋਡੇ ਗੋਡੇ ਲਹੂ ਦੀਆਂ ਨਦੀਆਂ ਵਹਿ ਤੁਰੀਆਂ, ਸਾਰੇ ਦੁਖੀ ਨੇ। ਇੱਕ ਮਹਾਂਪੁਰਸ਼ ਆਇਆ ਦੁਨੀਆਂ ਤੇ, ਮਹਾਤਮਾ ਬੁੱਧ, ਜਿਹਨੇ ਬੁੱਧ ਧਰਮ ਸ਼ੁਰੂ ਕੀਤਾ ਹੈ। ਉਹਨੇ ਇੱਕ ਨਾਰਾ ਦਿੱਤਾ, ਅਹਿੰਸਾ ਪਰਮੋ ਧਰਮੰ, ਅਹਿੰਸਾ ਹੀ ਪਰਮ ਧਰਮ ਹੈ, ਝਗੜੇ ਛੱਡ ਦਿਓ, ਸ਼ਾਂਤੀ ਪ੍ਰਸਤ ਹੋ ਜਾਓ। ਉਹ ਇੰਨਾ ਅਸਰ ਹੋਇਆ ਹਿੰਦੁਸਤਾਨ ਦੇ ਲੋਕਾਂ ਤੇ, ਇਹਨਾਂ ਹਥਿਆਰ ਛੱਡ ਦਿੱਤੇ ਛਤਰੀਆਂ ਨੇ। ਜਦੋਂ ਤੁਸੀਂ ਪ੍ਰੈਕਟਿਸ ਛੱਡ ਦਿਓਗੇ ਤੇ ਫਿਰ ਮੁਸ਼ਕਲ ਖੜੀ ਹੋਵੇਗੀ। ਫਿਰ ਬੋਧੀਆਂ ਨੇ ਜੋ ਹਿੰਦੂਆਂ ਦੇ ਲਹੂ ਨਾਲ ਹਿੰਦੁਸਤਾਨ ਦੀ ਧਰਤੀ ਲਾਲ ਕੀਤੀ ਹੈ, ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਚਲੋ, ਇੱਕ ਹੋਰ ਮਹਾਂਪੁਰਸ਼ ਉੱਠਿਆ, ਸ਼ੰਕਰਾਚਾਰਿਆ। ਉਹਨੇ ਅਗਨੀ ਕੁਲ ਦੇ ਖੱਤਰੀ ਲੈ ਕੇ ਤੇ ਬੋਧੀਆਂ ਨੂੰ ਮਾਰਿਆ, ਫਿਰ ਹਿੰਦੁਸਤਾਨ ਚ ਹਿੰਦੂ ਧਰਮ ਫਿਰ ਉਹਨੇ ਸੁਰਜੀਤ ਕੀਤਾ। ਪਰ ਉਹ ਵਰਣ ਵੰਡ ਦੀਆਂ ਤਰੇੜਾਂ ਨਹੀਂ ਮਿਟਾ ਸਕਿਆ, ਬ੍ਰਾਹਮਣ ਛਤਰੀ ਵੈਰ ਸ਼ੂਦਰ, ਇਹ ਤਰੇੜਾਂ ਰਹੀਆਂ। ਤੇ ਜਦੋਂ ਘਰ ਵਿੱਚ ਤਰੇੜਾਂ ਹੋਣ, ਸ਼ਰੀਕਾ ਜ਼ੋਰ ਪਾ ਜਾਂਦਾ ਹੈ। ਫਿਰ ਹੌਲੀ ਹੌਲੀ ਸਮਾਂ ਆਉਂਦਾ ਗਿਆ, ਤੁਰਕਾਂ ਦਾ ਜ਼ੋਰ ਪੈਂਦਾ ਗਿਆ ਤੇ ਗੁਰਦੇਵ ਆਂਦੇ, ਉਹ ਜਿਹੜੇ ਸ਼ਸਤਰ ਛੱਡੇ ਨੇ ਮੈਂ ਹੱਥਾਂ ਚ ਲਿਆਵਾਂਗਾ। ਹੁਣ ਬਾਬਾ ਬੁੱਢਾ ਜੀ ਨੇ ਹੁਕਮ ਮੰਨ ਕੇ ਸਭ ਕੁਝ ਤੋਸ਼ੇਖਾਨੇ ਰੱਖ ਦਿੱਤਾ, ਮਾਲਾ ਅਧਕ, ਗੁਰਤਾ ਗੱਦੀ ਦਾ ਸਮਾਨ, ਦਸਤਾਰ ਸਜਾਈ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਪਿਤਾ ਵਾਲੀ, ਤੇ ਪੰਜਾਂ ਗੁਰੂਆਂ ਦੇ ਨਾਮ ਲੈ ਕੇ ਸਜਾਈ ਹੈ, ਪੰਚੋਂ ਸਤਿਗੁਰ ਕੇਲੇ ਨਾਮ, ਪਾਗ ਲੀਨ ਕਰ ਮਹਿ ਅਭਿਰਾਮ। ਇਉਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਸਤਾਰ ਬੰਦੀ ਹੋਈ। ਇਹ ਕੌਣ ਤਖਤ ਤੇ ਬੈਠਾ ਹੈ? ਭਾਈ ਗੁਰਦਾਸ ਕਹਿੰਦੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਪੀਰ ਤੇ ਬਹੁਤ ਹੋਏ ਦੁਨੀਆਂ ਤੇ, ਪਰ ਇਹਨਾਂ ਸਾਰਿਆਂ ਚੋਂ ਪੰਜ ਭਾਰੇ ਹੋਏ ਨੇ ਪ੍ਰਭੂ ਦਾ ਸਰੂਪ, ਗੁਰੂ ਨਾਨਕ ਤੋਂ ਗੁਰੂ ਅਰਜਨ, ਤੇ ਜਿਹੜਾ ਹੁਣ ਛੇਵਾਂ ਆਇਆ ਇਹਨਾਂ
ਇਹਦੇ ਵਰਗਾ ਕੋਈ ਭਾਰੀ ਪੀਰ ਨਹੀਂ ਰੂਹੇ ਜ਼ਮੀਨ ਤੇ। ਹੁਣ ਭਾਰ ਤੋਂ ਭਾਵ ਅੰਤਰਮੁਖੀ ਬਾਹਰਮੁਖੀ ਦੋ ਅਰਥ ਨੇ। ਇੱਕ ਤੇ ਆਂਦੇ ਕਾਇਆ ਬੜੀ ਤਕੜੀ ਸੀ, ਕੁਝ ਇਤਿਹਾਸਕਾਰਾਂ 7 ਫੁੱਟ 2 ਇੰਚ ਕੱਦ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਦਾ ਵੀ 7 ਫੁੱਟ ਤੋਂ ਉੱਪਰ ਹਾਈਟ ਹੈ। ਔਰ ਜੰਗਾਂ ਯੁੱਧਾਂ ਚ ਜ਼ਿਕਰ ਮਿਲਦਾ ਹੈ ਵੀ 4-5 ਘੋੜੇ ਨਾਲ ਸੇਵਾਦਾਰ ਰੱਖਦੇ ਸੀ, ਵੀ ਇੱਕ ਘੋੜਾ ਕੁਝ ਸਮੇਂ ਤਾਈਂ ਥੱਕ ਜਾਂਦਾ ਸੀ। ਦੂਸਰਾ ਭਾਰੇ ਦਾ ਮਤਲਬ ਹੈ ਕਰਾਮਾਤਾਂ ਚ ਇੰਨਾ ਭਾਰਾ ਹੈ ਇਹਦੇ ਬਰਾਬਰ ਤਕੜੀ ਵਿੱਚ ਕੋਈ ਤੁਲ ਨਹੀਂ ਸਕਦਾ। ਰੋਜ਼ ਤੇ ਪੜ੍ਹਦੇ ਹੋ ਸਭ ਤੇ ਵੱਡ ਸਮਰੱਥ ਗੁਰਦੇਵ, ਗੁਰੂ ਨਾਲੋਂ ਵੱਡਾ ਕੋਈ ਨਹੀਂ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸੋਢੀਆਂ ਦੀ ਪੀੜ੍ਹੀ ਚੱਲਦੀ ਗਈ, ਸਰੀਰ ਬਦਲਦੇ ਗਏ, ਜੋਤ ਉਹੀ ਰਹੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਦੋ ਤਰ੍ਹਾਂ ਦੇ ਦਲ ਮਿਟਾ ਦਿੰਦਾ ਹੈ, ਭੰਨ ਕੇ ਸੁੱਟਦਾ ਹੈ। ਇਹਦਾ ਨਾਮ ਜਪੇਗਾ ਰੋਗ ਸੋਗ ਦੁੱਖ ਤਕਲੀਫਾਂ ਦਾ ਜਿਹੜਾ ਦਲ ਹੈ, ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਜਿਹੜੀ ਫੌਜ ਹੈ ਭੰਨ ਕੇ ਸੁੱਟ ਦਿੰਦਾ ਹੈ। ਤੇ ਬਾਹਰਮੁਖੀ ਤੌਰ ਤੇ ਦੁਸ਼ਮਣਾਂ ਦੀ ਗਿਣਤੀ ਇਹਦੇ ਸਾਵੇਂ ਮਾਇਨੇ ਨਹੀਂ ਰੱਖਦੀ, ਜਿੰਨੀ ਚਾਹੇ ਗਿਣਤੀ ਹੋਵੇ ਮਿੱਟੀ ਚ ਮਿਲਾ ਦਿੰਦਾ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੱਦੀ ਨਸ਼ੀਨ ਹੋਏ, ਗੁਰੂ ਨਾਨਕ ਦੇ ਤਖਤ ਦੇ ਵਾਰਸ ਹੋਏ, ਤੇ ਸਰੀਰ ਨਾਮ ਹੀ ਰਿਹਾ ਨਾ ਕਲਗੀਧਰ ਮਹਾਰਾਜ ਦਾ। ਗੁਰੂ ਸਦਾ ਹੈ, ਉਹ ਜੋਤ ਸਰੂਪ ਹੈ, ਤੂੰ ਸਤਿਗੁਰ ਚਹੁ ਜੁਗੀ, ਆਪ ਆਪੇ ਪਰਮੇਸ਼ਰ। ਗੁਰੂ ਇਜ਼ ਥਰੂ ਆਊਟ ਦਾ 4 ਏਜਿਸ, ਕਦੇ ਜੋਤ ਹੈ, ਕਦੇ ਚੋਲਾ ਹੈ, ਕਦੇ ਨੂਰ ਹੈ। ਅਜਨੀਆਂ ਅੱਖਾਂ ਵੇਂਹਦੀਆਂ ਨੇ ਗੁਰੂ ਹਰਗੋਬਿੰਦ ਦੀ ਜੋਤ ਕਰਕੇ ਹੀ ਵੇਂਹਦੀਆਂ ਨੇ। ਜਿੰਨੇ ਕਦਮ ਚੱਲਦੇ ਹੋ ਉਹਦੀ ਜੋਤ ਕਰਕੇ ਹੀ ਚੱਲਦੇ ਹੋ। ਤਾਂ ਹੀ ਤੇ ਬਾਣੀ ਚ ਜੋਤ ਰੂਪ ਆਖਿਆ ਗੁਰੂ ਨਾਨਕ ਨੂੰ। ਖੈਰ ਮਹਾਰਾਜ ਆਂਦੇ ਨੇ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰ ਹੋ ਤੁਰ, ਰਿੱਧ ਸਿੱਧ ਲੈਣੀ ਹੈ, ਜੋਗੀ ਜਪੀ ਤਪੀ ਦੇਵਤੇ ਰਹਿਬਰ ਜੇਸ ਪ੍ਰਭੂ ਨੂੰ ਧਿਆਉਂਦੇ ਨੇ, ਉਹੀ ਗੁਰੂ ਹਰਗੋਬਿੰਦ ਬਣ ਕੇ ਦੁਨੀਆਂ ਤੇ ਆਇਆ ਹੈ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲੋਹ, ਤਿੰਨਾਂ ਕਾਲਾਂ ਦੇ ਵਿੱਚ ਪਿੱਛੇ ਅੱਜ ਤੇ ਆਉਣ ਵਾਲਾ ਸਮਾਂ ਉਹਦੀ ਹੀ ਲੋ ਹੈ, ਉਹਦੀ ਹੀ ਰੋਸ਼ਨੀ ਹੈ। ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਨਾ ਵੀ ਮੈਂ ਹੁਣ ਹਥਿਆਰ ਫੜਨੇ ਨੇ, ਤਾਂ ਗੁਰਦੁਆਰੇ ਸਾਰੇ ਥੋੜਾ ਗਾਂਡੀ ਵਸੂਰੇ ਹੁੰਦੇ ਨੇ, ਕਈ ਨਿਰਾ ਹੀ ਲੰਗਰ ਛਕਣ ਆਉਂਦੇ ਨੇ। ਜਿੰਨਾ ਮਸੰਦਾ ਆਨੰਦ ਲਏ ਸੀ ਅੱਜ ਤੱਕ, ਗਰਾਹੀਆਂ ਕੱਟੀਆਂ ਕਰਨੀਆਂ, ਛਕ ਛਕਾ ਕੇ ਲੇਟੇ ਮਾਰਨੇ, ਨਾ ਨਾਮ ਨਾ ਸਿਮਰ ਨਾ ਚੌਂਕੜਾ ਨਾ ਬੰਦਗੀ, ਹੁਣ ਸੁੱਖ ਛੱਡਣਾ ਬੜਾ ਔਖਾ ਹੈ, ਤਲਵਾਰ ਦੀ ਧਾਰ ਤੇ ਨੱਚਣਾ ਬੜਾ ਔਖਾ ਹੈ। ਉਹ ਮਾਤਾ ਗੰਗਾ ਜੀ ਨੂੰ ਮਸੰਦ ਇਕੱਠੇ ਹੋ ਕੇ ਆਂਦੇ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਹੜੇ ਕੰਮਾਂ ਚ ਪੈ ਗਏ, ਫਕੀਰਾਂ ਦਾ ਘਰ ਹੈ ਇਹ ਅਮੀਰਾਂ ਦੀਆਂ ਬਾਤਾਂ ਪਾਉਂਦੇ ਨੇ, ਮਾਲਾ ਫੇਰਨ ਵਾਲਿਆਂ ਦਾ ਘਰ ਹੈ ਇਹ ਆਂਦੇ ਤਲਵਾਰਾਂ ਧਾਰਾਂਗਾ। ਮਾਤਾ ਜੀ ਅੱਗੇ ਕੀ ਖੱਟਿਆ ਹੈ ਆਪਾਂ ਦਿੱਲੀ ਦਰਬਾਰ ਨਾ ਵਿਗਾੜ ਕੇ। ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ ਤੇ ਕਿਧਰੇ ਇਹ ਨਾ ਹੋਵੇ ਗੁਰੂ ਹਰਗੋਬਿੰਦ ਵੀ ਸਾਥੋਂ ਵਿਛੜ ਜਾਣ, ਮੁਗਲੀਆ ਸਲਤਨਤ ਨਾਲ ਮੱਥਾ ਲਾਉਣਾ ਕੋਈ ਸਿਆਣਪ ਨਹੀਂ ਹੈ। ਤੇ ਜਦੋਂ ਸ਼ਾਮਾਂ ਪਈਆਂ ਦਰਬਾਰ ਸੰਕੋਚ ਕੇ ਮਜਲਸ ਚੋਂ ਉੱਠ ਕੇ ਗੁਰੂ ਹਰਗੋਬਿੰਦ ਆਏ ਨਾ ਮਹਿਲਾਂ ਚ, ਤੇ ਮਾਂ ਗੰਗਾ ਜੀ ਨੇ ਜਿਹੜੇ ਬਚਨ ਕਹੇ ਬ੍ਰਿਜ ਭਾਸ਼ਾ ਚ ਮਿਲਦੇ ਨੇ, ਮੁਖ ਤੇ ਕਹੋ ਸ਼ਸਤਰ ਹਮ ਧਾਰੇ, ਗੁਰੂ ਪਿਤਾ ਕੋ ਬੈਰ ਸੰਭਾਰੇ,
ਆਪਣੇ ਘਰ ਮੇਂ ਸੁਭਟ ਨਾ ਏਕ ਕਿਮ ਰਣ ਕਰਬੈ ਧਰਹੋ ਬਿਵੇਕ। ਇਹ ਕਿੱਥੋਂ ਦੀ ਸਿਆਣਪ ਹੈ ਲਾਲ ਜੀ? ਫਕੀਰ ਹੁੰਦਿਆਂ ਝਗੜੇ ਦੀਆਂ ਬਾਤਾਂ ਪਾਉਂਦੇ ਹੋ, ਤੁਸੀਂ ਆਂਦੇ ਹੋ ਮੈਂ ਮੁਗਲੀਆ ਸਲਤਨਤ ਨਾਲ ਦੋ ਹੱਥ ਕਰਾਂਗਾ, ਫਕੀਰ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਦੇਵਾਂਗਾ, ਗੁਰੂ ਅਰਜਨ ਸਾਹਿਬ ਦੇ ਕਾਤਲਾਂ ਨੂੰ ਮਿਟਾਵਾਂਗਾ। ਕਿਹਦੇ ਸਿਰ ਤੇ ਲੜੋਗੇ? ਆ ਮਾਲਾ ਫੇਰਨ ਵਾਲੇ, ਆ ਟੋਕਰਾ ਰੋਟੀਆਂ ਦਾ ਖਾਣ ਵਾਲੇ, ਆਨੰਦ ਲੈਣ ਵਾਲੇ, ਇੱਕ ਤਰਫ ਖਾਨਦਾਨੀ ਤਲਵਾਰੀਏ ਨੇ ਜਿਨ੍ਹਾਂ ਕਈ ਕਈ ਯੁੱਧ ਜਿੱਤੇ ਹੋਏ ਨੇ, ਤੇ ਦੂਸਰੀ ਤਰਫ ਗੁਲਾਮ ਲੋਕ। ਮਾਲਾ ਫੇਰਨ ਵਾਲੇ ਹੱਥ ਤਲਵਾਰਾਂ ਕਿੱਥੋਂ ਖੜਕਾਉਣਗੇ? ਹੁਣ ਉਮਰ 11 ਸਾਲ ਹੈ ਗੁਰੂ ਹਰਗੋਬਿੰਦ ਸਾਹਿਬ ਦੀ, ਮਾਂ ਉਸੇ ਰੂਪ ਚ ਹੀ ਵਹਿੰਦੀ ਹੈ ਵੀ ਬਾਲ ਅਵਸਥਾ, ਪਰ ਉਹ ਜਿਹੜੀ ਅੰਦਰ ਜੋਤ ਹੈ ਨਾ ਨਾਨਕ ਨਿਰੰਕਾਰੀ ਵਾਲੀ, ਉਹਨੇ ਫਿਰ ਆਪਦੀ ਤਾਕਤ ਬਿਆਨ ਕੀਤੀ ਵੀ ਮਾਂ ਸਰੀਰ ਫਸਣਾ ਵੇਖ, ਹਜੇ ਕਾਇਆ ਛੋਟੀ ਹੈ। ਬ੍ਰਿਜ ਭਾਸ਼ਾ ਚ ਲਿਖਿਆ ਹੈ, ਸੁਣ ਗੰਗਾ ਤੇ ਸਤਿਗੁਰ ਬੋਲੇ, ਹੱਥੋਂ ਪਾਤ ਕੀ ਪ੍ਰਾਣ ਨਹਿ ਡੋਲੇ, ਮੈਂ ਪਰਬਤ ਕੋ ਗਰਦ ਮਿਲਾਵੂ, ਰਾਜਕਨ ਕੋ ਸਮ ਮੇਰ ਬਣਾਵੂ। ਮਾਂ ਜਿਹੜੇ ਬਚਨ ਮੈਂ ਕਹੇ ਨੇ ਨਾ, ਇਹਨਾਂ ਤੋਂ ਪਿੱਛੇ ਤੇ ਨਹੀਂ ਹਟਦਾ ਮੈਂ। ਤੇ ਜੇ ਤੁਹਾਨੂੰ ਲੱਗਦਾ ਹੈ ਨਾ ਵੀ ਮੁਗਲੀਆ ਸਲਤਨਤ ਬਾਦਸ਼ਾਹ ਜਹਾਂਗੀਰ ਸੁਮੇਰ ਪਰਬਤ ਵਰਗਾ, ਤੇ ਮੈਂ ਇੰਨੀ ਕੁ ਕਰਾਮਾਤ ਦਾ ਮਾਲਕ ਹਾਂ, ਇਹੋ ਜੇ ਪਰਬਤਾਂ ਨੂੰ ਮਿੱਟੀ ਚ ਮਿਲਾਉਣਾ ਮੇਰੇ ਖੱਬੇ ਹੱਥ ਦਾ ਖੇਲ ਹੈ। ਮੇਰੇ ਸਾਵੇਂ ਬੰਦਿਆਂ ਦੀ ਗਿਣਤੀ, ਆਦਮ ਜਾਤ ਦੀ ਗਿਣਤੀ ਟਿਕ ਨਹੀਂ ਸਕਦੀ। ਸੰਤ ਬਣੇ ਪ੍ਰਤਾਪ ਨਾ ਜਾਣੈ, ਹੱਥੋਂ ਛੱਤਰ ਮੈਂ ਬਨ ਸਵਧਾਨੈ। ਸਾਧੂਆਂ ਦੀ ਭਾਸ਼ਾ ਨਹੀਂ ਸਮਝੀ ਦੁਸ਼ਮਣ ਨੇ, ਹੁਣ ਇਹਨਾਂ ਦੀ ਭਾਸ਼ਾ ਵਿੱਚ ਸ਼ਸਤਰਾਂ ਨਾਲ ਜਵਾਬ ਦੇਵਾਂਗਾ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਏਡੀਆਂ ਵੱਡੀਆਂ ਗੱਲਾਂ, ਗੁਰੂ ਦਾ ਕੋਈ ਫਰਕ ਹੈ ਸਾਡੇ ਨਾਲੋਂ? ਤੇ ਮਹਾਰਾਜਾਂ ਦੇ ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ, ਗੁਰੂ ਇਸ ਦਾ ਕ੍ਰੀਏਟਰ, ਗੁਰੂ ਇਸ ਦਾ ਡੂਅਰ। ਗੁਰੂ ਕਰਤਾ ਹੈ, ਗੁਰੂ ਹਰਤਾ ਹੈ, ਗੁਰੂ ਜੋ ਚਾਹੇ ਕਰ ਸਕਦਾ ਹੈ। ਇੱਕ ਦਿਨ ਮਹਾਰਾਜ ਬੈਠੇ ਨੇ, ਆ ਜਿਹੜਾ ਦਿਹਾੜਾ ਆਪਾਂ ਮਨਾ ਰਹੇ ਹਾਂ, ਬ੍ਰਿਜ ਭਾਸ਼ਾ ਚ ਲਿਖਿਆ ਹੈ ਗੁਰੂ ਹਰਗੋਬਿੰਦ ਸਾਹਿਬ ਨਾ ਪ੍ਰਥਮੇ ਆਪਣੇ ਲੇਕਰ ਹਾਥ ਧਰੀ ਈਂਟ ਬਲ ਤੇਜ ਕੇ ਸਾਥ, ਇੱਟ ਉਠਾਈ ਤੇ ਆਪ ਨੀ ਰੱਖੀ ਹਸਤ ਕਮਲਾਂ ਨਾਲ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨੂੰ ਆਵਾਜ਼ ਦਿੱਤੀ ਵੀ ਸੇਵਾਦਾਰ ਹੋਰ ਕੋਈ ਨਹੀਂ ਲਾਉਣਾ, ਤੁਸੀਂ ਦੋਵਾਂ ਨੇ ਹੀ ਚਬੂਤਰਾ ਬਣਾਉਣਾ, ਥੜਾ ਬਣਾਉਣਾ, ਕਾਲ ਬੁੰਗਾ ਬਣਾਉਣਾ ਹੈ। ਪਰ ਦੋਵਾਂ ਨੇ ਸੇਵਾ ਕੀਤੀ, ਉੱਚਾ ਚਬੂਤਰਾ ਤਿਆਰ ਹੋਇਆ ਜਿਹਨੂੰ ਅਕਾਲ ਤਖ਼ਤ ਸਾਹਿਬਾਂ ਨੇ ਅੱਜ ਆਪਾਂ, ਅਕਾਲ ਬੁੰਗਾ ਇਤਿਹਾਸ ਚ ਲਫ਼ਜ਼ ਆਉਂਦਾ ਹੈ। ਉਹ ਸਾਹਮਣੇ ਭਗਤੀ ਦਾ ਕੇਂਦਰ ਹਰਿਮੰਦਰ ਸਾਹਿਬ ਸੀ, ਦੂਸਰੀ ਤਰਫ ਚਰਨਾਂ ਵੱਲ ਸ਼ਕਤੀ ਦਾ ਕੇਂਦਰ ਅਕਾਲ ਬੁੰਗਾ ਬਣਾਇਆ ਗਿਆ। ਅਵਚਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੜੈ ਸਵਾਈ। ਵੇਖ ਲੋ, ਗੁਰੂ ਪਰਮੇਸ਼ਰ ਨੇ ਆਪ ਨੀਵ ਰੱਖੀ ਸੀ, ਉਹਦਾ ਤਖ਼ਤ ਸਦਾ ਹੀ ਪ੍ਰਫੁੱਲਤ ਹੈ। ਬਹੁਤ ਹਕੂਮਤਾਂ ਨੇ ਢਾਇਆ, ਇਮਾਰਤ ਢਹਿ ਜਾਂਦੀ ਸੀ, ਬਣ ਜਾਂਦੀ ਸੀ, ਵਜੂਦ ਨਹੀਂ ਢੱਠਾ, ਕਲਾ ਨਹੀਂ ਢੱਠੀ, ਰੁਤਬਾ ਨਹੀਂ ਢੱਠਾ। ਅੱਜ ਵੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਆਵੇ ਤੇ ਆਪਾਂ ਇਕੱਠੇ ਹੋ ਜਾਂਦੇ ਹਾਂ, ਔਰ ਸਮੇਂ ਸਮੇਂ ਤੇ ਹਕੂਮਤਾਂ ਮੱਥਾ ਲਾ ਛੱਡਦੀਆਂ ਨੇ। ਰਾਜ ਸੱਤਾ ਦਾ ਨਸ਼ਾ ਹੀ ਐਸਾ ਹੈ, ਕੋਈ ਵੀ ਬਹਿ ਜਾਂਦਾ ਹੈ ਫਤੂਰ ਚੜ੍ਹ ਜਾਂਦਾ ਹੈ।
ਤਕੱਬਰੀ ਹੋ ਜਾਂਦਾ ਹੈ। ਹੁਣ ਇਹ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਫਿਰ ਪ੍ਰਫੁੱਲਤ ਹੋਣ ਲੱਗਾ ਹੈ। ਚਬੂਤਰੇ ਤੇ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਬੈਠ ਕੇ ਐਲਾਨ ਕੀਤਾ, ਬ੍ਰਿਜ ਭਾਸ਼ਾ ਦੇ ਬੋਲ ਨੇ, ਜੋ ਸਿੱਖ ਅੰਨ ਹੈ ਸ਼ਸਤਰ ਤੁਰੰਗਾ, ਹੋਏ ਖੁਸ਼ੀ ਗੁਰ ਕੀ ਸੁਖ ਸੰਗਾ। ਮੇਰੇ ਦਰ ਤੇ ਤੁਸੀਂ ਰਸਤ ਬਸਤ ਲਿਆਉਂਦੇ ਹੋ, ਮਾਇਆ ਲਿਆਉਂਦੇ ਹੋ, ਵਸਤਰ ਲਿਆਉਂਦੇ ਹੋ, ਸਾਡੀ ਖੁਸ਼ੀ ਹੈ। ਜਿਹੜਾ ਜਵਾਨੀ ਭੇਟ ਕਰੇਗਾ ਧਰਮ ਯੁੱਧ ਲਈ, ਜਿਹੜਾ ਸ਼ਸਤਰ ਘੋੜੇ ਲੈ ਕੇ ਆਵੇਗਾ, ਉਹਦੇ ਤੇ ਖੁਸ਼ੀ ਵਧੇਰੇ ਹੋਵੇਗੀ। ਇਹ ਐਲਾਨ ਹੋ ਗਿਆ। ਜਿੰਨਾ ਤੁਸੀਂ ਚੜਾਵਾ ਗੁਰੂ ਕੀ ਗੋਲਕ ਚ ਪਾਉਂਦੇ ਹੋ ਨਾ, ਕਈ ਵਾਰ ਇਹਦੇ ਤੇ ਤਰਕ ਉਠਾ ਦਿੱਤਾ ਜਾਂਦਾ, ਜੀ ਇਹ ਤੇ ਪੁਜਾਰੀ ਦਾ ਸਿਸਟਮ ਹੈ, ਇਹਦੇ ਪ੍ਰਧਾਨ ਨੇ ਸ਼ੁਰੂ ਕੀਤਾ, ਗ੍ਰੰਥੀਆਂ ਨੇ ਸ਼ੁਰੂ ਕੀਤਾ ਹੈ। ਨਹੀਂ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਹਾ ਪਛਾਣੈ ਸੇ। ਗੁਰੂ ਨਾਨਕ ਸਾਹਿਬ ਦੀ ਪ੍ਰਥਾ ਹੈ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਮੂਰਤਾਂ ਅੱਗੇ ਚੜਾਓਗੇ ਤੇ ਪੰਡਿਤ ਜੀ ਸਾਰਾ ਖਾ ਜਾਂਦੇ ਨੇ, ਲੰਗਰ ਥੋੜਾ ਲਾਉਂਦੇ ਨੇ। ਪਾਤਰੀ ਨੂੰ ਡੋਨੇਸ਼ਨ ਦਿਓਗੇ, ਘਰ ਲੈ ਜਾਂਦਾ ਹੈ, ਮੌਲਵੀ ਦੇ ਤੇ ਕਿਆ ਕਹਿਣੇ, ਜਵਾਨੀ ਨਹੀਂ ਛੱਡਦਾ। ਗੁਰੂ ਘਰ ਜੋ ਆਉਂਦਾ ਹੈ ਲੰਗਰਾਂ ਦੇ ਰੂਪ ਚ, ਮੈਡੀਕਲ ਫੈਸਿਲਿਟੀਜ਼ ਦੇ ਰੂਪ ਵਿੱਚ, ਤੇ ਤੁਹਾਡੇ ਮੁਲਕ ਚ ਤੇ ਵੇ ਨਹੀਂ ਆ, ਬੱਚਿਆਂ ਦਾ ਦੂਸਰਾ ਘਰ ਹੈ ਗੁਰਦੁਆਰਾ, ਕਿਧਰੇ ਟਿਫਨ ਤਿਆਰ ਹੋ ਜਾਂਦੇ ਨੇ, ਲੰਗਰ ਛਕਣ ਨੂੰ ਮਿਲ ਜਾਂਦਾ, ਜੁਲੇ ਬਿਸਤਰੇ ਮਿਲ ਜਾਂਦੇ ਨੇ, ਆਸਰਾ ਹੈ। ਉਹ ਮੁੜ ਘੁੜ ਕੇ ਆਪਾਂ ਹੀ ਵਰਤ ਲੈਂਦੇ ਹਾਂ, ਆਪ ਦਿੱਤਾ ਹੋਇਆ ਦਸਵੰਧ ਤੋਂ। ਸਿੱਖ ਧਰਮ ਵਰਗੀ ਕੋਈ ਪ੍ਰਥਾ ਨਹੀਂ। ਗੁਰਦੇਵ ਕਹਿੰਦੇ ਬਹੁਤ ਧਨ ਧਾਨ ਲਿਆਉਂਦੇ ਉਹ ਚਰਨਾਂ ਚ, ਹੁਣ ਸ਼ਸਤਰ ਲਿਆਓ ਨਾਲ, ਹੁਣ ਘੋੜੇ ਲਿਆਓ, ਵਧੇਰੇ ਖੁਸ਼ੀ ਸਾਡੀ ਮਿਲੇਗੀ। ਤੇ ਗੁਰੂ ਗ੍ਰੰਥ ਸਾਹਿਬ ਆਂਦੇ ਆਇਆ ਹੀ ਇਸੇ ਲਈ ਹੈ, ਤੂੰ ਗੁਰੂ ਖੁਸ਼ ਹੋਵੇ, ਤੇਰਾ ਜੀਵਨ ਸਫਲਾ ਹੋਵੇ। ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਹੈ, ਖੁਸ਼ੀ ਲਿਖਿਆ ਹੈ ਤੇ ਖੁਸ਼ੀ ਬੋਲਣਾ ਹੈ, ਖੁਸ਼ੀ ਨਹੀਂ ਬੋਲਣਾ। ਗੁਰੂ ਅਧੂਰਾ ਨਹੀਂ ਸੀ ਵੀ ਜਿਹਨੂੰ ਪਤਾ ਨਹੀਂ ਸੀ ਵੀ ਗਾਂਹ ਬਿੰਦੀਆਂ ਲੱਗ ਜਾਣੀਆਂ ਜਾਂ ਲਹਿ ਜਾਣੀਆਂ। ਦਰਅਸਲ ਗੁਰੂ ਨੂੰ ਪਤਾ ਹੈ ਵੀ ਪੰਜੀ ਦਸੀ ਸਾਲੀ ਹਰ ਲੈਂਗੁਏਜ ਬਦਲਦੀ ਹੈ। ਉਦੋਂ ਖੁਸ਼ੀ ਆਂਦੇ ਸੀ, ਹੁਣ ਖੁਸ਼ੀ ਆਂਦੇ ਨੇ। ਜੇ ਆਪਦੀ ਮਨਮਤ ਨਾਲ ਬਿੰਦੀਆਂ ਟਿੱਪੀਆਂ ਤੁਸੀਂ ਲਾਉਣੀਆਂ ਕਰ ਦਿੱਤੀਆਂ ਸ਼ੁਰੂ, ਅੱਜ ਤੋਂ 10 ਸਾਲ ਬਾਅਦ ਕਿਧਰੇ ਫਿਰ ਭਾਸ਼ਾ ਬਦਲ ਗਈ ਤੇ ਫਿਰ ਦੋਹਰੇ ਪਬਲਿਸ਼ ਕਰੋਗੇ ਗੁਰੂ ਗ੍ਰੰਥ ਸਾਹਿਬ ਤੋਂ। ਪੂਰੇ ਕਾ ਕੀਆ, ਸਭ ਕੁਛ ਪੂਰਾ, ਗੁਰੂ ਪੂਰਾ ਹੈ, ਜੋ ਲਿਖ ਗਿਆ ਉਹਨੂੰ ਉਦਾਂ ਹੀ ਪੜ੍ਹਨ ਲਈ ਯਤਨਸ਼ੀਲ ਹੋਵੋ। ਵੇਖੋ, ਤੁਹਾਡੀ ਲਾਇਬ੍ਰੇਰੀ ਦੀ ਕਿਤਾਬ ਨਹੀਂ, ਜਿੱਦਣ ਮਰਜ਼ੀ ਟਿੱਪੀਆਂ ਬਿੰਦੀਆਂ ਲਾ ਤੀਆਂ, ਕਦੇ ਲਾ ਤੀਆਂ। ਸੰਥਿਆ ਇਸ ਲਈ ਵੀ ਜ਼ਰੂਰੀ ਹੈ। ਖੈਰ, ਨੌ ਨਿੱਧ ਮਿਲ ਜਾਂਦੀਆਂ ਨੇ, ਰਿੱਧ ਮਿਲ ਜਾਂਦੀ ਹੈ, ਸਿੱਧ ਮਿਲ ਜਾਂਦੀ ਹੈ, ਜਿਹਦੇ ਤੇ ਗੁਰੂ ਖੁਸ਼ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਹੁਤ ਸੂਰਮੇ ਹਾਜ਼ਰ ਹੋਏ, ਸ਼ਸਤਰ ਲੈ ਕੇ ਆਏ, ਘੋੜੇ ਲੈ ਕੇ ਆਏ। ਹੁਣ ਮਰਿਆਦਾ ਵੇਖੋ ਕੀ ਸੀ। ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਸੱਜਣਾ, ਆਸਾ ਦੀ ਵਾਰ ਲੱਗਣੀ, ਕੀਰਤਨ ਹੋਣਾ ਤੇ ਸੰਗਤ ਨੂੰ ਉਪਦੇਸ਼ ਦੇਣਾ, ਤੇ ਸਮਾਪਤੀ ਤੋਂ ਬਾਅਦਾਂ ਅਕਾਲ ਬੁੰਗੇ ਆਸਣ ਲਾਉਣਾ, ਤੇ ਬਾਬਾ ਬਿਧੀ ਚੰਦ ਸਾਹਿਬ ਉੱਥੇ ਢਾਡੀ ਲੈ ਕੇ ਆਏ। ਭਾਈ ਨੱਥੇ ਹੋਣੀ, ਨਥਮਲ ਕਹਿ ਦਿੰਦੇ ਜਿਹਨੂੰ, ਔਰ ਉੱਥੇ ਵੀਰ ਅਸੀਂ ਵਾਰਾਂ ਚੱਲਣੀਆਂ, ਜਿਹੜਾ ਲਹੂ ਨਾੜਾਂ ਚ ਜੰਮਿਆ ਹੈ ਸੂਰਿਆਂ ਦੀਆਂ ਗਾਥਾ ਸੁਣ ਕੇ, ਉਹ ਪਿਘਲੇ ਤੇ ਧਰਮ ਯੁੱਧ ਲਈ ਲੋਕ ਤਿਆਰ ਹੋਣ। ਔਰ ਉੱਥੇ ਅਕਾਲ ਤਖ਼ਤ ਦੇ ਅੱਗੇ ਅਖਾੜਾ ਵੀ ਸੀ, ਕੁਸ਼ਤੀਆਂ ਵੀ ਕਰਾਉਣੀਆਂ, ਸਰੀਰਕ ਬਲ ਪ੍ਰਫੁੱਲਤ ਹੋਵੇ।
ਤੁਸੀਂ ਵੇਖੋ ਤਨ ਦੀ ਖੁਰਾਕ ਪ੍ਰਫੁੱਲਤ ਰੱਖਣੀ, ਤਨ ਤਾਕਤ ਵਿੱਚ ਆਵੇ। ਅਕਾਲ ਬੁੰਗਾ ਸੀ ਸ਼ਕਤੀ ਦਾ ਕੇਂਦਰ, ਮਨ ਸਟਰੋਂਗ ਰਵੇ, ਪੋਜ਼ਿਟਿਵ ਡਾਈਟ ਮਿਲੇ, ਬਾਣੀ ਦਾ ਆਹਾਰ ਦਿੱਤਾ ਜਾਂਦਾ ਸੀ, ਭਗਤੀ ਦਾ ਕੇਂਦਰ ਸੀ ਹਰਿਮੰਦਰ ਸਾਹਿਬ। ਅੱਜ ਬੈਠਾ ਬਾਪੂ ਅਕਾਲ ਬੁੰਗੇ ਤੇ। ਬ੍ਰਿਧ ਆਦਿਕ ਗੁਰਦਾਸ ਮਸੰਦ, ਅਭ ਭੁਕਤ ਬਿਸਮਾਏ ਬਿਲੰਦ। ਗੁਰਾਂ ਦੇ ਚਿਹਰੇ ਦਾ ਨੂਰ ਵੇਖ ਕੇ ਸਭ ਨੀਵੀਂ ਪਾਈ ਬੈਠੇ ਨੇ, ਤੇ ਬਾਬਾ ਬੁੱਢਾ ਸਾਹਿਬਾਂ ਦੇ ਦੀ ਕੀ ਹੁਕਮ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤਲਵਾਰ ਲਿਆਓ ਮੈਂ ਪਹਿਨਾਂਗਾ। ਬਾਬਾ ਬੁੱਢਾ ਸਾਹਿਬ ਤਲਵਾਰ ਲੈ ਆਏ। ਹੁਣ ਆਪਾਂ ਵੇਖਿਆ ਹੈ ਕਿਰਪਾਨ ਹੈ ਜਾਂ ਤਲਵਾਰ ਹੈ, ਜਦੋਂ ਗਾਤਰੇ ਚ ਪਾਉਂਦੇ ਹਾਂ ਤੇ ਇੱਧਰ ਖੱਬੇ ਬੰਨੇ ਲਟਕਦੀ ਹੈ, ਮੁੱਠੇ ਤੇ ਸੌਖਾ ਹੱਥ ਜਾਵੇ, ਵਰਤੋਂ ਕੀਤੀ ਜਾ ਸਕੇ। ਬਾਬਾ ਬੁੱਢਾ ਸਾਹਿਬ ਨੇ ਤਲਵਾਰ ਦੂਜੇ ਬੰਨੇ ਪਹਿਨਾ ਦਿੱਤੀ, ਸੱਜੇ ਬੰਨੇ। ਤੇ ਮਹਾਰਾਜ ਮੁਸਕੁਰਾਏ, ਬਾਬਾ ਬੁੱਢਾ ਸਾਹਿਬ ਇਹ ਦੂਜੀ ਤਰਫ ਪਾ ਦਿੱਤੀ ਤਲਵਾਰ। ਕਹਿੰਦੇ ਮਹਾਰਾਜ ਉਤਾਰ ਕੇ ਸਿੱਧੇ ਬੰਨੇ ਕਰਦਾ। ਮਹਾਰਾਜ ਹੱਸ ਪਏ, ਕਹਿੰਦੇ ਹੁਣ ਦੂਜੀ ਲੈ ਕੇ ਆਓ, ਦੋ ਪਹਿਨਾਂਗਾ। ਉਹ ਬਾਬਾ ਬੁੱਢਾ ਸਾਹਿਬ ਵੀ ਬ੍ਰਹਮ ਗਿਆਨੀ ਹੈ, ਪਹਿਲਾਂ ਹੀ ਦੋ ਤਿਆਰ ਕਰਾਈ ਬੈਠਾ ਹੈ, ਦੂਸਰੀ ਤਲਵਾਰ ਪਹਿਨੀ। ਇੱਕ ਤੇ ਲੇ ਮੀਰਨ ਕੀ ਮੀਰੀ, ਦੂਸਰ ਤੇ ਪੀਰਨ ਕੀ ਪੀਰੀ। ਮੀਰੀ ਪੀਰੀ ਦੋਨੋਂ ਧਰੈ ਬਚ ਹੈ ਸ਼ਰਨ ਨਤ ਜੁਗ ਪਰ ਹਰੈ। ਪਹਿਲਾ ਹੀ ਸੂਰਮਾ ਸੀ ਜਿਹਨੇ ਦੋ ਤਲਵਾਰਾਂ ਪਾਈਆਂ ਸੀ। ਮੈਦਾਨੇ ਜੰਗ ਚ ਤੇ ਇੱਕ ਚਲਾਉਣੀ ਬੜੀ ਔਖੀ ਹੈ, ਦੋ ਚਲਾਉਣੀਆਂ ਨਾਮੁਮਕਿਨ। ਗਤਕਾ ਖੇਲਦਿਆਂ ਦੋ ਚਲਾਉਣੀਆਂ ਹੋਰ ਬਾਤ ਹੈ, ਮੈਦਾਨੇ ਜੰਗ ਵਿੱਚ ਚਲਾਉਣੀਆਂ ਇਹ ਵੱਸ ਦੀ ਗੱਲ ਨਹੀਂ। ਇੱਕੋ ਹੀ ਸੂਰਾ ਇਤਿਹਾਸ ਵਿੱਚ ਹੋਇਆ ਗੁਰੂ ਹਰਗੋਬਿੰਦ, ਜਿਹੜਾ ਦੋ ਚਲਾਉਂਦਾ ਰਿਹਾ, ਕਾਇਆ ਐਸੀ ਸੀ। ਔਰ ਸਿਧਾਂਤ ਇਹ ਹੈ ਵੀ ਜਿਹੜਾ ਸ਼ਰਨ ਆਵੇਗਾ ਬਚੇਗਾ, ਜਿਹੜਾ ਗਨੀਮ ਬਣੇਗਾ ਉਹ ਧੜ ਤੋਂ ਸਿਰ ਏਦਾਂ ਡਿੱਗੇਗਾ ਜਿੱਦਾਂ ਨਾਰੀਅਲ ਦੇ ਬੂਟੇ ਤੋਂ ਨਾਰੀਅਲ ਡਿੱਗਦਾ ਹੈ। ਬੈਠਾ ਬਾਪੂ ਤਿੰਨਾਂ ਤਖਤਾਂ ਦਾ, ਤਿੰਨਾਂ ਲੋਕਾਂ ਦਾ, 14 ਤਬਕਾਂ ਦਾ ਖਸਮ। ਗੁਰ ਕੈ ਬਚਨ ਕੀਨੋ ਰਾਜ ਜੋਗ। ਜਿਹੜੇ ਆਂਦੇ ਨਾ ਮੀਰੀ ਪੀਰੀ ਇਕੱਠੀ ਨਹੀਂ ਹੋ ਸਕਦੀ, ਜਿਹੜੇ ਆਂਦੇ ਸਿਆਸਤ ਦੇ ਧਰਮ ਇਕੱਠੀ ਨਹੀਂ ਰਹਿ ਸਕਦੀ, ਉਹਨਾਂ ਲਈ ਬਾਣੀ ਦੀ ਪੰਕਤੀ ਪੜੀ ਹੈ ਇੱਥੇ, ਰਾਜ ਜੋਗ ਇਕੱਠਾ ਰੱਖਿਆ ਗੁਰੂ ਕਿਆ ਨੇ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਰਾਜਸੀ ਪੱਖ ਵੀ ਹੈ ਸਿੱਖਾਂ ਵਿੱਚ, ਜਦੋਂ ਰਾਜ ਭਾਗ ਦੀ ਆਪਾਂ ਗੱਲ ਕਰਦੇ ਹਾਂ, ਖਾਲਸਾ ਰਾਜ, ਅਲਫਾਜ਼ ਵੱਖੋ ਵੱਖ ਵਰਤ ਲੈਂਦੇ ਆਪਾਂ। ਤੋ ਕਈ ਆਖਣਗੇ ਜੀ ਰਾਜ ਦੀ ਗੱਲ ਨਾ ਕਰਿਆ ਕਰੋ, ਭਿਖਾਰੀ ਕਦੇ ਗੱਲ ਨਹੀਂ ਕਰਦਾ, ਤੇ ਅਸੀਂ ਰਾਜੇ ਰਹੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਮਿਸਲਾਂ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਤੇ ਜੇ ਰਾਜਿਆਂ ਦੇ ਲਹੂ ਨੇ ਰਾਜ ਦੀ ਬਾਤ ਨਹੀਂ ਪਾਉਣੀ ਤੇ ਨੰਗਾਂ ਥੋੜਾ ਪਾਉਣੀਆਂ ਨੇ ਬਾਤਾਂ, ਇਹ ਬਾਤ ਤੇ ਪ੍ਰਗਟ ਹੀ ਰਹਿਣੀ ਹੈ, ਇਹ ਚੰਗਿਆੜੀ ਬਲਦੀ ਰਹਿਣੀ ਹੈ। ਔਰ ਜਿਹੜਾ ਵੀ ਬਾਲ ਕੇ ਰੱਖਦਾ ਹੈ ਨਾ, ਜੇ ਸਪੋਰਟ ਨਹੀਂ ਕਰਨ ਜੋਗੇ ਤੇ ਗੁਪਤ ਹੋ ਜਾਓ, ਅੰਡਰ ਦਾ ਟੇਬਲ ਹੀ ਸਪੋਰਟ ਕਰਦਿਆ ਕਰੋ। ਓਪਨਲੀ ਤੇ ਕਈ ਮਸਲੇ ਖੜੇ ਹੋ ਜਾਂਦੇ ਨੇ ਨਾ, ਕਿਉਂਕਿ ਆਪਣੇ ਲੋਕਾਂ ਨੇ ਗੁਰਾਂ ਦੀ ਪ੍ਰਫੁੱਲਤ ਧਰਤੀ ਪੰਜਾਬ ਵੀ ਨਹੀਂ ਛੱਡਣੀ। ਤੇ ਕਈ ਵਾਰ ਜਦੋਂ ਕੋਈ ਓਪਨਲੀ ਆਉਂਦਾ ਹੈ ਰਾਜ ਭਾਗ ਦੀਆਂ ਬਾਤਾਂ 'ਚ, ਤੇ ਉਹ ਬਲੈਕਲਿਸਟ ਬੜੀ ਛੇਤੀ ਕਰ ਦਿੰਦੇ ਨੇ। ਤੇ ਜ਼ਰੂਰੀ ਨਹੀਂ ਹੁੰਦਾ ਜਿਹੜਾ ਬੋਲ ਨਹੀਂ ਰਿਹਾ ਤੁਹਾਡਾ ਹਮਾਇਤੀ ਹੈ, ਤੇ ਜ਼ਰੂਰੀ ਇਹ ਵੀ ਨਹੀਂ ਹੁੰਦਾ ਜਿਹੜਾ ਬੋਲ ਰਿਹਾ ਹੈ ਉਹ ਪੂਰੀ ਮਹਿਤ ਦੇ ਰਿਹਾ ਹੋਵੇਗਾ। ਕਈ ਗੁਪਤ ਰਹਿ ਕੇ ਵੀ ਨਾਲ ਹੁੰਦੇ ਨੇ, ਕਈ ਬਾਹਰ ਆ ਕੇ ਵੀ ਗਦਾਰੀ ਕਰ ਜਾਂਦੇ ਨੇ।
ਆਪਾਂ ਨਾ ਜ਼ਿਆਦਾ ਔਰਥੋਡੌਕਸ ਬਣ ਜਾਂਦੇ ਹਾਂ, ਇਹ ਚੇਤਾ ਹੀ ਭੁੱਲ ਜਾਂਦਾ ਵੀ ਜਿਹੜਾ ਤੁਹਾਡੇ ਚ ਲਹੂ ਹੈ ਉਹ ਹੀ ਦੂਜੇ ਚ ਲਹੂ ਹੈ, ਗਿੱਚੀਓ ਫੜ ਕੇ ਕੋਈ ਨੀ ਜੇ ਤੁਹਾਡੀ ਲਕੀਰ ਤੇ ਬਹਿਣ ਲੱਗਾ। ਇੱਥੇ ਪ੍ਰੇਮ ਨਾਲ ਹੀ ਲਕੀਰ ਲੰਮੀ ਹੁੰਦੀ ਹੈ, ਜਿੰਨੀ ਈਗੋ ਤੇਰੇ ਚ ਹੈ ਉਨੀ ਮੇਰੇ ਚ ਹੈ, ਲਹੂ ਸਾਰਿਆਂ ਦਾ ਸਾਡਾ ਚੰਗਿਆੜੀਆਂ ਨਾਲ ਭਰਿਆ ਹੈ, ਕਿਸੇ ਨੂੰ ਡਿਫੇਮ ਕਰਕੇ ਬਦਖੋਈ ਕਰਕੇ ਤੂੰ ਆਪਣੇ ਨਾਲ ਨਹੀਂ ਤੋਰ ਸਕਦਾ, ਏਦਾਂ ਰਾਜ ਨਹੀਂ ਮਿਲਦੇ, ਸਾਰਿਆਂ ਦਾ ਵਿਰੋਧ ਕਰੀ ਜਾਂਦੇ ਉਹ ਏਦਾਂ ਰਾਜ ਨਹੀਂ ਆਉਂਦੇ। ਆਪਦੀ ਲਕੀਰ ਲੰਮੀ ਕਰਨੀ ਹੈ ਤੇ ਪ੍ਰੇਮ ਨਾਲ ਸਮਝਾਓ ਦੂਸਰੇ ਸਿੱਖਾਂ ਨੂੰ, ਮਕਸਦ ਕੀ ਹੈ ਸਾਡਾ, ਪੰਛੀ ਨੂੰ ਆਲਣਾ ਕਿਉਂ ਚਾਹੀਦਾ ਹੈ ਆਪਦਾ। ਆਪਾਂ ਤੇ ਮਾੜਾ ਜਿਹਾ ਕੋਈ ਹਾਮੀ ਨਾ ਭਰੇ ਤੇ ਤਗਮੇ ਜੇਬ ਚ ਰੱਖੇ ਹੁੰਦੇ 13-14 ਆਹ ਵੀ ਗਦਾਰ ਹੈ, ਇਹਦੇ ਗੱਲ ਚ ਪਾ ਦੋ ਆਹ ਵੀ ਗਦਾਰ ਹੈ। ਇਸ ਹਿਸਾਬ ਨਾਲ ਤੇ ਮੇਰੇ ਵਿਰੋਧ ਵਿੱਚ ਸਾਰੇ ਧੜੇ ਮੈਨੂੰ ਗਦਾਰ ਲੱਗਣੇ ਨੇ, ਤੁਹਾਡੇ ਵਿਰੋਧ ਵਾਲੇ ਤੁਹਾਨੂੰ ਗਦਾਰ ਲੱਗਣੇ ਨੇ, ਪੰਥਕ ਦੇ ਇੱਕ ਵੀ ਨਾ ਰਹਿ ਗਿਆ ਆਪਣੇ ਚ। ਤੁਸੀਂ ਕੌਮ ਲਈ 2% ਕੀਤਾ, ਸਾਡਾ ਫਰਜ਼ ਹੈ ਸਤਿਕਾਰ ਦੇਣਾ। ਜਿਨੇ 4% ਕੀਤਾ ਉਹ 2% ਕਰਨ ਵਾਲੇ ਦੀ ਤੋਹੀਨ ਨਾ ਕਰੇ, ਜਿੰਨੀ ਸੇਵਾ ਉਹਦੇ ਤੋਂ ਲੈਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੈ ਰਿਹਾ ਹੈ, ਜਿੰਨੀ ਦੂਜੇ ਤੋਂ ਲੈਣੀ ਹੈ ਲੈ ਰਿਹਾ ਹੈ। ਔਰ ਜ਼ਰੂਰੀ ਨਹੀਂ ਹੁੰਦਾ ਸਾਰੇ ਡਾਂਗ ਤੇ ਝੰਡੇ ਲੈ ਕੇ ਹੀ ਚੱਲਦੇ ਨੇ, ਇੱਕ ਰਾਜੇ ਦੀ ਫੌਜ ਵਿੱਚ ਰਸੋਈਏ ਵੀ ਹੁੰਦੇ ਨੇ, ਵਿਦਵਾਨ ਵੀ ਹੁੰਦੇ ਨੇ, ਫੌਜੀ ਵੀ ਹੁੰਦੇ ਨੇ, ਸੇਵਾਦਾਰ ਵੀ ਹੁੰਦੇ ਨੇ, ਇੱਕੇ ਰੱਸੇ ਨਹੀਂ ਬੰਨੀਦਾ ਹੁੰਦਾ ਸਾਰਿਆਂ ਨੂੰ। ਇੱਕ ਮੈਨੂੰ ਆਂਦਾ ਬਾਬਾ ਜੀ ਪ੍ਰਚਾਰਕਾਂ ਦੀ ਕੀ ਦੇਣ ਹੈ, ਸ਼ਹੀਦ ਹੋਣਾ ਜੇਲ੍ਹ ਕੱਟਣੀ ਇਹ ਤੇ ਕੁਰਬਾਨੀ ਹੈ, ਪ੍ਰਚਾਰਕ ਸਭ ਤੋਂ ਵੱਡੀ ਹਸਤੀ ਜੇ ਕੋਈ ਵੀ ਹੋਵੇ ਜਿਹੜਾ ਪੰਥ ਨੂੰ ਪ੍ਰਫੁੱਲਤ ਕਰੇ, ਗੁਰੂ ਦੀ ਗੱਲ ਕਰੇ, ਗੁਰੂ ਨਾਲ ਜੋੜੇ, ਜੇ ਗੁਰੂ ਕਿਆਂ ਦੀਆਂ ਸਾਖੀਆਂ ਵੀਰ ਰਸੀ ਇਤਿਹਾਸ ਦੀਆਂ ਗਾਥਾਵਾਂ ਪ੍ਰਚਾਰਕ ਸੁਣਾਉਣੋ ਹੀ ਅੜ ਗਏ, ਨਾ ਕਿਸੇ ਨੇ ਸ਼ਸਤਰ ਉਠਾਉਣਾ ਜੇ, ਨਾ ਕਿਸੇ ਨੇ ਸਿਰ ਦੇਣਾ ਜੇ, ਤੇ ਨਾ ਕਿਸੇ ਨੇ ਚਾਰ ਦੀਵਾਰੀ ਵਿੱਚ ਹੀ ਬਹਿਣਾ ਜੇ, ਕੈਦ ਹੀ ਕੱਟਣੀ ਹੈ। ਇੱਕ ਪ੍ਰਚਾਰਕ ਸੈਂਕੜੇ ਸਿਰ ਦੇਣ ਵਾਲੇ ਖੜੇ ਕਰ ਦਿੰਦਾ ਹੈ ਇਤਿਹਾਸ ਨਾਲ, ਇਹਨਾਂ ਹਲਕੇ ਚ ਨਾ ਲੈ ਲਿਆ ਕਰੋ। ਪਰ ਮਸਲਾ ਫਿਰ ਉੱਥੇ ਆ ਗਿਆ, ਤਕੱਬਰ ਸਾਰਿਆਂ ਚ ਹੀ ਬੜਾ ਹੁੰਦਾ ਹੈ। ਪ੍ਰੇਮ ਨਾਲ ਬੈਠੋ, ਦੂਜੇ ਦਾ ਅਦਬ ਕਰੋ ਤੇ ਆਪਦਾ ਕਰਵਾਓ, ਨਹੀਂ ਤੇ ਆਪਾਂ ਕਿਸੇ ਨੂੰ ਕੀ ਜਾਣੀਏ। ਬਾਪੂ ਕਲਗੀਧਰ ਨੇ ਚਿੜੀਆਂ ਤੋਂ ਬਾਜ ਬਣਾਏ ਨੇ, ਕਿਸੇ ਤੋਂ ਨਹੀਂ ਡਰਦੇ। ਮੈਂ ਹਰੇਕ ਸਿੱਖ ਬਾਬਤ ਇਹ ਧਿਆਨ ਦਿੰਦਾ ਹੁੰਦਾ ਵੀ ਕਿਧਰੇ ਨਾ ਕਿਧਰੇ ਅੰਦਰ ਚੀਸ ਸਾਰਿਆਂ ਦੇ ਹੀ ਹੈ, ਸਿੱਖੀ ਪ੍ਰਫੁੱਲਤ ਹੋਵੇ, ਰਾਜ ਭਾਗ ਪ੍ਰਫੁੱਲਤ ਹੋਵੇ, ਕੋਈ ਗੁਪਤ ਸੇਵਾ ਕਰ ਜਾਂਦਾ, ਕੋਈ ਬਾਹਰ ਆ ਕੇ ਸੇਵਾ ਕਰ ਜਾਂਦਾ, ਸਾਰਿਆਂ ਦਾ ਅਦਬ ਕਰੋ, ਤਗਮੇ ਥੋੜੇ ਵੰਡਿਆ ਕਰੋ ਇੱਕ ਦੂਜੇ ਨੂੰ। ਕੋਈ ਆਂਦਾ ਪੰਜਾਬ ਚ ਰਾਜ ਲੈਣਾ ਹੈ ਔਰ ਆਪਦੀ ਸਟੇਜ ਤੇ ਹੀ ਨਾਰੇ ਲਾਉਂਦਾ ਹੈ, ਮੇਰੀ ਆਦਤ ਹੈ ਮੈਨੂੰ ਪਤਾ ਲੱਗ ਜੇ ਸਹੀ ਵੀ ਸਰਕਾਰ ਇਨਵੋਲਵ ਹੈ ਸਮਾਗਮ ਵਿੱਚ, ਮੈਂ ਚੇਚਾ ਜਾਂਦਾ ਜੇ। ਸਵਾਦ ਉਦੋਂ ਆਉਂਦਾ ਜਦੋਂ ਬਗਾਨਿਆਂ ਦੀ ਹਿੱਕ ਤੇ ਖਲੋ ਕੇ ਐਲਾਨ ਕਰੋ ਵੀ 17 ਦਿੱਲੀ ਜਿੱਤੀ ਹੈ, ਦਾ ਲੱਗਾ ਤੇ 18 ਵੀ ਜਿੱਤੇਗਾ ਖਾਲਸਾ। ਦਿੱਲੀ ਦੇ ਲਾਲ ਕਿਲ੍ਹੇ ਦੀ ਕਥਾ ਸੁਣ ਲਿਓ, ਮਹਾਰਾਸ਼ਟਰ ਦੇ ਸਮਾਗਮਾਂ ਵਿੱਚ ਸੁਣ ਲਿਓ, ਸਿੱਖਾਂ ਦੇ ਸਮਾਗਮ ਵਿੱਚ ਤੁਹਾਨੂੰ ਰੀਚ ਕਿੰਨੀ ਕੁ ਮਿਲਣੀ ਹੈ, ਕਿੰਨੀ ਕੁ ਆਬਾਦੀ ਹੈ ਸਾਡੀ ਦਸਤਾਰਧਾਰੀਆਂ ਦੀ, 2.5 crore। ਜਿੱਥੇ ਗਵਰਨਮੈਂਟ ਇਨਵੋਲਵ ਹੁੰਦੀ ਹੈ, 150 crore ਬੰਦਾ ਹਿੰਦੁਸਤਾਨ ਚ ਸੁਣਦਾ ਹੈ ਤੁਹਾਡੀ ਗੱਲ, ਤੇ ਜੇ ਤੁਹਾਡੇ ਬਿਆਨ ਧਰਮ ਦੇ ਜਾਮੇ ਵਾਲੇ ਨੇ, ਜੇ ਤੁਹਾਡੇ ਬਿਆਨ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲੇ ਨੇ, ਜੇ ਤੁਸੀਂ ਨਿੱਜ ਪਿੱਛੇ ਰੱਖ ਕੇ ਪੰਥ ਪ੍ਰਸਤ ਹੋ, ਪੰਥ ਦੀ ਗੱਲ ਕਰਦੇ ਹੋ, ਬੰਦੀ ਸਿੰਘਾਂ ਦੀ ਗੱਲ ਕਰਦੇ ਹੋ, ਡਿਬਰੂਗੜ੍ਹ ਵਾਲੇ ਸਿੰਘਾਂ ਦੀ ਗੱਲ ਕਰਦੇ ਹੋ, 5 ਕਕਾਰਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ, ਸਿੱਖ ਹਿੰਦੂ ਨਹੀਂ, ਸਿੱਖ ਮੁਸਲਮਾਨ ਨਹੀਂ, ਆਪਣੇ ਧਰਮ ਨੂੰ ਪ੍ਰਫੁੱਲਤ ਕਰਦੇ ਹੋ ਤੇ ਜੀ ਸਦਕੇ ਇਹਨਾਂ ਸਮਾਗਮਾਂ ਚ ਹਾਜ਼ਰੀ ਭਰੋ। ਜੇ ਪੰਥ ਨੂੰ ਪਿੱਠ ਦੇਣੀ ਹੈ ਫਿਰ ਘਰ ਹੀ ਬੈਠੇ ਰਹੋ। ਤੋ ਇਹ ਕਹਿ ਦੇਣਾ ਜੀ ਐਸ ਪ੍ਰੋਗਰਾਮ ਤੇ ਗਏ, ਉਸ ਤੇ ਗਏ, ਬਾਬਾ ਜੀ ਉੱਥੇ ਸਰਕਾਰ ਸੀ, ਸਰਕਾਰ ਸੀ ਤੇ ਉੱਥੇ ਜੰਜੂ ਥੋੜਾ ਪਾ ਲਿਆ, ਸਰਕਾਰ ਸੀ ਤੇ ਉੱਥੇ ਪ੍ਰੇਰਨਾ ਥੋੜਾ ਦਿੱਤੀ ਹੈ, ਗਾਤਰੇ ਲਾ ਦਿਓ।
ਉੱਥੇ ਤੇ ਆਪਦੇ ਧਰਮ ਦੀ ਗੱਲ ਕਰਨੀ ਹੈ ਅਸੀਂ, ਔਰ ਕੋਈ ਵੀ ਤੁਹਾਨੂੰ ਟੇਬਲ ਟੋਕ ਲਈ ਆਵਾਜ਼ ਦੇਵੇ ਤੇ ਜ਼ਰੂਰ ਬੈਠਿਆ ਕਰੋ, ਆਪਦੇ ਧਰਮ ਦੀ ਗੱਲ ਕਰੋ। ਸਿੱਖ ਰਾਜਾ ਜੋਗੀ ਹੈ, ਇਹ ਰਾਜ ਯੋਗ ਦੇ ਤਖਤ ਦਾ ਮਾਲਕ ਹੈ। ਸਿਆਸਤ ਦੇ ਧਰਮ ਜੁਦਾ ਨਹੀਂ ਕੀਤੇ ਜਾ ਸਕਦੇ ਸਿੱਖੀ ਚ। ਅਕਾਲ ਤਖਤ ਤੇ ਹਰਿਮੰਦਰ ਸਾਹਿਬ ਇਕੱਠੇ ਰਹਿਣਗੇ ਤੇ ਫਰਕ ਸਿਰਫ ਇਹ ਹੈ, ਪੀਰੀ ਨੂੰ ਉਹ ਜਿਹੜੀ ਤਲਵਾਰ ਹੈ ਨਾ ਉਹ 2 ਇੰਚ ਮੀਰੀ ਨਾਲੋਂ ਵੱਡੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ। ਪੀਰੀ ਹੈ ਸਰਾਣਾ, ਮੀਰੀ ਹੈ ਚਰਨਾ ਚ। ਉਹਦਾ ਕਾਰਨ ਕੀ ਹੈ? ਜਿੱਥੇ ਧਰਮ ਦਾ ਕੁੰਡਾ ਸਿਆਸਤ ਦੇ ਸਿਰ ਤੇ ਰਹੇਗਾ ਨਾ, ਉਹ ਆਗੂ ਹਮੇਸ਼ਾ ਨੇਕ ਕਦਮ ਉਠਾਵੇਗਾ, ਭੜਕੇਗਾ ਨਹੀਂ। ਜਿੱਥੇ ਸ਼ਕਤੀ ਸਿਰ ਤੇ ਬਹਿ ਗਈ, ਧਰਮ ਹੇਠਾਂ ਆ ਗਿਆ, ਉਹ ਆਗੂ ਭੜਕ ਜਾਂਦਾ ਜੀ, ਅਹੰਕਾਰੀ ਹੋ ਜਾਂਦਾ ਹੈ। ਰਾਜਾ ਰਣਜੀਤ ਸਿੰਘ ਨੇ ਧਰਮ ਉੱਪਰ ਰੱਖਿਆ, ਸਿਆਸਤ ਅਧੀਨ ਰੱਖੀ, ਉਹਦੇ ਵਰਗਾ ਕੋਈ ਅਗੰਮੀ ਰਾਜਾ ਨਹੀਂ ਹੋਇਆ ਰੂਹੇ ਜ਼ਮੀਨ ਤੇ, ਨਿਆਂਕਾਰੀ ਰਾਜਾ। ਔਰੰਗਜ਼ੇਬ ਐਸਾ ਰਾਜਾ ਸੀ, ਸ਼ਕਤੀ ਸਿਰ ਨੂੰ ਚੜ ਗਈ, ਭਗਤੀ ਘੜ ਗਈ, ਨਿਰਦਈ ਹੋ ਗਿਆ, ਜ਼ਾਲਮ ਹੋ ਗਿਆ। ਇਸ ਕਤਾਰ ਚ ਬੜੇ ਆਉਂਦੇ ਨੇ, ਚੰਗੇਜ਼ ਖਾਨ ਹੈ, ਹਿਟਲਰ ਹੈ, ਇੰਦਰਾ ਗਾਂਧੀ ਹੈ, ਹੋਰ ਕਈ ਆ ਜਾਂਦੇ ਨੇ। ਹੁਣ ਹਰਿਮੰਦਰ ਸਾਹਿਬ ਸਰਾਣਾ ਹੈ, ਅਕਾਲ ਤਖ਼ਤ ਸਾਹਿਬ ਚਰਨਾਂ ਵੱਲ ਹੈ। ਪਹਿਲਾਂ ਪੀਰੀ ਫਿਰ ਮੀਰੀ, 5 ਸਰੂਪ ਗੁਰੂ ਨਾਨਕ ਤੋਂ ਗੁਰੂ ਅਰਜਨ

ਜਾਏ ਸਾਡਾ ਵਜੂਦ ਮਿਟਾ ਦੇਵੇਗਾ ਕਿਉਂਕਿ ਗੁਰੂ ਅਰਜਨ ਨੂੰ ਸਜ਼ਾ ਦਿੱਤੀ ਹੈ। ਤੇ ਕੰਨ ਭਰੇ ਸੀ ਜਹਾਂਗੀਰ ਬਾਦਸ਼ਾਹ ਦੇ, ਐ ਬਾਦਸ਼ਾਹ ਉਹ ਤੇਰੇ ਤਖ਼ਤ ਨੂੰ ਉੱਚਾ ਤਖ਼ਤ ਅਕਾਲ ਬੁੰਗਾ ਬਣਾ ਕੇ ਬਹਿ ਗਿਆ ਈ ਚੱਕ ਰਾਮਦਾਸਪੁਰ ਗੁਰੂ ਹਰਗੋਬਿੰਦ ਭਵਿੱਖ ਵਿੱਚ ਤੇਰੇ ਦਿੱਲੀ ਦੇ ਤਖ਼ਤ ਨੂੰ ਵੰਗਾਰਨ ਲਈ ਫੌਜ ਤਿਆਰ ਕਰ ਲਈ ਹੈ। ਤੂੰ ਝਗੜੇ ਨਿਬੇੜਦਾ ਉੱਥੇ ਵੀ ਨਿਬੜਦੇ ਨੇ, ਗੁਰ ਪੂਰੇ ਮਿਲ ਝਗੜ ਚੁਕਾਇਆ। ਤੂੰ ਦਮਾਮੇ ਵਜਾਉਣਾ ਹੈ, ਉਹ ਨਗਾਰੇ ਵਜਾ ਰਹੇ ਨੇ। ਗਾਂਡੀਵ ਸੂਰਿਆਂ ਦੀ ਕਤਾਰ ਹੈ ਸਿਰ ਦੇਣ ਵਾਲੇ ਉਹਦੇ ਕੋਲ ਬੜੇ ਨੇ, ਇਦੋਂ ਪਹਿਲਾਂ ਦਿੱਲੀ ਵੱਲ ਆਵੇ ਕੋਈ ਹੀਲਾ ਕਰ। ਚਲੋ ਸਮੇਂ ਲੰਘਦੇ ਜਾਂਦੇ ਨੇ, ਜਹਾਂਗੀਰ ਬਾਦਸ਼ਾਹ ਵਿਗੜਿਆ ਵੀ ਤੇ ਨੇੜੇ ਵੀ ਹੋਇਆ, ਔਰ ਚੰਦੂ ਨੂੰ ਗੁਰਾਂ ਦੇ ਹਵਾਲੇ ਵੀ ਕੀਤਾ, ਆਪ ਖਿਮਾ ਜਾਚਨਾ ਕਰ ਲਈ ਤੇ ਚੰਦੂ ਗਲੀਆਂ ਚ ਧੂ ਧੂ ਕੇ ਗੁਰੂ ਕਿਆਂ ਸਿੱਖਾਂ ਨੇ ਨੱਕ ਚ ਨਕੇਲ ਪਾ ਕੇ ਮਾਰਿਆ ਸੀ। ਸਮਾਂ ਆਇਆ ਜੀ, ਬਾਦਸ਼ਾਹ ਸ਼ਾਹਜਹਾਨ ਗੱਦੀ ਨਸ਼ੀਨ ਹੁੰਦਾ ਹੈ, ਤਖ਼ਤ ਤੇ ਬਹਿੰਦਾ ਹੈ, ਕੱਟੜ ਹੈ, ਸ਼ਰ੍ਹਾਂ ਚ ਅੰਨਾ ਹੈ, ਅਯਾਸ਼ ਵੀ ਹੈ, ਸ਼ਰਾਬੀ ਕਬਾਬੀ ਵੀ ਹੈ। ਇਹਨੇ ਸ਼ਰ੍ਹਾਂ ਚ ਅੰਨੇ ਹੋ ਕੇ ਐਲਾਨ ਕੀਤਾ ਵੀ ਮੈਂ ਦਾਰੁਲ ਇਸਲਾਮ ਕਾਇਮ ਕਰਾਂਗਾ, ਹਿੰਦੁਸਤਾਨ ਚ ਕੋਈ ਧਰਮ ਨਹੀਂ ਰਹਿਣ ਦੇਣਾ ਇਸਲਾਮ ਤੋਂ ਲਹਿਦਾ। ਪਰ ਇਹ ਲੀਡਰ, ਇਹ ਰਾਜੇ, ਇਹਨਾਂ ਦਾ ਥਿੰਕ ਟੈਂਕ ਬੜਾ ਤਕੜਾ ਹੁੰਦਾ ਹੈ, ਇਹ ਕੁਝ ਨਾ ਕੁਝ ਕਰਿੰਦੇ ਦੂਜੇ ਧਰਮ ਦੇ ਵੀ ਚਾਕਰ ਰੱਖ ਛੱਡਦੇ ਨੇ, ਵੀ ਵੇਖਣ ਵਾਲੇ ਨੂੰ ਲੱਗੇ ਵੀ 16 ਕੁੱਲ ਹੈ, ਪਰ ਨੀਤੀਆਂ ਇੱਦਾਂ ਦੀਆਂ ਬਣਾ ਦਿੰਦੇ ਨੇ ਵੀ ਦੂਜੇ ਧਰਮ ਦੇ ਲੋਕ ਤੌਬਾ ਕਰਨ, ਧਰਮ ਛੱਡਣ, ਦੀਨੇ ਸਲਾਮ ਚਾਉਣ। ਜਿਵੇਂ ਜ਼ਜ਼ੀਆ ਲਾਇਆ ਸੀ ਵੀ ਜੇ ਮੁਸਲਮਾਨ ਉਹ ਕੋਈ ਟੈਕਸ ਨਹੀਂ, ਜੇ ਗੈਰ ਮੁਸਲਮਾਨ ਉਹਦੇ ਟੈਕਸ ਦੇਣਾ ਪੈਣਾ। ਲਾਲਚ ਨਾਲ ਕਨਵਰਟ ਕਰਨਾ, ਡਾਂਗ ਨਾਲ ਕਨਵਰਟ ਕਰਨਾ, ਜ਼ਜ਼ੀਆ ਲਾ ਕੇ ਕਨਵਰਟ ਕਰਨਾ। ਲਾਹੌਰ ਦੇ ਵਿੱਚ ਗੁਰਾਂ ਦੀ ਬੌਲੀ ਮਿਟਾ ਕੇ ਮਸਜਿਦ ਬਣਾ ਦਿੱਤੀ ਸੀ ਸ਼ਾਹਜਹਾਨ ਨੇ, ਗੁਰੂ ਅਰਜਨ ਸਾਹਿਬ ਦਾ ਮੁਕੱਦਸ ਸਥਾਨ ਖਤਮ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਤਲਵਾਰ ਲੈ ਕੇ 4 ਯੁੱਧ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਨਾਲ ਲੜੇ। ਪਹਿਲਾ ਅੰਮ੍ਰਿਤਸਰ ਪਿਪਲੀ ਸਾਹਿਬ, ਦੂਸਰਾ ਸ੍ਰੀ ਹਰਗੋਬਿੰਦਪੁਰ ਤੇ ਤੀਸਰਾ ਗੁਰੂਸਰ ਮਹਿਰਾਜ ਤੇ ਚੌਥਾ ਕਰਤਾਰਪੁਰ ਦਾ ਯੁੱਧ, ਔਰ ਚੌਵਾਂ ਹੀ ਯੁੱਧਾਂ ਦੇ ਕਾਰਨ ਜਿਹੜੇ ਨੇ ਤਖ਼ਤ ਦੀ ਪ੍ਰਾਪਤੀ ਨਹੀਂ, ਔਰਤ ਪਿੱਛੇ ਨਹੀਂ, ਮਾਇਆ ਦੇ ਪਿੱਛੇ ਨਹੀਂ, ਕੇਵਲ ਧਰਮ ਲਈ ਯੁੱਧ ਲੜੇ ਗਏ। ਦੁਨਿਆਵੀ ਰਾਜਿਆਂ ਦੀ ਲੜਾਈ ਹੁੰਦੀ ਹੈ ਰਾਜ ਭਾਗ ਦੀ, ਔਰਤ ਦੀ, ਦੌਲਤ ਦੀ, ਸ਼ੋਹਰਤ ਦੀ। ਗੁਰੂ ਕੇ ਸਿੱਖਾਂ ਨੇ ਜਿੰਨੇ ਵੀ ਯੁੱਧ ਲੜੇ ਨੇ ਸੈਲਫ ਡਿਫੈਂਸ ਵਿੱਚ ਲੜੇ ਨੇ, 14 ਲੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲੀਆ ਸਲਤਨਤ ਬਾਈਧਾਰ ਦੇ ਰਾਜਿਆਂ ਨਾਲ, 4 ਗੁਰੂ ਹਰਗੋਬਿੰਦ ਸਾਹਿਬ ਨੇ। ਅੱਛਾ, ਚਾਰੇ ਹੀ ਜੰਗ ਜਿੱਤ ਕੇ ਇਲਾਕਾ ਨਹੀਂ ਕੋਈ ਮੱਲਿਆ, ਕਿਉਂਕਿ ਜਗਤ ਗੁਰੂ ਹੈ ਨਾ, ਉਹ ਤੇ ਗਾਂ ਕੌਮਾਂ ਰਾਜ ਦੀ ਬਾਤ ਪਾਉਂਦੀਆਂ ਨੇ। 4 ਜੰਗ ਜਿੱਤ ਕੇ ਧਰਮ ਨੂੰ ਪ੍ਰਫੁੱਲਤ ਕੀਤਾ, ਕੌਮ ਦੀ ਉਸਾਰੀ ਕੀਤੀ, ਔਰ 4 ਜੰਗ ਜਿਹੜੇ ਹੋਏ ਨੇ ਤੁਹਾਨੂੰ ਕਦੇ ਲੱਗੇਗਾ ਇਹ ਤੇ ਬਾਜ ਪਿੱਛੇ ਲੜ ਪਏ ਤੇ ਘੋੜਿਆਂ ਪਿੱਛੇ ਲੜ ਪਏ। ਮਾਮੂਲੀ ਕਾਰਨ ਜਾਪਣਗੇ, ਪਰ ਨਹੀਂ, ਕਾਰਨ ਵੱਡਾ ਸੀ। ਮੁਗਲੀਆ ਸਲਤਨਤ ਦੀ ਈਗੋ ਇਹ ਹੈ ਵੀ ਜੋ ਭਾ ਗਿਆ ਉਹ ਸਾਡਾ, ਜੋ ਮਨ ਨੂੰ ਭਾਵੇਗਾ ਉਹਦੇ ਤੇ ਹੱਕ ਅਸੀਂ ਜਮਾਵਾਂਗੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵੰਗਾਰਿਆ ਸੀ ਵੀ ਉਹ ਸਮਾਂ ਗਿਆ ਜਿਹੜਾ ਗੁਰੂ ਘਰ ਦੇ ਉੱਪਰ ਬੁਰੀ ਨਜ਼ਰ ਪਾਵੇਗਾ। ਹੱਕ ਹਕੂਕ ਗੁਰੂ ਘਰ ਨੂੰ ਲੈਣੇ ਆਉਂਦੇ ਨੇ, ਔਰ ਅਸੂਲ ਵੇਖੋ ਗੁਰੂ ਹਰਗੋਬਿੰਦ ਦੇ, ਹੁਕਮ ਇਹ ਹੁੰਦਾ ਸੀ ਪਹਿਲ ਨਹੀਂ ਕਰਨੀ, ਸ਼ਸਤਰ ਡਿਫੈਂਸ ਵਿੱਚ ਉਠਾਉਣਾ, ਜੰਗ ਜਿੱਤ ਕੇ
ਹਾਰੇ ਜਾਂਦੇ ਦੌੜੇ ਜਾਂਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ।

0: ਕਰਨਾ, ਕਿਸੇ ਔਰਤ ਦੀ ਪਤਨੀ ਲੁੱਟਣੀ ਜਿਵੇਂ ਆਮ ਰਾਜੇ ਕਰਦੇ ਸੀ, ਜੰਗ ਜਿੱਤ ਕੇ ਹਾਰੇ ਰਾਜੇ ਦੀਆਂ ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾਣਾ, ਪਤ ਲੁੱਟਣੀ, ਖਜ਼ਾਨੇ ਲੁੱਟ ਲੈਣੇ। ਤੋ ਬੜੇ ਅਗਾਮੀ ਅਸੂਲ ਸਨ ਗੁਰੂ ਘਰ ਦੇ। ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ, ਆਮ ਹੀ ਆਉਂਦੇ ਹੁੰਦੇ ਨਾ, ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੈ। ਗੁਰੂ ਘਰ ਨੇ ਇਹ ਮੁਹਾਵਰਾ ਕਦੇ ਨਹੀਂ ਵਰਤਿਆ, ਗੁਰਦੇਵਾਂ ਦੇ ਨਹੀਂ। ਚਾਹੇ ਜੰਗ ਹੈ ਚਾਹੇ ਪਿਆਰ ਦੀਆਂ ਬਾਤਾਂ ਨੇ, ਧੋਖਾ ਨਹੀਂ। ਇੱਕ ਡਾ ਕੇ ਲੜੋ, ਮਰਦਾਂ ਵਾਂਗ ਲੜੋ। ਬਾਣੀ ਚਾਹੁੰਦਾ ਹੈ ਓਏ ਧਰਮ ਰਲਾਏ ਨਾ ਰਲਣ, ਉਹਨਾਂ ਅੰਦਰ ਕੂੜ ਸਵਾਓ। ਕੂੜੇ ਕਦੇ ਵੀ ਰੱਬ ਨੂੰ ਨਹੀਂ ਪਾਉਂਦੇ, ਧੋਖਾ ਕਰਨ ਵਾਲੇ ਕਦੇ ਰੱਬ ਨੂੰ ਨਹੀਂ ਪਾਉਂਦੇ। ਮਰਦ ਛਾਤੀ ਚ ਵੱਜਦਾ ਹੈ, ਇਹ ਨਹੀਂ ਵੀ ਕੱਲਾ ਟੱਕਰ ਗਿਆ, ਦਸ ਵੀ ਹੌਲੀ ਜੀ ਟੱਕਰ ਗਏ, ਧੋਖੇ ਨਾਲ ਕਿਸੇ ਨੂੰ ਮਾਰ ਦੇਣਾ ਮਰਦਾਂ ਦੀ ਨਿਸ਼ਾਨੀ ਨਹੀਂ ਹੈ, ਇਹ ਸਿੱਖਾਂ ਦੀ ਨਿਸ਼ਾਨੀ ਨਹੀਂ ਹੈ। ਮੁਗਲ ਇੱਦਾਂ ਕਰਦੇ ਰਹੇ ਨੇ। ਆ 84 ਵਿੱਚ ਜਿਹੜੀਆਂ ਭੀੜਾਂ ਨੇ ਨਸਲ ਕੁਸ਼ੀ ਕੀਤੀ ਸਿੱਖਾਂ ਦੀ ਦਿੱਲੀ ਦੇ ਅੰਦਰ, ਇਹ ਬੁਜਦਲਾਂ ਵਾਲੀ ਕਰਨੀ ਹੈ। ਮਰਦ ਲਲਕਾਰ ਕੇ ਲੜਦੇ ਨੇ, ਵੰਗਾਰ ਕੇ ਲੜਦੇ ਨੇ, ਮਰਦਾਂ ਦੀ ਨਿਸ਼ਾਨੀ ਨਹੀਂ ਵੀ ਹਥਿਆਰ ਜਮ੍ਹਾਂ ਕਰਾ ਲਓ ਇੱਕ ਕੌਮ ਦੇ, ਲਟੇਰੇ ਲਿਆਓ ਤਿਹਾੜ ਜੇਲ੍ਹ ਚੋਂ, ਸਿੱਖਾਂ ਦੇ ਗਲਾਂ 'ਚ ਟਾਇਰ ਪਾਓ, ਤੇਲ ਪਾਓ ਤੇ ਫੂਕੋ। ਇਹ ਨਿਸ਼ਾਨੀ ਹੁੰਦੀ ਹੈ ਕਾਇਰਾਂ ਦੀ। ਸਿੱਖ ਜਦੋਂ ਵੀ ਵੱਜਿਆ ਹੈ ਹਿੱਕ ਵਿੱਚ ਵੱਜਿਆ ਹੈ, ਔਰ ਕਦੇ ਭੀੜ ਦੇ ਰੂਪ ਵਿੱਚ ਇਕੱਲੇ ਨੂੰ ਨਹੀਂ ਢਾਉਂਦਾ। ਹਾਂ, ਇਕੱਲਾ ਢਹਿੰਦਾ ਜ਼ਰੂਰ ਰਿਹਾ, ਸਿਰ ਦਿੰਦਾ ਜ਼ਰੂਰ ਰਿਹਾ ਹੈ। ਚਾਰ ਯੁੱਧ ਹੋਏ ਤੇ ਚੌਵਾਂ ਦੇ ਵਿੱਚੋਂ ਇੱਕ ਯੁੱਧ ਹੈ ਗੁਰੂ ਸਰ ਮਹਾਰਾਜ ਦਾ। ਲਲਾ ਬੇਗ ਇਹਨਾਂ ਦਾ ਜਰਨੈਲ ਸੀ, ਕਮਰ ਬੇਗ ਇਹਦੇ ਨਾਲ ਹੈ, ਤੇ ਕੋਈ 35,000 ਸੂਰਮਾ ਸ਼ਾਹ ਜਹਾਨ ਦੇ ਹੁਕਮ ਵਿੱਚ ਸ਼ਾਹੀ ਫੌਜ ਦੇ ਰੂਪ ਵਿੱਚ ਇਹ ਲੈ ਕੇ ਆਉਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਮੁੱਠੀ ਭਰ ਸਿੱਖ ਨੇ ਤੇ ਮੁੱਖ ਜਰਨੈਲ ਬਾਬਾ ਬਿਧੀ ਚੰਦ ਨੇ ਫੌਜਾਂ ਦੇ। ਆਂਦੇ ਨੇ ਦਿੱਲੀ ਦਰਬਾਰ ਦੇ ਮਾਲਕ ਸ਼ਾਹਜਹਾਨ ਦੀ ਮਜਲਿਸ ਸੱਜੀ ਹੈ। ਦਰਬਾਰ ਦੇ ਵਿੱਚ ਬੜੇ ਬੜੇ ਗਾਂਧੀਵ ਜਰਨੈਲ ਚਿਪਰਿਆਂ ਵਰਗੇ ਜਿਨ੍ਹਾਂ ਦੇ ਸਰੀਰ ਨੇ ਬੈਠੇ ਹੋਏ ਨੇ। ਪ੍ਰਥਮ ਹਯਨ ਕੀ ਸੋ ਬਿਦ ਭਈ, ਸ਼ਾਹ ਚੜ੍ਹਨ ਤਿਆਰੀ ਅਬ ਲਈ। ਸ਼ਾਹਜਹਾਨ ਦੀ ਈਗੋ ਤੇ ਚੋਟ ਹੋਈ ਵੀ ਅਸੀਂ ਗੁਰੂਕਿਆਂ ਦੇ ਦੋ ਘੋੜੇ ਖੋਏ ਲਾਹੌਰ ਵਿੱਚ। ਕਾਬਲ ਦੀਆਂ ਸੰਗਤਾਂ ਘੋੜੇ ਲੈ ਕੇ ਜਾ ਰਹੀਆਂ ਨੇ, ਦਸਵੰਧ ਚੋਂ ਇਹਨਾਂ ਖੋਹ ਲਏ ਵੀ ਬਹੁਤ ਉੱਚੀ ਨਸਲ ਦੇ ਘੋੜੇ ਨੇ। ਨਸਲ ਹੁੰਦੀ ਜੇ ਬੰਦਿਆਂ 'ਚ ਵੀ ਹੁੰਦੀ ਜੇ, ਘੋੜਿਆਂ 'ਚ ਵੀ ਹੁੰਦੀ ਜੇ, ਜੀਨਸ ਹੁੰਦੇ ਨੇ। ਰਾਜੇ ਲੋਕ ਨਸਲ ਵੇਖ ਕੇ ਵਜ਼ੀਰ ਰੱਖਦੇ ਸੀ ਵੀ ਦੋ ਤਿੰਨ ਪੀੜ੍ਹੀਆਂ ਵੇਖ ਲਓ, ਉਹ ਕਦੇ ਨਮਕ ਖਾ ਕੇ ਹਰਾਮ ਹੀ ਨਾ ਕਰ ਜਾਵੇ। ਤੁਸੀਂ ਜੀਨਸ ਨਹੀਂ ਬਦਲ ਸਕਦੇ। ਊਚ ਨੀਚ ਬਾਣੀ ਨੇ ਜਾਤ ਕਰਕੇ ਨਹੀਂ ਮਿਥੀ, ਕੋਈ ਦੋ ਰਹਿ ਨਹੀਂ। ਮਹਾਰਾਜਾਂ ਦੇ ਰੱਬ ਨਾਲ ਜੁੜਿਆਂ ਦੀ ਜਾਤ ਉੱਚੀ, ਰੱਬ ਨੂੰ ਭੁੱਲਿਆਂ ਦੀ ਨੀਵੀਂ। ਉੱਤਮ ਸੰਗਤ ਉੱਤਮ ਹੋਵੇ। ਪਰ ਜੇ ਤੁਸੀਂ ਆਖੋ ਨਾ ਨਸਲ ਵਿੱਚ ਏਕਾ ਹੁੰਦਾ ਹੈ ਨਾ, ਹਰੇਕ ਦੇਸ਼ ਵਿੱਚ ਹਰੇਕ ਭੇਸ ਵਿੱਚ ਵੱਖੋ ਵੱਖ ਜੀਨਸ ਨੇ। ਹੁਣ ਆਪਾਂ ਸਾਰਿਆਂ ਨੂੰ ਪਤਾ ਜਿਹੜੇ ਸਿੱਖਾਂ 'ਚ ਜੀਨਸ ਨੇ, ਚਾਹੇ ਯਾਹੂ ਮਸੈਂਜਰ ਵੱਲ ਹੋ ਜਾਓ, ਸੋਸ਼ਲ ਮੀਡੀਏ ਦੀ ਦੁਨੀਆ 'ਚ ਹੋ ਜਾਓ, ਜਦੋਂ ਵੀ ਸੈਂਸਸ ਨਿਕਲਦਾ ਹੈ ਨਾ, ਸਭ ਤੋਂ ਦਲੇਰ ਕੌਮ ਮੈਦਾਨੇ ਜੰਗ ਵਿੱਚ ਸਿੱਖਾਂ ਦੀ ਗਿਣੀ ਜਾਂਦੀ ਹੈ। ਇਹਨਾਂ ਦੇ ਜੀਨਸ ਇੱਦਾਂ ਦੇ ਨੇ। ਪਠਾਣਾਂ ਨੂੰ ਵੀ ਦਲੇਰ ਮੰਨਿਆ ਗਿਆ ਹੈ। ਤੋ ਖੈਰ, ਚੰਗੀ ਨਸਲ ਦੇ ਘੋੜੇ ਖੋ ਲਏ। ਇੱਕ ਘੋੜਾ ਬਾਬਾ ਬਿਧੀ ਚੰਦ ਕਾਹੀ ਬਣ ਕੇ ਲੈ ਆਇਆ ਤੇ ਦੂਜਾ ਘੋੜਾ ਲੈ ਆਇਆ। ਆ ਜਿਹੜੇ ਹੁੰਦੇ ਨੇ ਨਾ ਐਸਟ੍ਰੋਲੋਜਰ ਨਜ਼ੂਮੀ, ਇਹ ਬਣ ਕੇ। ਹੁਣ ਵੱਡੀ ਮੁਸ਼ਕਲ ਇਹ ਹੈ ਵੀ ਜਦੋਂ ਦੂਜਾ ਘੋੜਾ ਰਾਵੀ ਦਰਿਆ ਵਿੱਚ ਛੱਡਣ ਲੱਗੇ ਤੇ ਅਟਾਰੀ ਤੇ ਖਲੋਤੇ ਸ਼ਾਹਜਹਾਨ ਨੂੰ ਵੰਗਾਰ ਕੇ ਆਖਿਆ, ਇਹ ਨਾ ਜਾਣੀ ਚੋਰੀ ਕਰਕੇ ਲੈ ਗਿਆ ਘੋੜੇ, ਤੁਸੀਂ ਘੋੜੇ ਖੋਏ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਵੀ ਲਹੂ ਨਹੀਂ ਡੋਲਣਾ ਘੋੜਿਆਂ ਬਦਲੇ। ਬਾਬਾ ਬਿਧੀ ਚੰਦਾ ਬਿਧੀ ਬਣਾ ਕੇ ਘੋੜੇ ਲਿਆ। ਆ ਦੂਜਾ ਘੋੜਾ ਲੈ ਕੇ ਚੱਲਿਆ ਤੇ ਥਾਂ ਪਤਾ ਮੇਰਾ ਲੇਖਾ, ਰੂਪੇ ਪਿੰਡ ਵਾਲੇ ਇਲਾਕੇ ਵਿੱਚ ਬੈਠਾ ਹੈ ਤਿੰਨਾਂ ਲੋਕਾਂ ਦਾ ਖਸਮ ਗੁਰੂ ਹਰਗੋਬਿੰਦ। ਇਹ ਘੋੜੇ ਉਹਦੇ ਸਨ, ਤੁਸੀਂ ਖੋਏ ਨੇ, ਮੈਂ ਲੈ ਚੱਲਿਆ ਤੇ ਮੈਨੂੰ ਪਤਾ ਹੈ ਬਾਦਸ਼ਾਹ ਹਿੰਦੁਸਤਾਨ ਦਾ ਮਾਲਕ ਹੈ, ਤੇਰੀ ਜਾੜ ਥੱਲੋਂ ਘੋੜੇ ਕੱਢਣੇ, ਸ਼ੇਰ ਦੀ ਜਾੜ ਚੋਂ ਮਾਸ ਖੋਣ ਦੇ ਬਰਾਬਰ ਹੈ, ਤੂੰ ਬਹਿਣਾ ਨਹੀਂ ਟਿਕ ਕੇ, ਮੁਸ਼ਕਲ ਨਾ ਆਵੇ ਲੱਭਣ ਵਿੱਚ। ਮਾਲਵੇ ਚੱਲਿਆ, ਫੌਜਾਂ ਲੈ ਕੇ ਉੱਥੇ ਆਈ, ਦੋ ਹੱਥ ਕਰਾਂਗੇ ਆਪਾਂ। ਸਵਾ ਸਵਾ ਲੱਖ ਦਾ ਘੋੜਾ ਹੈ ਉਸ ਸਮੇਂ ਦੀ ਕਰੰਸੀ, ਅੱਜ ਕਰੋੜਾਂ ਚ ਲਾ ਲਓ। ਅੱਜ ਵੀ ਵੈਸੇ ਪੰਜ ਪੰਜ ਸੱਤ ਸੱਤ ਕਰੋੜ ਦੇ ਘੋੜੇ ਆਮ ਹੀ ਅਰਬੀ ਮਿਲ ਜਾਂਦੇ ਨੇ। ਵਾਅਦਾ ਇਹ ਕੀਤਾ ਵੀ ਦੋਵਾਂ ਘੋੜਿਆਂ ਤੇ ਸੋਨੇ ਦੀਆਂ ਕਾਠੀਆਂ ਪਾਈਆਂ ਬਾਬੇ ਵਿਧੀ ਚੰਦ ਨੇ, ਤੇ ਜਾਣ ਲੱਗੇ ਆਂਦੇ ਬਾਦਸ਼ਾਹ ਤੂੰ ਆਂਦਾ ਸੈਨਾ ਉਹ ਨਜ਼ੂਮੀਆਂ ਥਾਂ ਪਤਾ ਦੱਸ, ਘੋੜੇ ਦਾ ਲੱਖ ਰਜਤਪਣ ਇਨਾਮ ਵਿੱਚ ਦੇਵਾਂਗਾ। ਇੱਕ ਕਾਠੀ ਤੇ ਇਨਾਮ ਵਜੋਂ ਲੈ ਚੱਲਿਆ ਤੇ ਦੂਜੇ ਘੋੜੇ ਦੀ ਜਿਹੜੀ ਕਾਠੀ ਪਾਈ ਹੈ ਇਹਨੂੰ ਵਿਆਜ ਸਮਝੀ, ਅੱਡੀ ਲਾਈ ਰਾਵੀ ਚ ਘੋੜੇ ਨੇ ਛਲਾਂਗ ਲਾਈ, ਮੰਜ਼ਲਾ ਮਾਰਦਾ ਬਾਬਾ ਵਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਪਹੁੰਚਿਆ। ਉਹ ਬਾਪੂ ਤਿੰਨਾਂ ਲੋਕਾਂ ਦਾ ਖਸਮ ਤਖ਼ਤ ਤੋਂ ਉੱਠਿਆ, ਹਜ਼ਾਰਾਂ ਮੰਗਤੇ ਤੁਹਾਡੇ ਮੇਰੇ ਵਰਗੇ ਚਰਨਾਂ ਚ ਬੈਠੇ ਨੇ, ਲਾ ਕੇ ਗੱਲ ਨਾਲ ਬਾਬੇ ਵਿਧੀ ਚੰਦ ਨੂੰ ਆਂਦਾ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਐ ਬਾਬਾ ਵਿਧੀ ਚੰਦ ਹਨੂਵੰਤ ਤੇ ਕੇਵਲ ਮਾਤਾ ਸੀਤਾ ਦੀ ਖਬਰ ਹੀ ਲਿਆਇਆ ਸੀ, ਮਾਂ ਨੂੰ ਨਹੀਂ ਲਿਆ ਸਕਿਆ, ਸ਼੍ਰੀ ਰਾਮ ਚੰਦਰ ਮਹਾਰਾਜ ਆਪ ਗਏ, ਤੂੰ ਉਹਦੇ ਨਾਲੋਂ ਵੱਧ ਕੇ ਐ, ਮੈਨੂੰ ਤੂੰ ਖਬਰ ਹੀ ਨਹੀਂ ਲਿਆਇਆ, ਘੋੜੇ ਕੱਢ ਕੇ ਲੈ ਆਇਆ। ਤੇ ਹੱਸਦੇ ਹੋਏ ਬਾਬਾ ਵਿਧੀ ਚੰਦ ਆਂਦੇ ਜੀ ਹੁਣ ਤਿਆਰੀ ਕਰੀਏ, ਬਾਦਸ਼ਾਹ ਆ ਰਿਹਾ ਹੈ ਪਿੱਛੇ, ਗੁਰਦੇਵ ਆਂਦੇ ਤਿਆਰੀ ਹੈ। ਭਰੀ ਮਜਲਸ ਦੇ ਵਿੱਚ ਇਹ ਬਾਬਾ ਵਿਧੀ ਚੰਦ ਦਰਸਾ ਕੇ ਆਇਆ ਸੀ ਵੀ ਮੁਰਦਾਰ ਖਾਣਾ ਹਰਾਮ ਹੈ, ਕਿਸੇ ਦਾ ਹੱਕ ਮਾਰਨਾ ਗਲਤ ਗੱਲ ਹੈ, ਅਸੀਂ ਆਪਣਾ ਹੱਕ ਲੈ ਗਏ। ਬਾਣੀ ਚ ਇਹ ਗੱਲ ਸਾਫ ਲਿਖੀ, ਜੇ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੂਰਾਏ, ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ। ਇਹ ਕੰਨ ਖੋਲ ਕੇ ਬਾਣੀ ਦੀਆਂ ਤੁਕਾਂ ਦੇ ਅਰਥ ਸਮਝ ਲਿਓ, ਕਿਸੇ ਦਾ ਹੱਕ ਮਾਰਨਾ ਇਹ ਹੈਵਾਨੀਅਤ ਦੀ ਨਿਸ਼ਾਨੀ ਹੈ, ਇਹ ਹਰਾਮ ਖਾਣ ਦੇ ਬਰਾਬਰ ਹੈ। ਔਰ ਜਿਹੜਾ ਕਿਸੇ ਦਾ ਹੱਕ ਖਾ ਲੈਂਦਾ ਹੈ ਨਾ, ਉਹਦੀ ਜਾਨ ਜਮਾਂ ਦੇ ਕਬਜ਼ੇ ਚ ਹੁੰਦੀ ਹੈ, ਕੋਈ ਗੁਰੂ ਪੀਰ ਨਹੀਂ ਜੇ ਬਚਾਉਂਦਾ ਉਹਨੂੰ। ਔਰ ਉਹਦੀ ਸਜ਼ਾ ਕੀ ਹੈ? ਦੋਜਕ ਸਜਾਏ, ਇਨ ਦਾ ਹੈਲ ਹੀ ਵਿਲ ਬੀ ਥਰੋਨ ਐਂਡ ਵਿਲ ਬੀ ਟੋਰਚਰਡ, ਉਹਨੂੰ ਸਜ਼ਾ ਮਿਲਣੀ ਮਿਲਣੀ ਹੈ। ਤੋ ਆਪਣੇ ਭਾਈਚਾਰੇ ਦੀ ਮਦਦ ਕਰਨੀ ਸਿੱਖੋ, ਫਾਇਦਾ ਨਾ ਉਠਾਓ ਕਿਸੇ ਮਾਤੜ ਦਾ, ਬਹੁਤ ਉਠਾਇਆ ਜਾਂਦਾ ਇਹਨਾਂ ਮੁਲਕਾਂ 'ਚ ਜਿਹੜੇ ਸਾਡੇ ਬੱਚੇ ਸਟੂਡੈਂਟਸ ਨੇ ਜਾਂ ਵਰਕ ਪਰਮਿਟ 'ਤੇ ਆਏ ਨੇ। ਜਿੱਦਣ ਤੁਸੀਂ ਆਏ ਸੀ ਨਾ, ਜਿਹੜੀ ਦੂਜੀ ਤੀਜੀ ਪੀੜ੍ਹੀ ਹੈ ਇੱਥੇ, ਹਾਲਾਤ ਸਾਰਿਆਂ ਦੇ ਇਹਨਾਂ ਵਰਗੇ ਸਨ ਜੋ ਬੱਚਿਆਂ ਦੇ ਨੇ, ਪਰ ਸਾਡਾ ਇੱਕ ਸੁਭਾਅ ਰਿਹਾ, ਸਾਡੇ 'ਚੋਂ ਜਿਹੜਾ ਪਹਿਲਾਂ ਸੈਟਲ ਹੋਇਆ ਉਹਨੇ ਦੂਜੇ ਦੀ ਬਾਂਹ ਫੜੀ, ਤੀਜੇ ਦੀ ਬਾਂਹ ਫੜੀ। ਇੱਕ ਗੱਲ ਤੇ ਤੈਅ ਹੈ ਵੀ ਪਾਣੀ ਇੱਥੋਂ ਦੇ ਖੁਸ਼ਕ ਨੇ, ਦੋ ਚਾਰ ਦਿਨ ਲੱਤਾਂ ਨੂੰ ਤੇਲ ਜਿਹਾ ਨਾ ਮਲੀਏ ਤੇ ਉਹ ਖਲੜੀ ਲੈਣ ਲੱਗ ਪੈਂਦੀ ਹੈ, ਇਹ ਏਡਾ ਖੁਸ਼ਕ ਪਾਣੀ ਇਹਨੇ ਲਹੂ ਦਾ ਰੰਗ ਬਦਲ ਛੱਡਿਆ। ਐਲਰਜੀ ਦੀਆਂ ਗੋਲੀਆਂ ਸਾਰੇ ਹੀ ਖਾਂਦੇ ਹੋ, ਸਭ ਤੋਂ ਵੱਡਾ ਧੰਦਾ ਹੀ ਕੈਨੇਡਾ ਵਿੱਚ ਐਲਰਜੀ ਦੀਆਂ ਗੋਲੀਆਂ ਦਾ ਹੈ। ਲਹੂ ਏਡਾ ਖੁਸ਼ਕ ਹੋ ਗਿਆ ਹੈ, ਗੈਰਾਂ ਦੀ ਮਦਦ ਤੇ ਕੀ ਕਰਨੀ, ਆਪਦੇ ਲਹੂ ਨੂੰ ਵੀ ਕਮਾਉਣੋਂ ਹਟ ਜਾਂਦੇ ਨੇ ਲੋਕ। ਰੱਬ ਦਾ ਵਾਸਤਾ, ਜੇ ਜਿੱਦਣ ਕਿਸੇ ਦਾ ਹੱਕ ਮਾਰਨ ਦੀ ਚਿੱਤ ਵਿੱਚ ਚਿਤਵਨੀ ਆਵੇ ਨਾ, ਬਾਣੀ ਦੀ ਇੱਕ ਪੰਕਤੀ ਪੜਿਓ, ਹੱਥ ਰੁਕ ਜਾਣਗੇ ਤੁਹਾਡੇ ਵੀ ਭੈੜੀ ਸਜ਼ਾ ਹੈ। ਬਾਪੂਆਂ ਦਾ ਦਰਗਾਹ ਵਿੱਚ ਮਿਲਣ ਵਾਲੀ ਸਜ਼ਾ, ਦੋਜਕ ਵਿੱਚ ਫਿਰਨ ਵਾਲੀ ਡਾਂਗ ਤੋਂ ਮੈਂ ਨਹੀਂ ਬਚਾਉਣਾ ਤੈਨੂੰ, ਤੋ ਜਿੰਨਾ ਹੋ ਸਕੇ ਬਾਂਹ ਫੜੋ ਆਪਣੇ ਭਾਈਚਾਰੇ ਦੀ ਮਦਦ ਕਰੋ, ਹੱਕ ਨਾ ਮਾਰਿਆ ਕਰੋ। ਉਹ ਕਾਗਜ਼ ਇਹਦਾ ਹੀ ਟੁਕੜਾ ਹੈ, $5,000-$7,000 ਖਰਚਾ ਆਉਂਦਾ, 40,000-40,000 ਦੀ LMI ਵਿੱਚ ਹੀ ਜਾਣਗੇ। ਰੱਬ ਦਾ ਵਾਸਤਾ ਜੇ ਉਹ ਇਹ ਬੱਚੇ ਪੈਲੀਆਂ ਵੇਚ ਕੇ ਆਏ ਨੇ, ਜ਼ਮੀਨਾਂ ਵੇਚ ਕੇ ਆਏ ਨੇ, ਆਂਦਰਾਂ ਵੇਚ ਕੇ ਆਏ ਨੇ, ਪਿੱਛੇ ਪਰਿਵਾਰ ਉਡੀਕਦੇ ਨੇ ਕਰਜ਼ਾ ਲੈ ਜਾਵੇ, ਆਰਥਿਕ ਮੰਦੀ ਬੜੀ ਹੈ। ਤੇ ਜਦੋਂ ਦੁਖੀਏ ਨੂੰ ਹੋਰ ਦੁਖਾਈਏ ਤੇ ਬਾਣੀ ਵਿੱਚ ਇਹ ਬਚਨ ਮਿਲਦੇ ਨੇ, ਲੇ ਜਵਾਬ ਖੁਦਾਏ। ਹੋ ਸਕਦਾ ਉਹ ਵੈਲ ਸੈਟਲਡ ਨਹੀਂ ਹੈ ਬੱਚਾ, ਉਹ ਬਦਲਾ ਨਹੀਂ ਲੈ ਸਕਦਾ ਤੇਰੇ ਤੋਂ, ਮਾਤੜ ਹੈ ਤੂੰ, ਵੈਲ ਸੈਟਲਡ ਹੈ, ਉਹਦੀ ਥਾਂ ਤੇ ਰੱਬ ਬਦਲਾ ਲੈਂਦਾ ਜੇ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਧੱਕਾ ਕਰਨਾ ਗੁਨਾਹ ਹੈ। ਤੇ ਕਈ ਆਖਣਗੇ ਕੋਈ ਗੱਲ ਨਹੀਂ, ਲੁੱਟ ਘਸੁੱਟ ਕੀਤੀ ਹੈ, ਮੈਂ ਤੇ ਗੁਰਦੁਆਰੇ ਦਸਵੰਧ ਬੜਾ ਦਿੱਤਾ, ਇਹਨਾਂ ਨੇ ਨਵੀਂ ਬਿਲਡਿੰਗ ਬਣਾਉਣੀ ਹੈ, ਕੋਈ ਕਹਿੰਦਾ ਮੰਦਿਰ ਦਿੱਤਾ, ਕੋਈ ਕਹਿੰਦਾ ਮਸਜਿਦ ਦਿੱਤਾ। ਬਾਣੀਆਂ ਦੀ ਹਰਾਮ ਦੀ ਕਮਾਈ, ਸਿੱਧੇ ਜਿਹੇ ਲਫ਼ਜ਼ ਨੇ, ਹਲਾਲ ਦਾ ਤੜਕਾ ਲਾਇਆ ਸਫਲੀ ਨਹੀਂ ਹੁੰਦੀ, ਦਾਨ ਦਾ ਤੜਕਾ ਲਾਇਆ ਹਲਾਲ ਨਹੀਂ ਬਣਦੀ। ਕੀ ਲਿਖਿਆ, ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ। ਦਸਾਂ ਨੌਵਾਂ ਦੀ ਕਿਰਤ ਕਰੋ, ਮਦਦ ਕਰ ਸਕਦੇ ਹੋ ਕਰੋ, ਕਿਸੇ ਦਾ ਬੁਰਾ ਨਾ ਚਿਤਵੋ, ਕਿਸੇ ਦੀ ਪੱਤ ਤੇ ਹੱਥ ਨਾ ਮਾਰੋ। ਜਿਹੜਾ ਬੀਜ ਬੀਜਿਆ ਹੈ ਮੁੜ ਘੁੜ ਕੇ ਤੁਹਾਨੂੰ ਹੀ ਫਲ ਮਿਲਣਾ ਹੈ, ਤੁਹਾਡੀ ਜ਼ਮੀਨ ਹੈ ਜੀਵਨ, ਤੁਹਾਡਾ ਕਰਮ ਬੀਜ ਹੈ, ਗਵਾਂਢੀ ਨਹੀਂ ਜੇ ਕਦੇ ਵੀ ਵੱਢ ਸਕਦਾ ਤੁਹਾਡੀ ਫਸਲ, ਤੁਹਾਨੂੰ ਹੀ ਵੱਢਣੀ ਪੈਣੀ ਹੈ। ਬਾਬਾ ਬਿਧੀ ਚੰਦਾਂ ਦਾ ਸ਼ਾਹਜਹਾਨ ਗੁਰੂ ਘਰ ਦਾ ਹੱਕ ਮਾਰਿਆ ਹੈ, ਲੈ ਚੱਲਿਆ ਹੈ, ਆਈ ਮੈਦਾਨੇ ਜੰਗ ਵਿੱਚ ਦੋ ਹੱਥ ਕਰਾਂਗਾ ਤੇਰੇ ਨਾਲ। ਦੰਦੀਆਂ ਵੱਢਦਾ ਹੈ ਉਂਗਲਾਂ ਤੇ ਵੀ ਦਿੱਲੀ ਦਾ ਹੋਵੇ ਬਾਦਸ਼ਾਹ ਤੇ ਘੋੜੇ ਖੁੱਸ ਜਾਣ। ਬੀੜਾ ਰੱਖਿਆ ਭਰੇ ਦਰਬਾਰ ਵਿੱਚ ਪਾਨ ਦਾ, ਨੰਗੀ ਤਲਵਾਰ ਰੱਖੀ ਤੇ ਗਰਜਵੀਂ ਆਵਾਜ਼ ਵਿੱਚ ਆਂਦਾ ਵੀ ਕੋਈ ਮਾਈ ਦਾ ਲਾਲ ਉੱਠੋ, ਗੁਰੂ ਹਰਗੋਬਿੰਦ ਦੀਆਂ ਮਸ਼ਕਾਂ ਬੰਨ ਕੇ ਦਰਬਾਰੇ ਲਾਹੌਰ ਵਿੱਚ ਪੇਸ਼ ਕਰੋ, 4 ਗੁਣਾ ਉੱਚਾ ਮਰਾਤਬਾ ਦੇਵਾਂਗਾ, ਦੌਲਤਾਂ ਸ਼ੌਹਰਤਾਂ ਕਈ ਪੀੜ੍ਹੀਆਂ ਨਹੀਂ ਮੁੱਕਣਗੀਆਂ। ਮੇਰੀ ਤੌਹੀਨ ਕੀਤੀ ਹੈ ਗੁਰੂ ਕਿਆਂ ਸਿੱਖਾਂ ਨੇ, ਮੈਂ ਆਪ ਮੈਦਾਨੇ ਜੰਗ ਨੂੰ ਚੜਾਂਗਾ। ਵਜ਼ੀਰ ਖਾਂ ਬੜਾ ਸਿਆਣਾ ਸੇਵਕ ਹੈ ਇਹਦਾ, ਦੀਵਾਨ ਦਾ ਰੁਤਬਾ, ਸੁਖਮਣੀ ਸਾਹਿਬ ਦੀ ਤਲਾਵਤ ਕਰਦਾ ਹੈ, ਗੁਰੂ ਅਰਜਨ ਸਾਹਿਬ ਦਾ ਸੇਵਕ ਸੀ, ਇਹਨੇ ਯਤਨ ਵੀ ਕੀਤਾ ਸੀ ਗੁਰਾਂ ਦੀ ਸ਼ਹਾਦਤ ਨਾ ਆਵੇ, ਪਰ ਨਹੀਂ ਜ਼ੋਰ ਚੱਲਿਆ। ਉਹ ਆਂਦਾ ਬਾਦਸ਼ਾਹ ਗੁਰ ਢਿੱਗ ਅਲਪ ਬਾਹਨੀ ਰਹੈ, ਤੁਮਕੋ ਮਾਲਕ ਮੁਲਖ ਹੈ ਕਹੈ। ਉਹ ਤੂੰ ਬਾਦਸ਼ਾਹ ਉਹ ਫਕੀਰ, ਤੇਰੇ ਕੋਲ ਵਾਧੂ ਫੌਜਾਂ, ਉਹਦੇ ਕੋਲ ਮੁੱਠੀ ਪਰ ਫੌਜਾਂ, ਤੈਨੂੰ ਸੋਭਾ ਹੀ ਨਹੀਂ ਦਿੰਦਾ ਮੈਦਾਨੇ ਜੰਗ ਚ ਜਾਣਾ, ਆਪਣੇ ਕਰਿੰਦੇ ਘੱਲ, ਉਹ ਫਕੀਰਾਂ ਨੇ ਕਿੱਥੇ ਟਿਕਣਾ ਤੇਰੀ ਫੌਜ ਅੱਗੇ। ਇਹ ਨੀਤੀ ਸੀ ਵਜ਼ੀਰ ਖਾਂ ਦੀ, ਗੁਰੂ ਪ੍ਰਤੀ ਵੀ ਪ੍ਰੇਮ ਹੈ ਤੇ ਮਾਲਕ ਲਈ ਵੀ ਵਫਾਦਾਰ ਹੈ, ਵੀ ਉਹਦਾ ਲੂਣ ਖਾਨਾ ਹੈ, ਉਹਨੂੰ ਪਤਾ ਹੈ ਵੀ ਜਿਹੜਾ ਗੁਰੂ ਹਰਗੋਬਿੰਦ ਅੱਗੇ ਚਲਿਆ ਗਿਆ ਸ਼ਾਹਜਹਾਨ ਤੇ ਕੁਝ ਵੀ ਨਹੀਂ, ਕਿਧਰੇ ਉਹਦੇ ਸਾਵੇਂ ਕੋਈ ਪੈਗੰਬਰੀ ਤਾਕਤ ਵੀ ਆ ਗਈ ਤੇ ਉਹਦੇ ਧੜ ਤੇ ਸਿਰ ਨਹੀਂ ਰਹਿਣ ਦੇਣਾ, ਮਹਾਂਕਾਲ ਵਾਹਿਗੁਰੂ ਦਾ ਰੂਪ ਹੈ ਗੁਰੂ ਹਰਗੋਬਿੰਦ, ਤੇ ਮੈਂ ਨਹੀਂ ਚਾਹੁੰਦਾ ਤਖ਼ਤ ਸੁੰਨਾ ਹੋ ਜਾਵੇ। ਬਾਦਸ਼ਾਹ ਸ਼ਾਹਜਹਾਨ ਬੈਠਾ ਹੈ, ਗੱਦੀ ਨਸ਼ੀਨ ਹੋਇਆ, ਸਾਰੇ ਵਜ਼ੀਰਾਂ ਨੂੰ ਸਮਝਾਇਆ ਵਜ਼ੀਰ ਖਾਂ ਨੇ ਵੀ ਇਹਦੀ ਈਗੋ ਤੇ ਚੋਟ ਨਾ ਕਰੋ, ਇਹ ਨਾ ਕਹਿ ਦਿਓ ਵੀ ਗੁਰੂ ਅੱਗੇ ਟਿਕ ਨਹੀਂ ਸਕਦਾ, ਇਹ ਆਖਿਓ ਵੀ ਗੁਰੂ ਕਿੱਥੇ ਟਿਕੇਗਾ ਇਹਦੇ ਅੱਗੇ, ਉਹ ਤੇ ਇੱਕ ਫਕੀਰ ਹੈ ਮਾਲਾ ਫੇਰਨ ਵਾਲਾ। ਚਲੋ ਸਾਰਿਆਂ ਨੇ ਬੇਨਤੀ ਕੀਤੀ, ਸ਼ਾਹਜਹਾਨ ਮੰਨ ਗਿਆ ਤੇ ਗਰਜਵੀਂ ਆਵਾਜ਼ ਵਿੱਚ ਆਂਦਾ, ਗਹਿ ਅਨੋ ਕਹਿ ਰਣ ਮਹਿ ਮਾਰੋ, ਤਿੰਨ ਤੇ ਅਧਕ ਜੇ ਓਜ ਨਿਹਾਰੋ। ਉੱਠਿਓ ਉਹੀ ਜਿਹਨੂੰ ਲੱਗਦਾ ਗੁਰੂ ਹਰਗੋਬਿੰਦ ਨਾਲੋਂ ਤਕੜਾ ਹੈ, ਕਿਉਂਕਿ ਅੱਗੇ ਲੜ ਕੇ ਵੇਖਿਆ ਹੈ, ਧਾੜੀ ਲੱਭੇ ਨੇ, ਸਿਰ ਨਹੀਂ ਲੱਭਣ ਦਿੱਤੇ ਉਹਨੇ ਕਿਸੇ ਜਰਨੈਲ ਦੇ, ਬੰਨ ਕੇ ਲੈ ਆਓ ਜਾਂ ਸਿਰ ਵੱਢ ਕੇ ਲੈ ਆਓ, ਮੇਰੀ ਖੁਸ਼ੀ ਹੋਵੇਗੀ। ਹੁਣ ਉੱਠੇ ਕਿਹੜਾ, ਬੈਠੇ ਹੋਏ ਨੇ ਨੀਵੀਆਂ ਪਾ ਕੇ, ਸਰੋਪੇ ਵਜੋਂ ਬਾਦਸ਼ਾਹ ਨੇ ਇੱਕ ਤੁਫੰਗ ਰਫਲ ਰੱਖੀ ਹੈ ਹੀਰਿਆਂ ਜੜਤ, ਇੱਕ ਸੁੰਦਰ ਅਰਬੀ ਘੋੜਾ ਤਿਆਰ ਕੀਤਾ, ਸੋਨੇ ਦੇ ਕੜੇ ਰੱਖੇ, ਕਲਗੀ ਜਗ੍ਹਾ, ਮੂੰਹੋਂ ਮੰਗੀਆਂ ਫੌਜਾਂ ਲੈ ਜਾਓ, ਗੁਰੂ ਬੰਨ ਕੇ ਲੈ ਆਓ। ਦੂਜੀ ਆਵਾਜ਼ ਤੇ ਕੋਈ ਨਹੀਂ ਉੱਠਦਾ, ਆਂਦੇ ਤੀਜੀ ਆਵਾਜ਼ ਤੇ ਲਲਾ ਬੇਗ ਉੱਠਿਆ, ਬਾਦਸ਼ਾਹ ਮੈਂ ਜਾਵਾਂਗਾ। ਬੀੜਾ ਚੱਬਿਆ, ਤਲਵਾਰ ਉਠਾ ਲਈ। ਸ਼ਾਹਜਹਾਂ ਆਂਦਾ ਵੀ ਭਾਈ ਨੂੰ ਕੱਲਿਆ ਨਹੀਂ ਜਾਣ ਦੇਈਦਾ, ਕਮਰ ਬੇਗ ਨਾਲ ਚੱਲ। ਕਮਰ ਬੇਗ ਤਿਆਰ ਹੋ ਗਿਆ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਾਸਮ ਬੇਗ ਤੇ ਸ਼ਮਸ ਬੇਗ ਨੂੰ ਹੌਲੀ ਜੀ ਸ਼ਾਹਜਹਾਂ ਆਂਦਾ ਪਿਓ ਕੱਲਿਆ ਨਾ ਜਾਣ ਦਿਓ, ਨਾਲ ਜਾਓ। ਨੀਤੀਵਾਨ ਨੇ ਰਾਜੇ ਵੀ ਜਿਹੜਾ ਲਹੂ ਦਾ ਰਿਸ਼ਤਾ ਨਾ, ਜਦੋਂ ਇਹਦੇ ਤੇ ਆਫਤ ਆਉਂਦੀ ਹੈ ਤੇ ਲਹੂ ਵਾਲੇ ਬੜੇ ਖਾਂਦਾ ਹੈ। ਗੈਰਾਂ ਦੇ ਪੁੱਤ ਮਰਦੇ ਹੁਣ ਤੇ ਗੁੱਸਾ ਹੀ ਨਹੀਂ ਆਉਂਦਾ ਮੈਦਾਨੇ ਜੰਗ ਤੇ, ਜੇ ਕਿਧਰੇ ਭਾਈ ਤੇ ਫੱਟ ਲੱਗਾ, ਪੁੱਤਰਾਂ ਤੇ ਫੱਟ ਲੱਗਾ ਤੇ ਲਲਾ ਬੇਗ ਚੰਗਿਆੜਾ ਬਣ ਜਾਵੇਗਾ। ਵੀ ਗੱਲ ਕਾਹਦੀ, ਇਹਨੇ ਠੇਕਾ ਲੈ ਲਿਆ ਵੀ ਲਲਾ ਬੇਗ ਦੇ ਸਾਰੇ ਟੱਬਰ ਨੂੰ ਜ਼ਹਿਨਮ ਪਹੁੰਚਾਉਣਾ ਗੁਰੂ ਦੇ ਹੱਥੋਂ। ਸਾਰਾ ਪਰਿਵਾਰ ਤਿਆਰ ਹੋਇਆ ਤੇ ਅਖੀਰ ਦੇ ਉੱਤੇ ਲਲਾ ਬੇਗ ਦੇ ਭਾਣਜੇ ਕਾਬਲ ਬੇਗ ਨੂੰ ਆਵਾਜ਼ ਦਿੱਤੀ ਹੈ ਬਾਦਸ਼ਾਹ ਸ਼ਾਹਜਹਾਂ ਨੇ। ਇਤਿਹਾਸ ਚਾਹੁੰਦਾ ਹੈ ਬੇਗ ਲੱਲਾ ਭਗਨੀ ਕੋ ਨੰਦ, ਸਭ ਤੇ ਜਿਸ ਕੋ ਓਜ ਬਿਲੰਦ, ਬੱਕਰਾ ਇੱਕ ਹਲਾਲ ਕਰ ਖਾਵੈ, ਕਿਤਕ ਅਨ ਜੁਤ ਤਬ ਤ੍ਰਿਪਤਾਵੈ। ਕਹਿੰਦੇ ਗੱਲ ਸੁਣ, ਉਹ ਤੂੰ ਮਾਸ ਖਾਣ ਲੱਗੇ ਤੇ ਅੱਡਾ ਰੋੜੀ ਲਾ ਦਿੰਦਾ ਨੇੜੇ, ਇੱਕ ਬੱਕਰਾ ਖਾ ਜਾਂਦਾ ਸੀ ਕੱਲਾ ਹੀ। ਲਲਾ ਬੇਗ ਦਾ ਭਾਣਜਾ ਕਾਬਲ ਬੇਗ, ਇੰਨੀ ਤਾਕਤ ਸੀ ਕਹਿੰਦੇ ਜਫੇ ਚ ਦੁਸ਼ਮਣ ਨੂੰ ਲੈ ਲਵੇ ਤੇ ਹੱਡੀਆਂ ਪੀ ਦਿੰਦਾ ਸੀ। ਇੰਨੀ ਬਰਕਤ ਸੀ ਵੀ ਆ ਪੋਟਿਆਂ ਦੇ ਵਿੱਚ ਕਰੰਸੀ ਫੜ ਲਵੇ ਨਾ ਸਿੱਕਾ, ਰਜਤਪਣ ਦੋਨੋਂ ਤਰਫ ਦੀਆਂ ਮੋਹਰਾਂ ਮਸਲ ਕੇ ਮਿਟਾ ਦਿੰਦਾ ਸੀ। ਗੈਂਡੇ ਦੀ ਖਲ ਦੀ ਬਣੀ ਹੋਈ ਢਾਲ ਚੀਰ ਕੇ ਸੁੱਟ ਦਿੰਦਾ ਸੀ ਦੋਹਾਂ ਹੱਥਾਂ ਨਾਲ। ਆਂਦਾ ਜੇ ਤੇਰੇ ਮਾਮੇ ਕੋਲੋਂ ਤੇਰੇ ਭਾਈਆਂ ਕੋਲੋਂ ਗੁਰੂ ਬਚ ਗਿਆ, ਮੈਨੂੰ ਉਮੀਦ ਹੈ ਤੂੰ ਨਹੀਂ ਛੱਡੇਗਾ ਜ਼ਿੰਦਾ ਉਹਨੂੰ। ਤਿਆਰੀ ਹੋ ਗਈ ਤੇ ਇਤਿਹਾਸ ਵਿੱਚ ਲਿਖਿਆ ਹੈ ਸੁਭਟ ਸਹੰਸਰ ਪੰਚ ਅਰਤੀਸ ਕਰੇ ਸੰਗ ਕਹਿ ਤੁਰਕਨ ਈਸ, ਤੁਰਕਾਂ ਦਾ ਈਸ਼ਵਰ ਭਾਵ ਮਾਲਕ ਰਾਜਾ। 35,000 ਸੂਰਮਾ ਦੇ ਦਿੱਤਾ। ਆਪਾਂ ਜੀਨਸ ਦੀ ਗੱਲ ਕਰਦੇ ਸੀ ਨਾ, ਇਹ ਵੱਖ ਵੱਖ ਨਸਲਾਂ ਦੇ ਤੁਰਕ ਨੇ, ਯੂਸੁਫਜ਼ਾਈ ਨੇ, ਦਾਊਦਜ਼ਈ ਨੇ, ਕਾਬੁਲ ਦੇ ਗਿਰਜੇ ਨੇ, ਹਬਸ਼ੀ ਨੇ, ਜਗਸਥਾਨੀ ਨੇ। ਹਬਸ਼ੀਆਂ ਦਾ ਜ਼ਿਕਰ ਆਉਂਦਾ ਜੇ ਇਤਿਹਾਸ ਚ, ਆ ਜਿਹੜੇ ਕਾਲੇ ਲੋਕ ਨੇ ਨਾ, ਡੀਲ ਡੋਲ ਵੱਡਾ ਇਹਨਾਂ ਦਾ। ਭਾਵ ਉਦੋਂ ਸਲੇਵਸ ਦਾ ਸਮਾਂ ਸੀ, ਅਫਰੀਕਾ ਤੋਂ ਸਲੇਵਸ ਲਿਆਂਦੇ ਜਾਂਦੇ ਸੀ, ਕਾਰੇ ਲਾਏ ਜਾਂਦੇ ਸੀ, ਇਹਨਾਂ ਮੁਲਕਾਂ ਚ ਵੀ ਲਿਆਂਦੇ ਜਾਂਦੇ ਸਨ, ਅਮਰੀਕਾ ਕੈਨੇਡਾ ਵੀ, ਯੂਰਪ ਦੇ ਵਿੱਚ ਵੀ। ਗੁੱਜਰ ਰੰਗੜ ਤੇ ਲਟੇਰੇ ਨਾਲ ਰਲ ਗਏ ਵੀ ਗੁਰੂ ਘਰ ਚੜਾਵਾ ਬੜਾ, ਗੋਲਕਾਂ ਲੁੱਟਾਂਗੇ ਤੇ ਆਖਣ ਲੱਗਾ ਸ਼ਾਹਜਹਾਂ ਵੀ ਗੁਰੂ ਨੂੰ ਖਬਰ ਨਾ ਮਿਲ ਜਾਵੇ, ਕਿਤੇ ਡਰਦਾ ਦੌੜ ਨਾ ਜਾਵੇ ਇੰਨੀ ਫੌਜ ਬਾਬਤ ਖਬਰ ਪਾ ਕੇ। ਆਰਾਮ ਨਹੀਂ ਕਰਨਾ, ਮੰਜ਼ਲਾਂ ਮਾਰਦੇ ਲਾਹੌਰ ਤੋਂ ਮਾਲਵੇ ਦੇਸ਼ ਪਹੁੰਚੋ ਤੇ ਗੁਰੂ ਨੂੰ ਮਿੱਟੀ ਚ ਮਿਲਾ ਦਿਓ। ਆ ਜਿਹੜਾ ਪੱਤਣ ਹੈ ਜਿੱਥੇ ਸਤਲੁਜ ਤੇ ਬਿਆਸ ਮਿਲਦੇ ਨੇ, ਜਿਹਨੂੰ ਹਰੀਕੇ ਆਂਦੇ ਹੋ, ਮੰਜ਼ਲਾਂ ਮਾਰਦੀ ਫੌਜ ਇੱਥੋਂ ਲੰਘੀ। ਆਂਦੇ ਜਦੋਂ ਟਾਪ ਵੱਜਦੇ ਨੇ ਨਾ ਧਰਤੀ ਦੀ ਹਿੱਕ ਤੇ, ਇਉਂ ਜਾਪਦਾ ਸੀ ਜਿਵੇਂ ਜ਼ਲਜ਼ਲਾ ਉੱਠਿਆ ਹੈ, ਧੂੜ ਉੱਡਦੀ ਜਾ ਰਹੀ ਹੈ। ਕਾਬਲ ਬੇਗ, ਕੰਬਰ ਬੇਗ, ਕਾਸਮ ਬੇਗ, ਸ਼ਮਸ ਬੇਗ, ਲਲਾ ਬੇਗ ਵਰਗੇ ਸੂਰਮੇ ਮੈਦਾਨੇ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਫੌਜਾਂ ਲਾ ਕੇ ਅੜ ਗਏ। ਉਹ ਜਿਹੜਾ ਆਂਦਾ ਸੀ ਨਾ ਵੀ ਮੈਂ ਤੇ ਗੁਰੂ ਹਰਗੋਬਿੰਦ ਨੂੰ ਮਸਲ ਕੇ ਇੱਦਾਂ ਸੁੱਟਾਂਗਾ ਜਿਵੇਂ ਸਿੱਕਾ ਮਸਲ ਦੇਈਦਾ ਹੈ, ਸੱਥਰ ਵਛਾ ਦਿੱਤੇ, ਮਿੱਟੀ ਚ ਮਿਲਾ ਦਿੱਤਾ। ਵੇਂਹਦਿਆਂ ਹੀ ਵੇਂਹਦਿਆਂ ਕੰਬਰ ਬੇਗ ਮਾਰਿਆ ਗਿਆ, ਕਾਸਮ ਬੇਗ ਮਾਰਿਆ ਗਿਆ, ਸ਼ਮਸ ਬੇਗ ਮਿੱਟੀ ਹੋ ਗਿਆ। ਲਲਾ ਬੇਗ ਦਾ ਪੁੱਤਰ ਕਾਸਮ ਬੇਗ ਤੇ ਜਦੋਂ ਸ਼ਮਸ ਬੇਗ ਮਾਰੇ ਗਏ, ਰੁਦਨ ਹੋਇਆ, ਲਲਾ ਬੇਗ ਦੀਆਂ ਅੱਖਾਂ ਦੇ ਵਿੱਚ ਲਹੂ ਉਤਰਿਆ, ਵਧਿਆ ਗੁਰੂ ਹਰਗੋਬਿੰਦ ਸਾਹਿਬ ਵੱਲ ਤੇ ਬਾਬਾ ਬਿਧੀ ਚੰਦ ਉੱਠੇ, ਮਹਾਰਾਜ ਆ ਝਗੜਾ ਤੇ ਮੇਰਾ ਹੀ ਖੜਾ ਕੀਤਾ ਹੈ, ਘੋੜੇ ਤੇ ਮੈਂ ਲਿਆਇਆ, ਥਾਪੜਾ ਦਿਓ। ਲਲਾ ਬੇਗ ਨੂੰ ਉੱਥੇ ਹੀ ਪਹੁੰਚਾ ਦਿੰਦਾ ਜਿੱਥੇ ਇਹਦੇ ਫਰਜ਼ੰਦ ਗਏ ਨੇ, ਉਡੀਕਦੇ ਹੋਣਗੇ ਆਪਣੇ ਬਾਪ ਨੂੰ। ਬ੍ਰਿਜ ਭਾਸ਼ਾ ਚ ਲਿਖਿਆ ਹੈ, ਬਿਧੀ ਚੰਦ ਚਾਹੇ ਬਰੋਂ ਛਤਰ ਮੱਦੰ, ਬਦੋਂ ਇੱਕ ਬਾਰੀ ਕਰੋਂ ਯੁੱਧ ਸੁਦੰ, ਸੁੱਧ ਭੁਲਾ ਦੇਵਾਂਗਾ ਦੁਸ਼ਮਣਾਂ ਦੀ, ਮੈਨੂੰ ਬਾਪੂ ਥਾਪੜਾ ਦੇ। ਤੇ ਗੁਰੂ ਹਰਗੋਬਿੰਦ ਸਾਹਿਬਾਂ ਦੇ ਬਾਬਾ ਬਿਧੀ ਚੰਦ, ਹੁਕਮ ਤੇ ਸਾਡਾ ਹੀ ਵਜਾਇਆ ਨਾ, ਘੋੜੇ ਲੈ ਕੇ ਆਇਆ, ਉਹ ਸਾਰੀ ਸੇਵਾ ਆਪ ਹੀ ਕਰ ਲੈਣੀ ਹੈ, ਕੁਝ ਹੁਣ ਸਾਨੂੰ ਕਰਨ ਦੇ। ਮੇਰੇ ਤੇ ਲਲਾ ਬੇਗ ਦੇ ਦਰਮਿਆਨ ਕੋਈ ਸਿਪਾਹੀ ਨਾ ਆਵੇ, ਨਾ ਸਿੱਖ ਤੇ ਨਾ ਤੁਰਕ, ਯੁੱਧ ਦਾ ਆਨੰਦ ਲਓ। ਆਂਦੇ ਫਿਰ ਲਲਾ ਬੇਗ ਆਪਣੇ ਸ਼ਹਿਜਾਦਿਆਂ ਦਾ ਬਦਲਾ ਲੈਣ ਦੇ ਲਈ, ਭਾਣਜੇ ਦਾ ਬਦਲਾ ਲੈਣ ਦੇ ਲਈ ਗਾਂਢੀਵ ਗੁਰੂ ਹਰਗੋਬਿੰਦ ਸਾਹਿਬ ਦੇ ਸਾਵੇਂ ਆਉਂਦਾ ਹੈ। ਤੀਰਾਂ ਦੀ ਵਰਖਾ ਹੁੰਦੀ ਹੈ। ਇਤਿਹਾਸ ਵਿੱਚ ਵਰਣਨ ਮਿਲਦਾ ਹੈ ਵੀ ਗੁਰਾਂ ਦੇ ਥੱਲੇ ਨਾ ਸੁਹੇਲਾ ਨਾਮ ਦਾ ਘੋੜਾ ਸੀ, ਵਿੰਨ ਦਿੱਤਾ ਲਲਾ ਬੇਗ ਨੇ। ਗੁਰਦੇਵ ਨੇ ਖਪਰਾ ਤੀਰ ਪੱਥੇ ਚੋਂ ਕੱਢ ਕੇ ਤੰਦ ਤੇ ਚਾੜਿਆ ਤੇ ਲਲਾ ਬੇਗ ਦੇ ਵੱਲ ਛੱਡਿਆ। ਲੱਗਿਓ ਭਾਲ ਮੈਂ ਤਤਕਾਲੰ ਪਰਵੇਸ਼ਾ, ਲਲਾ ਬਾਗ ਸੋਹੇ ਤਜਿਓ ਬੇਗ ਸਤਸੰਗ, ਚਲਿਓ ਕ੍ਰੋਧ ਤੇ ਸ਼ੂਕ ਬਾਨੰਗ ਮਹਾਨਾ, ਉਡਿਓ ਪੰਖ ਧਾਰੇ ਫਨੀ ਕੇ ਸਮਾਨਾ। ਲਲਾ ਬੇਗ ਦਾ ਘੋੜਾ ਵਿੰਨਿਆ ਗਿਆ। ਆਂਦੇ ਏਦਾਂ ਤੀਰ ਗਿਆ ਗੁਰੂ ਹਰਗੋਬਿੰਦ ਦਾ ਜਿਵੇਂ ਖੰਭਾਂ ਵਾਲਾ ਸੱਪ ਜਾਂਦਾ ਹੈ। ਇਹ ਕਵੀ ਸੰਤੋਖ ਸਿੰਘ ਦੀ ਕਲਮ ਹੈ, ਏਦਾਂ ਲਿਖਦਾ ਹੈ, ਸੁਣਨ ਵਾਲੇ ਨੂੰ ਜਾਪਦਾ ਹੈ ਜਿਵੇਂ ਮੈਦਾਨੇ ਜੰਗ ਵਿੱਚ ਆਪ ਵੇਖ ਰਿਹਾ ਹੋਵੇ। ਦੋਨੇ ਸੂਰਮੇ ਆਮੋ ਸਾਹਮਣੇ ਨੇ। ਲਲਾ ਬੇਗ ਨੇ ਘੋੜਾ ਫੱਟੜ ਹੋਇਆ ਜਾਣਿਆ, ਛਲਾਂਗ ਮਾਰ ਕੇ ਉਤਰਿਆ। ਗੁਰਾਂ ਦਾ ਘੋੜਾ ਸੁਹੇਲਾ ਵੀ ਫਨਾ ਹੋ ਗਿਆ, ਮੌਤ ਦੇ ਮੂੰਹ ਚਲਿਆ ਗਿਆ। ਆਂਦੇ ਲਲਾ ਬੇਗ ਤਲਵਾਰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਇਆ। ਮਹਾਰਾਜਾਂ ਦੇ ਲਲਾ ਬੇਗ, ਕਿਧਰੇ ਮਨ ਵਿੱਚ ਕੋਈ ਵਲਵਲਾ ਨਾ ਰਹਿ ਜਾਵੇ, ਪਹਿਲਾ ਵਾਰ ਕਰ, ਮੌਕਾ ਤਾਂ ਦੇ ਰਿਹਾ, ਮੈਂ ਫਕੀਰ ਹਾਂ, ਪਹਿਲਾਂ ਮੈਂ ਪੀਰ ਹਾਂ ਫਿਰ ਮੀਰ ਹਾਂ, ਪਹਿਲਾਂ ਭਗਤੀ ਹੈ ਫਿਰ ਸ਼ਕਤੀ ਹੈ। ਜਦੋਂ ਪ੍ਰੇਮ ਦੀ ਭਾਸ਼ਾ ਤੇਰੇ ਵਰਗੇ ਬੰਜਰ ਜ਼ਮੀਨ ਵਰਗੇ ਨਾ ਸਮਝਣ, ਫਿਰ ਚੋਟ ਕਰਾਂਗਾ ਮੈਂ। ਇਹ ਹੋ ਸਕਦਾ ਹੈ ਮੇਰੇ ਵਾਰ ਤੋਂ ਬਾਅਦ ਤੈਨੂੰ ਮੌਕਾ ਨਾ ਮਿਲੇ। ਬੈਠਾ ਕਿਧਰੇ ਜ਼ਹਿਨਮ ਵਿੱਚ ਆਖੇ ਗੁਰੂ ਵਾਰ ਕਰਨ ਦਿੰਦਾ ਤੇ ਬਾਤਾਂ ਹੋਰ ਹੁੰਦੀਆਂ। ਦੁਸ਼ਮਣ ਨੂੰ ਪਹਿਲਾ ਵਾਰ ਕਰਨ ਦਾ ਮੌਕਾ ਦੇਣਾ ਸਿਆਣਪ ਨਹੀਂ ਸਮਝੀ ਗਈ ਮੈਦਾਨੇ ਜੰਗ ਚ, ਜਿੱਤ ਉਹਦੀ ਹੋਈ ਹੈ ਜਿਹੜਾ ਪਹਿਲ ਕਰ ਗਿਆ। ਪਰ ਹਾਰ ਦਾ ਡਰ ਤੇ ਬੰਦੇ ਨੂੰ ਹੈ, ਗੁਰੂ ਨੂੰ ਕੌਣ ਜਿੱਤ ਸਕਦਾ ਹੈ? ਉੱਤੇ ਰੰਗ ਤਮਾਸ਼ਾ ਦੁਨੀਆਂ ਤੇ ਵੇਖਣ ਆਇਆ। ਕਲਗੀਧਰ ਨੇ ਆਖਿਆ ਸੀ, ਸਿੱਖਾਂ ਦੇ ਕਾਹਦੇ ਲਈ ਆਇਓ? ਦੇਖਣ ਆਇਓ ਜਗਤ ਤਮਾਸ਼ਾ, ਉਹ ਮੇਰੇ ਲਈ ਆਂਦੇ ਤਮਾਸ਼ਾ ਹੈ ਦੁਨੀਆਂ। ਲਲਾ ਵੇਗ ਗੁੱਸੇ ਚ ਆ ਕੇ ਵਾਰ ਕਰਦਾ ਹੈ। ਆਂਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਢਾਲ ਤੇ ਰੋਕਿਆ, ਇਸ ਸੂਰੇ ਦਾ ਵਾਰ ਕਦੇ ਨਹੀਂ ਸੀ ਰੁਕਿਆ, ਰੰਗ ਉੱਡ ਗਿਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਂਦੇ, ਝੂਰਦਾ ਕਿਉਂ ਹੈ? ਉਹ ਮੈਂ ਫਕੀਰ, ਮੇਰਾ ਕਰਮ ਹੈ ਸ਼ਾਂਤ ਰਹਿਣਾ, ਜਾ ਲਲਾ ਬੇਗਾ ਯਾਦ ਕਰੇਗਾ ਦੂਜਾ ਵਾਰ ਕਰ। ਇਹ ਸਿੱਖਾਂ ਦਾ ਹੀ ਗੁਰੂ ਏਡਾ ਦਰਿਆ ਦੇ ਲੋਇਆ ਨੇ ਤੇ ਦੂਜਾ ਵਾਰ ਦੁਸ਼ਮਣ ਨੂੰ ਕਰਨ ਦੇਣਾ, ਇਹ ਮੈਦਾਨੇ ਜੰਗ ਵਿੱਚ ਨਹੀਂ ਮਿਲਦਾ। ਆਂਦੇ ਗਾਂਢੀ ਵਸੂਰੇ ਲਲਾ ਬੇਗ ਨੇ ਦੂਜਾ ਵਾਰ ਜਦੋਂ ਤਲਵਾਰ ਦਾ ਕੀਤਾ ਤੇ ਗੁਰਦੇਵ ਫਿਰ ਰੋਕ ਗਏ, ਚਿਹਰਾ ਲੈ ਗਿਆ, ਰੰਗ ਉੱਡ ਗਿਆ, ਨਿਮੋ ਜੂਣਾ ਜਿਹਾ ਹੋ ਗਿਆ। ਉਡੀਕ ਕਰਦਾ ਹੈ ਹੁਣ ਗੁਰੂ ਵਾਰ ਕਰੇਗਾ। 35,000 ਫੌਜ ਦਾ ਜਰਨੈਲ ਹੈ ਤੇ ਇੱਧਰ 2-3,000 ਦੇ ਇਰਦ ਗਿਰਦ ਸਿੱਖਾਂ ਦੀ ਗਿਣਤੀ ਸੀ। ਡਰਨਾ ਚਾਹੀਦਾ ਹੈ, 2-4,000 ਦੇ ਆਗੂ ਗੁਰੂ ਹਰਗੋਬਿੰਦ ਨੂੰ ਵੀ ਗਿਣਤੀ ਬੜੀ ਹੈ ਦੁਸ਼ਮਣਾਂ ਦੀ। ਉਹ ਵਾਰ ਰੋਕ ਗਏ ਤੇ ਲਲਾ ਬੇਗ ਗਿੱਦੜਾਂ ਵਾਂਗੂ ਚੱਡਿਆਂ 'ਚ ਪੂਛ ਲੈ ਕੇ ਦੌੜ ਉੱਠਿਆ, ਵਾਰ ਸਾਵੇਂ ਹੋ ਕੇ ਡੱਕਦਾ ਹੀ ਨਹੀਂ ਹੈ। ਤੇ ਦੌੜੇ ਜਾਂਦੇ ਲਲਾ ਬੇਗ ਨੂੰ ਗੁਰੂ ਹਰਗੋਬਿੰਦ ਸਾਹਿਬਾਂ ਦੇ, ਮੈਂ ਭੱਜਦੇ ਤੇ ਵਾਰ ਨਹੀਂ ਕਰਦਾ, ਰੁਕ। ਦਰਬਾਰੇ ਖਾਸ ਵਿੱਚ ਮਜਲਸ ਵਿੱਚ ਬੀੜਾ ਖਾਧਾ ਹੈ, ਤਲਵਾਰ ਉਠਾਈ ਹੈ, ਮਨਸਬ ਦੁੱਗਣਾ ਚਾਹੁੰਦਾ ਹੈ, ਤਰੱਕੀ ਚਾਹੁੰਦਾ ਹੈ। ਬਾਤਾਂ ਸ਼ੇਰ ਵਾਲੀਆਂ, ਹੁਣ ਗਿੱਦੜਾਂ ਵਾਂਗੂ ਦੌੜਦਾ ਹੈ, ਆ ਤੈਨੂੰ ਉੱਚਾ ਮਰਾਤਬਾ ਬਖਸ਼ਾਂ, ਮੇਰੇ ਸਾਵੇਂ ਹੋ ਕੇ ਲੜ। ਗੁਰਾਂ ਦਾ ਵਾਰ ਨਹੀਂ ਚੱਖਿਆ, ਮੁੜ ਕੇ ਫਿਰ ਗੁਰੂ ਤੇ ਤੀਜਾ ਵਾਰ ਕਰ ਦਿੱਤਾ। ਗੁਰਦੇਵਾਂ ਦੇ ਤੁਹਾਡੀ ਖਲੜੀ ਚ ਧੋਖਾ ਹੈ। ਤੁਰਕਾਂ ਦਾ ਕਰਮ ਹੀ ਇਹ, ਪਿੱਠ ਤੇ ਵਾਰ ਕਰਨਾ, ਧੋਖੇ ਨਾਲ ਵਾਰ ਕਰਨਾ, ਨਾਬਾਲਗ ਬੱਚਿਆਂ ਨੂੰ ਸ਼ਹੀਦ ਕਰਨਾ, ਸਾਹਿਬਜ਼ਾਦੇ ਨੀਹਾਂ ਚ ਚਿਣ ਦੇਣੇ, ਆਪਾਂ ਪੜ੍ਹਦੇ ਹੀ ਰਹਿੰਦੇ ਨਾ। ਇਹਨਾਂ ਕਨਵਰਟ ਕਰਨਾ ਹੈ, ਜਿਹੜਾ ਹੋ ਗਿਆ ਠੀਕ ਹੈ, ਜਿਹੜਾ ਨਾ ਹੋਇਆ ਉਹਦਾ ਖੁਰਾ ਖੋਜ ਮਿਟਾ ਦਿੰਦੇ ਨੇ। ਹਰ ਮੁਸਲਮਾਨ ਦਾ ਇਹ ਧਰਮ ਹੈ ਕਾਫਰ ਨੂੰ ਮਾਰਨਾ। ਦੀਨੇ ਇਸਲਾਮ ਚ ਲੈ ਆਓ, ਜੰਨਤ ਮਿਲੇਗੀ, ਨਾ ਆਇਆ ਮਾਰ ਵੀ ਦੋ ਫਿਰ ਵੀ ਜੰਨਤ ਮਿਲੇਗੀ। ਧਰਮ ਪ੍ਰੇਮ ਦਾ ਵਿਸ਼ਾ ਹੈ, ਛੇਤਰ ਨਾਲ ਲਾਸ਼ਾਂ ਹੀ ਵਧਾ ਲਓਗੇ, ਧਰਮ ਨਹੀਂ ਵਧਦਾ ਹੁੰਦਾ। ਖੈਰ ਇੰਨੇ ਵੱਧ ਗਏ ਨੇ ਫਿਰ ਆਪਸ 'ਚ ਹੀ ਮਰਨ ਮਰਾਉਣ ਲੱਗ ਪੈਂਦੇ ਨੇ। ਮੈਂ ਤੇ ਬਹੁਤ ਪੜ੍ਹਦਾ ਇਹਨਾਂ ਦੇ ਧਰਮ ਨੂੰ, ਆਪਦੇ ਪੈਗੰਬਰ ਤਕਰੀਬਨ ਹੀ ਇਹਨਾਂ ਆਪ ਮਾਰੇ ਹੋਏ ਨੇ। ਇਹ ਪੜ੍ਹ ਕੇ ਵੇਖਿਓ, ਕਦੇ ਤੁਹਾਨੂੰ ਪਤਾ ਲੱਗ ਜਾਵੇਗਾ। ਤੁਸੀਂ ਆਹਦੇ ਹੋ ਸਾਨੂੰ ਮਾਰਦੇ ਨੇ, ਜਿਹਨਾਂ ਆਪਦੇ ਪੈਗੰਬਰ ਨਹੀਂ ਛੱਡੇ ਤੁਹਾਨੂੰ ਹੋਰ ਸਰੋਪੇ ਪਾਉਣੇ ਨੇ ਇਹਨਾਂ ਨੇ, ਤੁਹਾਨੂੰ ਵੀ ਮਾਰਨਗੇ ਹੀ। ਉਹਨਾਂ ਨੂੰ ਸਿਖਾਇਆ ਇਹ ਜਾਂਦਾ ਹੈ, ਕਿਲ ਦਾ ਇਨਫਿਡਲਸ, ਕਾਫਰਾਂ ਨੂੰ ਮਾਰੋ, ਜੰਨਤ ਲੈਣੀ ਹੈ। ਤੇ ਉਹ ਨਹੀਂ ਪੜਿਆ ਜਿਹਨਾਂ ਨੇ ਦੂਜੇ ਧਰਮਾਂ ਨੂੰ, ਉਹ ਬਾਤਾਂ ਪਾਉਣਗੇ ਜੀ, ਸਾਰੇ ਹੀ ਇੱਕੋ ਜਿਹੇ ਨੇ, ਇੱਕੋ ਜਿਹੇ ਉਹ ਧਰਮੀ ਹੁੰਦੇ ਨੇ ਜਿਹੜੇ ਇੱਕ ਦੂਜੇ ਦਾ ਸਤਿਕਾਰ ਕਰਨ। ਹੁਣ ਆਪਾਂ ਕਨਵਰਟ ਥੋੜ੍ਹੀ ਕਰਦੇ ਹਾਂ ਸਿੱਖ ਕਿਸੇ ਨੂੰ, ਨਾ ਲਾਲਚ ਨਾਲ, ਨਾ ਛਿੱਤਰ ਨਾਲ, ਨਾ ਡਾਂਗ ਨਾਲ। ਆ ਗੋਰੇ ਨੇ ਪੈਸੇ ਨਾਲ ਕਨਵਰਟ ਕਰੀ ਜਾਂਦੇ ਨੇ, ਇਸਲਾਮ ਜਗਤ ਵਾਲੇ ਨੇ ਉਹ ਡਰਦੇ ਕਿ ਕਨਵਰਟ ਕਰੀ ਜਾਂਦੇ ਨੇ। ਦੋਨੋਂ ਪੱਖ ਠੀਕ ਨਹੀਂ। ਇੰਡੀਅਨ ਸਬ ਕੌਂਟੀਨੈਂਟ ਦੇ ਧਰਮ ਕਦੇ ਕਨਵਰਟ ਨਹੀਂ ਕਰਦੇ। ਪ੍ਰੇਮ ਨਾਲ ਪ੍ਰਚਾਰ ਕਰੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹ ਸਿੱਖੀ ਦਾ ਫਲਸਫਾ ਹੈ। ਗੁਰਦੇਵ ਦੂਜੀ ਵਾਰ ਤਲਵਾਰ ਸੂਤਦੇ ਨੇ, ਕਹਿੰਦੇ ਲਲਾ ਬੇਗ ਸਾਨੂੰ ਵੀ ਤੇ ਵਾਰੀ ਦੇ, ਕਿਉਂ ਦੌੜਦਾ ਹੈ। ਆਂਦੇ ਲਲਾ ਬੇਗ ਸਾਵੇਂ ਖਲੋ ਗਿਆ, ਤਰੇ ਵਾਰ ਤਾਕਿਓ ਪਰਹਾਰੇ ਸਮਾਨਾ, ਕਰੀ ਓਟ ਕਹੂੰ ਲਲਾ ਬੇਗ ਜਾਨਾ। ਸੂਰਮੇ ਦਾ ਕਰਮ ਹੁੰਦਾ ਹੈ ਦੂਜੇ ਸੂਰੇ ਦੇ ਹੱਥ ਵੱਲ, ਅੱਖਾਂ ਵੱਲ, ਦੋਨੋਂ ਤਰਫ ਧਿਆਨ ਰੱਖਣਾ, ਵੇਂਦਾ ਕਿੱਥੇ ਹੈ ਤੇ ਵਾਰ ਕਿੱਥੇ ਕਰੇਗਾ। ਆਂਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਵਾਰ ਵੱਖੀ ਵੱਲ ਨੂੰ ਵਧਾਇਆ, ਅੱਖਾਂ ਵੱਖੀ ਤੇ ਨੇ, ਤੇ ਲਲਾ ਬੇਗ ਨੂੰ ਜਾਪਿਆ ਵੀ ਵੱਖੀ ਚੀਰਨਗੇ, ਢਾਲਾ ਅੱਗੇ ਕਰ ਦਿੱਤਾ। ਬ੍ਰਿਜ ਭਾਸ਼ਾ ਦੇ ਬੋਲ ਨੇ, ਗੁਰੂ ਹਰਗੋਬਿੰਦ ਨੇ ਹੱਥ ਵਿੱਚ ਤਲਵਾਰ ਥੋੜਾ ਫੜੀ ਸੀ, ਆਂਦੇ ਉਹਦੇ ਬਿਜਲੀ ਫੜ ਕੇ ਲੜ ਰਿਹਾ ਸੀ, ਤੇ ਬਿਜਲੀ ਦੀ ਰਫਤਾਰ ਤਲਵਾਰ ਦੇ ਬਲੇਡ ਨੂੰ ਕਈ ਗੁਣਾ ਵੱਧ ਕੇ ਹੈ। ਭਾਵ ਉਹ ਏਡੀ ਰਫਤਾਰ ਨਾਲ ਤੇਗ ਚਲਾਉਂਦੇ ਨੇ ਜਿੰਨੀ ਕੁ ਬਿਜਲੀ ਨਜ਼ਰੀ ਆਉਂਦੀ ਹੈ, ਇੰਨਾ ਕੀ ਬਲੇਡ ਦਿਖਦਾ ਸੀ। ਲਿਖਦੇ ਨੇ ਕਵੀਰਾਜ ਸੰਤੋਖ ਸਿੰਘ, ਗੁਰੂ ਸ਼ੀਗਰ ਤੇ ਹਾਥ ਉੱਚੇ ਉਭਾਰਾ, ਕਰਾ ਚੌਲ ਵਾਹਿਓ ਲਗੀ ਜਾਏ ਧਾਰਾ, ਬਹੀ ਕੰਠ ਮੈਂ ਪਾਰ ਪੀ ਰੀਤ ਐਸੇ, ਕਰੇ ਕਾਟ ਸਾਬੂਣ ਕੋ ਤਾਰ ਜੈਸੇ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਉਹ ਵਖੀ ਦੇ ਕਰੀਬ ਗਈ ਤਲਵਾਰ ਅੱਖ ਚਮਕਣ ਜਿੰਨੇ ਸਮੇਂ ਵਿੱਚ ਹੀ ਲਲਾ ਬੇਗ ਦੇ ਗਲੂਏ ਤੇ ਲੈ ਆਉਂਦੀ। ਇੱਦਾਂ ਤਲਵਾਰ ਗਲੂਏ ਤੇ ਫਿਰੀ ਹੈ ਜਿੱਦਾਂ ਸਾਬਣ ਤੇ ਤਾਰ ਫਿਰਦੀ ਹੈ। ਇੱਕ ਅੱਖ ਚਮਕਣ ਜਿੰਨਾ ਸਮਾਂ ਪਹਿਲਾਂ ਲਲਾ ਬੇਗ ਇੱਕ ਕਾਇਆ ਵਾਲਾ ਸੀ ਤੇ ਦੂਜਾ ਨਿਮਖ ਪਰ ਐਸਾ ਆਇਆ ਜਦੋਂ ਤਲਵਾਰ ਫਿਰ ਗਈ ਏਦਾਂ ਧਰਤੀ ਤੇ ਦੋ ਫਾੜ ਹੋ ਕੇ ਡਿੱਗਾ ਜਿਵੇਂ ਲੱਕੜਹਾਰਾ ਜਿਵੇਂ ਤਖਾਣ ਮੋਛੇ ਵੱਢ ਕਰਕੇ ਰੁੱਕ ਨੂੰ ਦੋ ਫਾੜ ਕਰਕੇ ਸੁੱਟ ਦਿੰਦਾ ਹੈ। ਮਿੱਟੀ ਹੋਇਆ ਤਕੱਬਰੀ ਲਲਾ ਬੇਗ ਪਿਆ। ਕਵੀਰਾਜ ਸੰਤੋਖ ਸਿੰਘ ਨੇ ਬਾ ਕਮਾਲ ਉਦਾਹਰਨਾਂ ਦਿੱਤੀਆਂ। ਗਿਰਿਓ ਸੀਸ ਸ਼ੀਗ ਰੰਗ ਰਾਹੇ ਨੈਨ ਬਾਯੋ ਮਨੋ ਸ਼੍ਰੀ ਫਲੰਗ ਬਾਯੂ ਸ਼ਾਖਾ ਗਿਰਾਯੋ ਬਿਨਾ ਮੁੰਡ ਕੇ ਰੁੰਡ ਭੂ ਮੈਂ ਪਰਿਓ ਹੈ ਤਰੂ ਮੂਲ ਛਿੰਨੰਗ ਮਨੋ ਸੋ ਗਿਰਿਓ ਹੈ। ਕਹਿੰਦੇ ਜਿੱਦਾਂ ਵੱਡੇ ਮਹਿਲ ਤੋਂ ਮੁਨਾਰਾ ਡਿੱਗਦਾ ਹੈ ਨਾ ਗੁੰਬਜ ਡਿੱਗਦਾ ਹੈ, ਜਵਾਨ ਬੜਾ ਸੀ ਲਲਾਵੇ ਏਦਾਂ ਸਿਰ ਮਿੱਟੀ ਡਿੱਗਾ ਜਿੱਦਾਂ ਉੱਚੇ ਰੁੱਖ ਤੋਂ ਕਿਧਰੇ ਟੀਸੀ ਦਾ ਬੇਰ ਡਿੱਗਦਾ ਹੈ ਏਦਾਂ ਧੜ ਨਾਲੋਂ ਲਲਾ ਬੇਗ ਦਾ ਸਿਰ ਵੱਖ ਹੋ ਕੇ ਮਿੱਟੀ ਹੋ ਗਿਆ। ਏਦਾਂ ਦੇ ਤਲਵਾਰ ਫਿਰ ਗਈ ਗਲੂਏ ਤੋਂ ਕਛ ਤੱਕ ਜਿੱਦਾਂ ਬਾਹਮਣ ਨੇ ਜੰਜੂਬਾ ਆ ਹੁੰਦਾ ਹੈ। ਆਂਦੇ ਧਰਤੀ ਵਿੱਚ ਧਸ ਗਈ ਤਲਵਾਰ। ਦੁਨੀਆਂ ਦਾ ਤਕੱਬਰੀ ਬੰਦਾ ਮਿੱਟੀ ਹੋਇਆ ਪਿਆ ਸੀ। ਏਦਾਂ ਦੀਨ ਦੁਨੀਆਂ ਦਾ ਮਾਲਕ ਗੁਰੂ ਸਰ ਮਹਾਰਾਜ ਦਾ ਯੁੱਧ ਮਾਲਵੇ ਦੀ ਧਰਤੀ ਤੇ ਜਿੱਤਿਆ। ਫਕੀਰ ਜਿੱਤ ਗਏ ਤੇ ਮੀਰ ਹਾਰ ਗਏ, ਪੀਰ ਜਿੱਤ ਗਏ ਤੇ ਮੀਰ ਮਿੱਟੀ ਹੋ ਗਏ। ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਕੀ ਉਹਦੀ ਮਹਿਮਾ ਆਖਾਂ। ਜਦੋਂ ਯੁੱਧ ਹਾਰਿਆ ਨਾ ਸ਼ਾਹਜਹਾਨ, ਫਿਰ ਉਦੋਂ ਤੋਂ ਹੀ ਤਿਆਰੀ ਸ਼ੁਰੂ ਹੋ ਗਈ ਸੀ ਵੀ ਹੁਣ ਗੁਰੂ ਹਰਗੋਬਿੰਦ ਨੂੰ ਮਿੱਟੀ ਚ ਮਿਲਾਵਾਂਗਾ ਕਦੇ ਸਮਾਂ ਬਣਿਆ। ਫਿਰ ਕੁਝ ਨਮਕ ਹਰਾਮੀ ਨਾਲ ਤੁਰੇ ਸੀ ਪੈਂਦੇ ਖਾ ਹੋਣੀ, ਪਰ ਮਸਲਾ ਫਿਰ ਇਹੀ ਹੈ ਵੀ ਬੰਦਾ ਹਰਾਇਆ ਜਾ ਸਕਦਾ, ਰੱਬ ਨੂੰ ਕਿਹੜਾ ਹਰਾਵੇਗਾ। ਬੰਦੇ ਦੇ ਸਾਵੇਂ ਗਿਣਤੀ ਦਾ ਅਸਰ ਹੈ, ਬਾਜ ਦੇ ਅੱਗੇ ਬਟੇਰਾਂ ਦੀ ਗਿਣਤੀ ਮਾਇਨੇ ਨਹੀਂ ਰੱਖਦੀ, ਕੀੜਿਆਂ ਦੀ ਡਾਰ ਸ਼ੇਰਾਂ ਦੇ ਸਾਵੇਂ ਮਾਇਨੇ ਨਹੀਂ ਰੱਖਦੀ। ਵਾਹ ਕੁਝ ਵੀ ਵਡਿਆਈ ਨਹੀਂ ਜਿਹੜੀ ਮੈਂ ਗਾਈ ਹੈ, ਕਈ ਆਖਣਗੇ ਆਹ ਗੱਪ ਕਹਾਣੀਆਂ ਸੁਣਾਈ ਜਾਂਦੇ ਕਥਾਵਾਂ ਚ, ਨਹੀਂ ਬਾਣੀ ਆਉਂਦੀ ਹੈ ਜਿੰਨਾ ਕੁ ਅਸੀਂ ਸੁਣਾਇਆ ਇਹ ਤੇ ਸਾਗਰ ਚੋਂ ਬੁਲਬਲਾਈ ਹੈ। ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਜਿੰਨਾ ਵੀ ਵੱਡਾ ਕਰਕੇ ਗੁਰੂ ਨੂੰ ਸਲਾਹੋਗੇ ਨਾ ਓਨੀ ਅਸੀਸ ਵਧੇਰੇ ਮਿਲੇਗੀ, ਤਨੋ ਮਨੋ ਅਮੀਰ ਕਰ ਦੇਵੇਗਾ ਗੁਰੂ ਹਰਗੋਬਿੰਦ। ਬਾਕੀ ਕਥਾਕਾਰ ਰਾਗੀ ਢਾਡੀ ਅਹਿਮ ਵਿੱਚ ਨਾ ਆ ਜਾਣ ਵੀ ਮੈਂ ਬੜਾ ਵਡਿਆਇਆ, ਆਂਦੇ ਇਦੋਂ ਵੀ ਵੱਡੀਆਂ ਵਡਿਆਈਆਂ ਗੁਰੂ ਹਰਗੋਬਿੰਦ ਚ। ਇਹਨੂੰ ਬਾਣੀ ਨੇ ਲਿਖਿਆ ਹੈ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦਾ ਗਲੋਰੀ ਆਫ ਦਾ ਆਲ ਪਾਵਰਫੁਲ ਗੁਰੂ ਹਰਗੋਬਿੰਦ ਕੈਨੋਟ ਬੀ ਡਿਸਕ੍ਰਾਈਬ ਇਨ ਵਰਡਸ, ਹੀ ਇਜ਼ ਦਾ ਸੁਪਰੀਮ ਲਾਰਡ। ਗੁਰੂ ਹਰਗੋਬਿੰਦ ਦੀ ਮਹਿਮਾ ਅਪਰੰਪਾਰ ਹੈ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ, ਸੇਵ ਦੇਰ ਇਜ਼ ਨੋ ਡਿਊਟੀ ਇਕੁਅਲ ਟੂ ਗੁਰੂ ਹਰਗੋਬਿੰਦ, ਉਹਦੇ ਵਰਗਾ ਨਾ ਕੋਈ ਹੋਇਆ ਨਾ ਹੋਵੇਗਾ। ਸਤਿਗੁਰ ਮੇਰਾ ਸਭ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰੂ ਇਸ ਦਾ ਆਰਕੀਟੈਕਟ ਆਫ ਡੈਸਟਨੀ, ਕਿਸਮਤ ਲਿਖਣ ਵਾਲਾ ਗੁਰੂ ਨਾਨਕ ਗੁਰੂ ਹਰਗੋਬਿੰਦ ਸੱਚਾ ਪਾਤਸ਼ਾਹ ਹੈ। ਤੇ ਜਿਹੜੇ ਉਹਦੇ ਗੀਤ ਗਾਉਂਦੇ ਨੇ ਤਨ ਦੀ ਝੋਲੀ ਪਦਾਰਥਾਂ ਨਾਲ ਤੇ ਮਨ ਦੀ ਝੋਲੀ ਨਾਮ ਨਾਲ ਭਰ ਦਿੰਦਾ ਹੈ। ਅੱਛਾ ਮਟੀਰੀਅਲ ਪਦਾਰਥ ਵੀ ਉਦੋਂ ਹੀ ਸੁੱਖ ਦਿੰਦਾ ਜਦੋਂ ਗੁਰੂ ਦੀ ਨਜ਼ਰ ਹੋਵੇ। ਇਹਨਾਂ ਮੁਲਕਾਂ ਤੋਂ ਵਧੀਆ ਉਦਾਹਰਨ ਹੋਰ ਕਿਤੇ ਨਹੀਂ ਮਿਲਦੀ। ਸਾਰਿਆਂ ਕੋਲ ਹੀ ਮਟੀਰੀਅਲ ਬੜਾ, ਚੰਗੀਆਂ ਗੱਡੀਆਂ ਚੰਗੇ ਮਹਿਲ, ਭੋਗ ਫਿਰ ਨਹੀਂ ਰਹੇ, 70% ਡਿਪਰੈਸਡ ਨੇ। ਅੱਛਾ ਜਿੱਥੇ ਗੁਰੂ ਦੀ ਕਿਰਪਾ ਹੋਵੇ ਕੱਖਾਂ ਦੀ ਕੁੱਲੀ ਵਾਲਾ ਵੀ ਦੰਦੀਆਂ ਕੱਢਦਾ ਰਹਿੰਦਾ, ਖੁਸ਼ ਰਹਿੰਦਾ। ਜ਼ਰੂਰੀ ਹੈ ਤਨ ਦੇ ਨਾਲ ਨਾਲ ਮਨੋ ਅਮੀਰ ਹੋਣਾ, ਤੇ ਮਨ ਦੀ ਮੀਰੀ ਨਾਮ ਧਨ ਵਿੱਚ ਹੈ। 5-7 ਮਿੰਟ ਬੈਠਿਆ ਕਰੋ ਸਵੇਰੇ ਜੌਬ ਤੇ ਜਾਣ ਤੋਂ ਪਹਿਲਾਂ, ਸਕੂਲ ਕਾਲਜ ਜਾਣ ਤੋਂ ਪਹਿਲਾਂ ਵਿਸ਼ੇਸ਼ ਸਮਾਂ ਕੱਢਿਆ ਕਰੋ, 10-20 ਮਿੰਟ ਨੀਂਦ ਘਟਾ ਲਓ, 10-12 ਘੰਟੇ ਜੋਬ ਕਰਦੇ ਹੋ ਕਿਤੇ 24 ਘੰਟੇ ਥੋੜ੍ਹਾ ਜੋਬ ਕਰਦੇ ਹੋ, ਅਤੇ ਉਹਦੇ ਸ਼ੁਕਰ ਵਿੱਚ ਬੈਠਣਾ ਜੇ ਮਨੋ ਮੀਰੀ ਚਾਹੀਦੀ ਹੈ। ਜੇ ਤਨ ਦੀ ਮੀਰੀ ਨੂੰ ਭੋਗਣਾ ਹੈ ਨਾ, ਮਟੀਰੀਅਲ ਵਿੱਚ ਰਹਿੰਦਿਆਂ ਡਿਪਰੈਸ਼ਨ ਤੋਂ ਬਾਹਰ ਆਉਣਾ, ਸੁੱਖ ਲੈਣਾ, ਤੇ ਬਹਿ ਕੇ ਬਾਪੂ ਗੁਰੂ ਹਰਗੋਬਿੰਦ ਨੂੰ ਆਖਿਆ ਕਰੋ, ਬਾਪੂ ਵੱਡੇ ਭਾਗ ਸਾਡੇ ਅੱਜ ਦਾ ਸੂਰਜ ਵੇਖ ਲਿਆ, ਨਾਲ ਦੇ ਕਈ ਨਹੀਂ ਉੱਠੇ, ਅੱਜ ਆ ਹੱਥ ਪੈਰ ਚੱਲਦੇ ਨੇ, ਪਰਿਵਾਰ ਖਿੜਿਆ ਹੈ, ਪ੍ਰਫੁੱਲਤ ਹੈ, ਤੇਰੀ ਬੜੀ ਕਿਰਪਾ ਹੈ। ਜਿੱਦਣ ਸ਼ੁਕਰ ਚ ਬਹਿਣਾ ਸਿੱਖ ਗਏ ਨਾ, ਉਦਣ ਬਰਕਤਾਂ ਵੇਖਿਓ। ਹਜੇ ਤੇ ਜਦੋਂ ਬਹਿਨੇ ਲਾਂਵੇ ਚ ਹੀ ਬਹਿਨੇ ਆ, ਜੋ ਦਿੰਦਾ ਹੈ ਉਹਦੇ ਲਈ ਸ਼ੁਕਰ ਮਨਾਉਂਦੇ ਨਹੀਂ, ਹੋਰ ਲਿਸਟ ਕੱਢੀ ਫਿਰਨਗੇ ਮੰਗਾਂ ਦੀ। ਮੈਂ ਨਹੀਂ ਆਂਦਾ ਮੰਗੋ ਨਾ, ਪਿਓ ਤੋਂ ਹੀ ਮੰਗੀਦਾ, ਝੋਲੀ ਇੱਕ ਹੈ, ਬਾਪੂ ਅੱਗੇ ਹੀ ਅੱਡਣੀ ਹੈ, ਗੁਆਂਢੀਆਂ ਤੋਂ ਨਹੀਂ ਮੰਗਣਾ। ਪਰ ਝੋਲੀਆਂ ਦੋ ਨੇ ਇਹ ਸਮਝੋ, ਤਨ ਦੀ ਝੋਲੀ ਅੱਡ ਛੱਡਦੇ ਹੋ ਪਦਾਰਥ ਮਿਲੇ, ਕਦੇ ਮਨ ਦੀ ਝੋਲੀ ਵੀ ਅੱਡਿਆ ਕਰੋ, ਨਾ ਮਿਲੇ ਤਨੋ ਮਨੋ ਮੀਰੀ ਮਿਲੇ। ਮਨ ਦੀ ਮੀਰੀ ਜਿਹੜੀ ਹੈ ਨਾ, ਫਿਰ ਤਨ ਨੂੰ ਪ੍ਰਫੁੱਲਤ ਕਰਦੀ ਹੈ। ਕੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਨੇ, ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਇਹ ਸਮਾਗਮ ਨੇ। ਭਾਈ ਗੁਰਦੇਵ ਸਿੰਘ ਜੀ ਦੇ ਬੂ ਸਮੇਂ ਦੀਆਂ ਹਕੂਮਤਾਂ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, 3 ਪੀੜ੍ਹੀਆਂ ਮਿਟਾਈਆਂ ਭਾਰਤ ਵਰਸ਼ ਦੀ ਹਕੂਮਤ ਨੇ, ਜਵਾਨ ਬੱਚੇ ਬਜ਼ੁਰਗ ਰੋ ਜਾਗਣਾ ਇਹ ਆਮ ਹੀ ਆਪਾਂ ਵੇਖਦੇ ਹਾਂ। ਜਦੋਂ ਭੀੜ ਪੈਂਦੀ ਹੈ, ਕੌਮ ਫਿਰ ਮਾਲਾ ਦੀ ਬਾਤ ਛੱਡ ਕੇ ਸ਼ਸਤਰਾਂ 'ਤੇ ਆਉਂਦੀ ਹੈ। ਸੰਘਰਸ਼ ਸਿੱਖਾਂ ਨੇ ਲੜਿਆ, ਸ਼ਹਾਦਤਾਂ ਹੋਈਆਂ। ਵੈਸੇ ਤਾਂ ਏਡੀ ਜਲਦੀ ਸੰਘਰਸ਼ ਮਿਟਦਾ ਨਾ, ਪਰ ਸਰਕਾਰਾਂ ਕੋਲ ਹੱਥਕੰਡੇ ਬੜੇ ਹੁੰਦੇ ਨੇ, ਕੈਟ ਭਰਤੀ ਕਰ ਦੇਣੇ ਜਥਿਆਂ 'ਚ, ਆਪਦੇ ਝੋਲੀ ਚੁੱਕ ਭਰਤੀ ਕਰ ਦੇਣੇ। ਜਿਨ੍ਹਾਂ ਘਰਾਂ 'ਚ ਠਾਹਰ ਹੋਵੇ ਨਾ ਸੂਰਿਆਂ ਦੀ, ਉਹਨਾਂ ਘਰਾਂ ਦੀਆਂ ਔਰਤਾਂ ਦੀ ਪਾਤੀ ਆਪਣੇ ਕੈਟਾਂ ਰਾਹੀਂ ਲੁੱਟਣੀ, ਉਹਨਾਂ ਘਰਾਂ ਨੂੰ ਹੀ ਚਿੱਠੀਆਂ ਕੱਢਣੀਆਂ, ਇੰਨੇ ਪੈਸੇ ਚਾਹੀਦੇ, ਉਨੇ ਪੈਸੇ ਚਾਹੀਦੇ। ਜਿਹੜਿਆਂ ਘਰਾਂ 'ਚ ਰਹਿਣ ਸੇਵਾ ਹੋਵੇ, ਜਦੋਂ ਉਹ ਅਗੇਂਸਟ ਚੱਲ ਪੈਣ ਤੇ ਲਹਿਰਾਂ ਨਹੀਂ ਟਿਕਦੀਆਂ ਆਉਂਦੀਆਂ। ਪਰ ਜਿਹੜੇ ਸੱਚੇ ਸੁੱਚੇ ਸੰਘਰਸ਼ਸ਼ੀਲ ਸੂਰਮੇ ਸੀ, ਉਹਨਾਂ ਸਿਰ ਧਰਮ ਤੋਂ ਵਾਰੇ ਨੇ, ਤੇ ਜਿਨ੍ਹਾਂ ਉਸ ਵਕਤ ਫਰੌਤੀਆਂ ਲਈਆਂ, ਜਿਨ੍ਹਾਂ ਨੇ ਉਸ ਵਕਤ ਪੱਤ ਲੁੱਟੀ, ਬੱਸਾਂ 'ਚੋਂ ਲਾਲਾ ਹਿੰਦੂ ਮਾਰੇ, ਉਹ ਸਾਰੇ KPS ਗਿੱਲ, ਬੇਅੰਤ ਸਿੰਘ ਦੇ ਕਰਿੰਦੇ ਸਨ, ਗੁਰੂ ਕੇ ਨਾਨਕ ਨਾਮ ਲੇਵਾ ਸਿੱਖ ਨਹੀਂ ਸਨ। ਤੋ ਲੁਟੇਰਿਆਂ ਨੂੰ ਲੁਟੇਰੇ ਕਹਿਣਾ ਕੋਈ ਮਾੜੀ ਗੱਲ ਨਹੀਂ, ਸੂਰਿਆਂ ਨੂੰ ਆਤਕ ਮਿਟਾਉਣ ਵਾਲਿਆਂ ਨੂੰ ਸ਼ਹੀਦ ਕਹਿਣਾ, ਇਹ ਸਦਾ ਅਲਫਾਜ਼ ਪ੍ਰਫੁੱਲਤ ਰੱਖਿਆ ਕਰੋ। ਹਾਂ ਠੀਕ ਹੈ, ਹਿੰਦੁਸਤਾਨ ਦੀ ਹਕੂਮਤ ਉਹਨਾਂ ਨੂੰ ਆਤੰਕਵਾਦੀ ਆਉਂਦੀ ਹੈ, ਪਰ ਮੈਂ ਇੱਦਾਂ ਸਮਝਦਾ ਵੀ ਆਤੰਕ ਹਕੂਮਤਾਂ ਨੇ ਸਿੱਖਾਂ ਦੇ ਖਿਲਾਫ ਫੈਲਾਇਆ ਸੀ। ਇਹਦੇ ਸ਼ਾਂਤੀ ਦੇ ਦੂਤ ਸੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹੋ ਤੁਸੀਂ। ਸਿੱਖੀ ਖੜਾਓ ਵਿੱਚ ਰਵੇ, ਸ਼ਹੀਦਾਂ ਦੇ ਲਹੂ ਨਾਲ ਹੀ ਸਿੱਖੀ ਦਾ ਬਾਗ ਖਿੜਦਾ ਹੈ। ਤੋ ਦਾਸ ਇੱਥੇ ਅਲਫਾਜ਼ਾਂ ਨੂੰ ਸੰਕੋਚਦਾ ਹੈ। ਦਸਮੇਸ਼ ਕਲਚਰ ਸੈਂਟਰ ਕੈਲਗਰੀ ਸਮੂਹ ਨਵੇਂ ਪੁਰਾਣੇ ਪ੍ਰਬੰਧਕ ਜਨਾਂ ਦਾ ਧੰਨਵਾਦ। ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਜੀ ਬੈਠੇ ਨੇ, ਜਿਨ੍ਹਾਂ ਇਹ ਸਮਾਗਮ ਉਲੀਕੇ, ਉਹਨਾਂ ਦਾ ਧੰਨਵਾਦ ਹੈ ਜੀ। ਇੱਥੋਂ ਦੇ ਸੈਕਟਰੀ, ਮੁੱਖ ਸੇਵਾਦਾਰ, ਪ੍ਰਧਾਨ ਸਾਹਿਬ, ਜਿੰਨੇ ਵੀ ਪ੍ਰਬੰਧਕ ਕਮੇਟੀ 'ਚ ਗੁਰਮੁਖ ਪਿਆਰੇ ਨੇ, ਜਿੰਨੇ ਵੀ ਗ੍ਰੰਥੀ ਸਿੰਘ ਨੇ, ਰਾਗੀ ਨੇ, ਇੱਥੇ ਬੁਲਾਰੇ ਨੇ, ਪ੍ਰਚਾਰਕ ਨੇ, ਸਾਰਿਆਂ ਸੇਵਾਦਾਰਾਂ ਦਾ ਧੰਨਵਾਦ ਹੈ ਜੀ। ਦਾਸ ਦੇ ਨਗਰ ਮੁੰਡਾ ਪਿੰਡ ਤੋਂ ਸਰਦਾਰ ਪਰਮਿੰਦਰ ਸਿੰਘ ਜੀ ਸੰਧੂ, ਜਿਹੜੇ ਹਰ ਸਾਲ ਕੈਲਗਰੀ ਵਿਖੇ ਵੱਖ ਵੱਖ ਗੁਰਧਾਮਾਂ 'ਚ ਸਮਾਗਮ ਉਲੀਕਦੇ ਨੇ, ਔਰ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਰੁਝੇਵਿਆਂ ਨੂੰ ਸੰਕੋਚ ਕੇ ਨਾਲ ਰਹਿੰਦੇ ਨੇ, ਉਹਨਾਂ ਦਾ ਧੰਨਵਾਦ ਹੈ। ਬਹੁਤ ਨੌਜਵਾਨ ਵੀਰ 5-7 ਗੱਡੀਆਂ ਲੈ ਕੇ ਮੇਰੇ ਨਾਲ ਇੱਥੇ ਪ੍ਰਚਾਰ ਵਿੱਚ ਨੇ, ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਵੀਰ ਮਹਿਕ ਸਿੰਘ ਬਾਠ ਨੇ, ਵੀਰ ਰਣਜੀਤ ਸਿੰਘ ਹੋਣੀ ਨੇ, ਭਾਈ ਜਸਕਰਨ ਸਿੰਘ ਹੋਣੀ ਨੇ, ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂ। ਸੈਕਰਾਮੈਂਟੋ ਤੋਂ ਲੰਬੇਰਾ ਪੈਂਡਾ ਤੈਅ ਕਰਕੇ ਰਾਗੀ ਭਾਈ ਗਗਨਦੀਪ ਸਿੰਘ ਇੱਥੇ ਆਏ ਨੇ, ਪੰਜਾਂ ਪਿਆਰਿਆਂ ਵਿੱਚ ਸੇਵਾ ਕਰਨ ਵਾਲੇ ਸਰੀ ਤੋਂ ਗੁਰਮੁਖ ਪਿਆਰੇ ਬਜ਼ੁਰਗ ਬਾਬਾ ਸੰਤੋਖ ਸਿੰਘ ਜੀ ਵੀ ਇੱਥੇ ਪਹੁੰਚੇ ਨੇ। ਵੀਰ ਨਵਤੇਜ ਸਿੰਘ ਜੀ ਉਣੀਸਰੀ ਤੋਂ ਆਏ ਔਰ ਦਮਦਮੀ ਟਕਸਾਲ ਦੇ ਸੇਵਾਦਾਰ। ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਬਹੁਤ ਸੁੰਦਰ ਸਥਾਨ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਦਾ ਸਰੀ ਵਿਖੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਬਣਾਇਆ, ਉਹ ਵੀ ਵਿਸ਼ੇਸ਼ ਕਰਕੇ ਆਏ ਨੇ। ਆਪ ਰੱਬ ਵਰਗੀਆਂ ਸੰਗਤਾਂ ਨੂੰ ਸਜਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਭਨਾ ਦੇ ਹਿਰਦੇ ਵਿੱਚ ਸਿੱਖੀ ਨੂੰ ਪ੍ਰਫੁੱਲਤ ਰੱਖਣ। ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਤਿਕਾਰੀ ਸਾਧ ਸੰਗਤ ਜੀ, ਆਪ ਜੀ ਨੂੰ ਉੱਘੇ ਸਿੱਖ ਸਕਾਲਰ, ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ, ਬਹੁਤ ਹੀ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਬਾਬਾ ਜੀ ਦਾ ਸੰਗਤ ਵੱਲੋਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਬਾਬਾ ਜੀ ਦੀ ਕਥਾ ਗੁਰਮਤਿ ਵਿਚਾਰਾਂ ਕਰਦੇ ਸਮੇਂ ਦ੍ਰਿੜਤਾ, ਸਥਿਰਤਾ ਅਤੇ ਦਲੀਰ ਦੇ ਨਾਲ ਬਹੁਤ ਹੀ ਸੁਖਾਲੀ ਅਤੇ ਸਪਸ਼ਟ ਗੱਲ ਹੁੰਦੀ ਹੈ, ਜਿਸ ਨਾਲ ਸੰਗਤਾਂ ਵਿੱਚ ਬਹੁਤ ਸਪਸ਼ਟਤਾ ਦੇ ਨਾਲ ਨੌਜਵਾਨ ਪੀੜ੍ਹੀ ਦੀਆਂ ਵਿੱਚ ਆਪਦੀਆਂ ਵਿਚਾਰਾਂ ਨੂੰ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ। ਹੁਣ ਅਸੀਂ ਬੇਨਤੀ ਕਰਦੇ ਹਾਂ ਗੁਰੂ ਘਰ ਦੇ ਮੁੱਖ ਵਜ਼ੀਰ ਭਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਕਿ ਆਪ ਜੀ ਬਾਬਾ ਬੰਤਾ ਸਿੰਘ ਜੀ ਨੂੰ ਗੁਰੂ ਘਰ ਦੀ ਚੱਲ ਰਹੀ ਮਰਿਆਦਾ ਦੇ ਅਨੁਸਾਰ ਸਰੋਪਾਉ ਦੀ ਬਖਸ਼ਿਸ਼ ਕਰਾਉਣਗੇ। ਸਾਰੇ ਸਿੰਘ ਕਿਰਪਾ ਕਰਕੇ ਇਸ ਸਾਈਡ 'ਤੇ ਆ ਜਾਓ। ਸਤਿ ਸ੍ਰੀ ਅਕਾਲ, ਬੈਠ ਜੀ, ਹਾਂ ਬੈਠ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਸੁਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਜਾਮਣੀ ਸਾਹਿਬ ਪਾਤਸ਼ਾਹੀ ਦਸਵੀਂ, ਉਹ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ, ਕੱਲ੍ਹ ਸ਼ਾਮ 6:30 ਤੋਂ 8:30 ਵਜੇ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਠ ਬੋਧ ਸਮਾਗਮ ਪ੍ਰਾਰੰਭ ਹੋ ਰਹੇ ਨੇ, ਜਿਨ੍ਹਾਂ ਦੇ ਵਾਸਤੇ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤੀ ਸਤਿਕਾਰਯੋਗ ਸੰਤ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ ਬਦਨੀ ਕਲਾਂ ਵਾਲੇ, ਪੋਤਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ 40 ਦਿਨ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਨਾਲ ਆਪ ਸੰਗਤਾਂ ਨੂੰ ਜੋੜਨਾ ਹੈ। ਸੋ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਇਸੇ ਮੇਨ ਹਾਲ ਦੇ ਵਿੱਚ ਹੀ ਕੱਲ੍ਹ ਤੋਂ ਸਮਾਗਮ ਪ੍ਰਾਰੰਭ ਹੋ ਰਿਹਾ ਹੈ, ਨਿਰੰਤਰ 16 ਅਗਸਤ ਤੱਕ। ਸੋ ਆਪ ਜੀ ਸੰਗਤਾਂ ਨੇ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸ਼ੁੱਧ ਉਚਾਰਨ ਸਿੱਖ ਕੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲ ਬਣਾਉਣਾ, ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਬੇਨਤੀ ਕਰਾਂ ਭਾਈ ਸੁਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਜਾਮਣੀ ਸਾਹਿਬ ਪਾਤਸ਼ਾਹੀ ਦਸਵੀਂ, ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਸੁਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ, ਜੋ ਆਪ ਜੀ ਨੂੰ ਬੜੇ ਪ੍ਰੇਮ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾ ਰਹੇ ਸਨ। ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਧੰਨ ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਦਰ ਕਰਦੇ ਕੀਰਤਨੀਏ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਰੋਜ਼ ਸ਼ਾਮ 6:30 ਤੋਂ 8:30 ਵਜੇ ਤੱਕ ਨਿਰੰਤਰ, ਕੱਲ੍ਹ ਤੋਂ 6 ਜੁਲਾਈ ਤੋਂ ਲੈ ਕੇ 16 ਅਗਸਤ ਤੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਦੇ ਪਾਠ ਬੋਧ ਸਮਾਗਮ ਕੱਲ੍ਹ ਸ਼ਾਮ ਤੋਂ ਪ੍ਰਾਰੰਭ ਹੋ ਰਹੇ ਨੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਚੜ ਕੇ ਇਹਨਾਂ ਪਾਠ ਬੋਧ ਸੰਥਿਆ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਕੇ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰੀਏ, ਮਨੁੱਖਾ ਜਨਮ ਨੂੰ ਸਵਾਰੀਏ। ਸੋ ਇਸੇ ਮੇਨ ਹਾਲ ਦੇ ਵਿੱਚ ਪਾਠ ਬੋਧ ਸਮਾਗਮ ਹੋਵੇਗਾ। ਆਪ ਜੀਆਂ ਨੇ ਵੱਧ ਚੜ ਕੇ ਕੱਲ੍ਹ ਸ਼ਾਮ ਤੋਂ ਨਿਰੰਤਰ 16 ਅਗਸਤ ਤੱਕ ਇਹ 42 ਦਿਨ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਆਓ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਹੀ ਪਾਉਣ। ਆਓ ਬੜੇ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ

ਡਿਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਪ੍ਰਾਣ ਨਿਉਟਿਓ ਕਿਉਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਸੰਧਿਆ ਸਮੇਂ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀ ਕੇ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਮਿਹਰ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ

खंडा जाके हाथ में सो हमरी रक्षा करे।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: वाहिगुरु जी की फतेह।
1: वाहिगुरु जी का खालसा, वाहिगुरु जी की फतेह। वैसे अज असी बच्चों नाल वाटर फाइट करनी सी, सो पानी की लड़ाई करनी सी, पर असी नहीं चाहते कि बच्चे बीमार होवे। So unfortunately, the water fight is gonna be canceled because we don't want you to get sick. Okay, it's still cold outside. Baki vaise bachya da nitnem program garmiyan de vich hona hai ji, te jo tusi nitnem program de vich aunge fir utthe assi zarur pani di ladai karange. Okay, so what we're gonna do is, if you come to summer nitnem program, we're going to put up the poster so that you see the details for summer nitnem program. For all the days that you have off, we're always going to have nitnem in the morning and games, so you can come to that, okay? So even if we can't have it today, please don't get sad. We will still do it another day. Baki jere bacche changi tarah rara sahib vaste baithe si darbar de vich, sukhman pehn ji ਆ ਕੇ ਤੁਹਾਡੇ ਮੋਢੇ 'ਤੇ ਹੱਥ ਲਾਉਣਗੇ ਅਤੇ ਫਿਰ ਤੁਸੀਂ ਸਟੇਜ ਦੇ ਪਿੱਛੇ ਆ ਜਾਓ ਆਪਣੀ ਪ੍ਰਾਈਜ਼ ਵਾਸਤੇ। ਇੱਥੇ ਤੁਸੀਂ ਸਟੇਜ ਦੇ ਪਿੱਛੇ ਆਪਣੀ ਨਾਮ ਲੈ ਸਕਦੇ ਹਾਂ। ਸੋ ਇਫ ਯੂ ਆਰ ਸਿਟਿੰਗ ਰੀਲੀ ਨਾਈਸਲੀ, ਯੂ ਗੈਜ਼ ਆਰ ਗੋਇੰਗ ਟੂ ਬੀ ਟੈਪਡ ਐਂਡ ਦੈਨ ਯੂ ਕੈਨ ਕਮ ਗੈਟ ਯੂਰ ਪ੍ਰਾਈਜ਼। ਫੋਰ ਨਾਓ ਯੂ ਆਰ ਸਟਿਲ ਸਿਟਿੰਗ ਰੀਲੀ ਨਾਈਸਲੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੀ ਨੇ ਕਿਹਾ ਵਾਟਰ ਫਾਈਟ, ਇਹ ਸੋਰੀ ਕਈ ਵਾਰ ਆਪਾਂ ਗਲਤ ਸਮਝ ਜਾਂਦੇ ਹਾਂ, ਇਹ ਪਾਣੀ ਦੀ ਖੇਡ ਨੂੰ ਵਾਟਰ ਫਾਈਟ ਕਹਿ ਦਿੰਦੇ ਆ। ਜਿਹੜਾ ਗੰਨਾ ਨਾਲ ਪਾਣੀ ਇੱਕ ਦੂਜੇ 'ਤੇ ਪਾਉਂਦੇ ਆ ਉਹਨੂੰ ਖੇਡਣ ਨੂੰ ਇਹ ਵਾਟਰ ਫਾਈਟ ਕਹਿ ਦਿੰਦੇ ਆ। ਕੋਈ ਇਸ ਚੀਜ਼ ਦੀ ਨਹੀਂ, ਬਸ ਖੇਡ ਆ ਇਹਨਾਂ ਦੀ, ਬੱਚਿਆਂ ਦੀ ਬਣਾਈ ਹੋਈ, ਜਿਹੜੀ ਅੱਜ ਮੌਸਮ ਖਰਾਬ ਹੋਣ ਕਰਕੇ ਫਿਰ ਬੱਚਿਆਂ ਦੀ ਕੈਂਸਲ ਕਰ ਦਿੱਤੀ ਗਈ ਆ। ਪਰ ਆਪਾਂ ਗਾਂਹ ਜਿੱਦਾਂ ਵੀ ਕਦੋਂ ਵੀ ਟਾਈਮ ਲੱਗਿਆ ਇਹ ਫਿਰ ਜਵਾਕਾਂ ਨੂੰ ਜਿਹੜੀ ਇਹਨਾਂ ਨੂੰ ਪ੍ਰੋਮਿਸ ਕੀਤਾ ਅਸੀਂ ਦੁਬਾਰਾ ਲੈ ਕੇ ਜਾਵਾਂਗੇ। ਪਰ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵਲੰਟੀਅਰਾਂ ਦਾ ਜਿਨ੍ਹਾਂ ਨੇ ਇਸ ਕੈਂਪ ਵਿੱਚ ਸੇਵਾ ਕੀਤੀ। ਅੱਜ ਇਸ ਕੈਂਪ ਦੀ ਸਮਾਪਤੀ ਆ, ਕਲਾਸਾਂ ਦੀ ਵੀ ਸਮਾਪਤੀ ਹੋ ਚੁੱਕੀ ਆ। ਆਉਣ ਵਾਲੇ ਸਾਲ ਦੀ ਜੋ ਆਰੰਭਤਾ ਹੈ ਸਤੰਬਰ ਵਿੱਚ ਹੋਊਗੀ, ਜੋ ਤੁਸੀਂ ਵੈਬਸਾਈਟ ਸਾਰਿਆਂ ਨੇ ਚੈੱਕ ਕਰਦੇ ਰਹਿਣਾ, ਉਹਦੇ ਵਿੱਚ ਅਪਡੇਟ ਆਉਂਦੀਆਂ ਰਹਿਣਗੀਆਂ। ਇੱਕ ਵਾਰ ਫਿਰ ਸਮੂਹ ਸੇਵਾਦਾਰਾਂ ਦਾ, ਸੰਗਤ ਦਾ, ਬੱਚਿਆਂ ਦਾ, ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਾਲ ਦੇ ਵਿੱਚ ਕਲਾਸਾਂ ਲਾਈਆਂ, ਕੈਂਪਾਂ ਦੇ ਵਿੱਚ ਸੇਵਾ ਕੀਤੀ। ਗੁਰਦੁਆਰਾ ਸਾਹਿਬ ਵੱਲੋਂ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਪਰ ਨਾਲ ਸਾਧ ਸੰਗਤ ਜੀ ਬੇਨਤੀ ਇਹ ਵੀ ਆ, ਜੇ ਕਲਾਸਾਂ ਨਹੀਂ ਲੱਗਣੀਆਂ ਆਪਾਂ ਗੁਰੂ ਘਰ ਆਉਣੋਂ ਨਹੀਂ ਛੱਡਣਾ। ਸਾਰਿਆਂ ਨੇ ਸੰਡੇ, ਹਰੇਕ ਜਿਸ ਤਰ੍ਹਾਂ ਫਰਾਈਡੇ, ਸੈਚਰਡੇ, ਸੰਡੇ ਆਪਾਂ ਆਉਂਦੇ ਹਾਂ, ਉਸੇ ਤਰ੍ਹਾਂ ਹੀ ਬੱਚਿਆਂ ਨੂੰ ਲੈ ਕੇ ਆਉਣਾ, ਕਿਤੇ ਬੱਚਿਆਂ ਦੀ ਰੁਟੀਨ ਨਾ ਟੁੱਟ ਜਾਵੇ। ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ। ਅੱਜ ਫਿਰ ਕੈਂਪ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬੱਚਿਆਂ ਨੂੰ ਬੇਨਤੀ ਹੈ ਵੀ ਸਾਰੇ ਲੰਗਰ ਹਾਲ 'ਚ ਪਹੁੰਚ ਜਾਓ, ਤੁਹਾਡੇ ਲਈ ਸਨੈਕ ਰੈਡੀ ਹੈ ਜੀ। ਬੱਚੇ ਅਤੇ ਪੇਰੈਂਟਸ ਲੰਗਰ ਹਾਲ ਵਿੱਚ ਪਹੁੰਚ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੋਰ